ਪੌੜੀ ਚਾਕਰ ਲੱਗੇ ਚਾਕਰੀ ਦੇ ਚੱਲੇ ਖਸਮੇ ਪਾਰੂਣਾ ਖਾਏ ਖਸਮੇ ਕਰੇ ਬਰਾਬਰੀ ਵਜੋਂ ਗੁਆਏ ਗੁਲਾਮ ਹੋਏ ਮੋਹੇ ਭਾਣਾ ਖਾਏ ਜਿਸਦਾ ਦਿੱਤਾ ਖਾ।

0: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਸੇ ਆਕਾਸ਼ਵਾਣੀ ਦਾ ਇਹ ਹੈ ਜਲੰਧਰ ਕੇਂਦਰ। ਇਸ ਸਮੇਂ 6 ਵਜੇ ਨੇ। ਆਓ ਸੁਣਦੇ ਹਾਂ ਸਮਾਚਾਰ ਹਿੰਦੀ ਵਿੱਚ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਸਰ ਫਿਰੋਜ਼ੀ। प्रधानमंत्री नरेंद्र मोदी अपनी 5 देशों की आधिकारिक यात्रा के अंतिम चरण में इटली की सफल यात्रा पूरी कर नई दिल्ली लौट आए हैं। प्रधानमंत्री मोदी ने इटली की प्रधानमंत्री के साथ बातचीत के बाद संयुक्त प्रेस वक्तव्य में भारत इटली संबंधों को विशेष रणनीतिक साझेदारी तक ले जाने की घोषणा की।
2: हमने हमारी भावी साझेदारी को और सशक्त बनाने के लिए विस्तृत रूप से

ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 kHz, FM ਬੈਂਡ 103.6 MHz ਅੰਮ੍ਰਿਤਸਰ ਅਤੇ DTH ਦੀ AIR ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ। ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ। ਜਿਸ ਤਰ੍ਹਾਂ ਆਪਾਂ ਹੁਣ ਦੇਖੋ ਗੱਲ ਕਰਦੇ ਹੁੰਦੇ ਹਾਂ ਸਬਜ਼ੀਆਂ ਦੀ, ਅਤੇ ਵੱਖ ਵੱਖ ਕਿਸਮ ਦੇ ਕੀੜੇ ਮਕੌੜੇ ਹੱਲਾ ਕਰਦੇ ਹੈਗੇ ਆ, ਖਾਸ ਕਰਕੇ ਬੈਂਗਣਾਂ 'ਤੇ।
0: ਬਿਲਕੁਲ ਬਿਲਕੁਲ।
1: ਸੋ ਕੀੜਿਆਂ ਨੇ ਆਪਣਾ ਕੰਮ ਕਰਨਾ
0: ਅਤੇ ਅਸੀਂ
1: ਕਰਨਾ ਹੈਗਾ। ਸੋ ਵਧੀਆ ਫਸਲ ਪੈਦਾ ਜਿਹੜੀ ਹੋਵੇ, ਤਾਂ ਕਿ ਦੇਖਣ ਨੂੰ ਸੋਹਣੀ ਲੱਗੇ ਅਤੇ ਚਾਰ ਪੈਸੇ ਵੀ ਮਿਲ ਜਾਣ ਜੀ।
0: ਦੇਖੋ, ਸਬਜ਼ੀ ਭਾਜੀ ਦੇ ਵਿੱਚ ਆਪਾਂ ਪਹਿਲੇ ਵੀ ਬੜੀ ਵਾਰੀ ਜ਼ਿਕਰ ਕੀਤਾ ਹੈ ਕਿ ਆਕਾਰ, ਉਹਦੀ ਖੂਬਸੂਰਤੀ, ਸ਼ਕਲ, ਦਿੱਖ, ਪ੍ਰਕਾਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਸਬਜ਼ੀ ਭਾਜੀ ਦੇ ਵਿੱਚ ਹੋਣੀਆਂ ਬੜੀਆਂ ਜ਼ਰੂਰੀ ਹੈ। ਹੁਣ ਫਸਲ ਮੰਡੀ ਦੇ ਵਿੱਚ ਆਪਾਂ ਕਿੱਦਾਂ ਲੈ ਕੇ ਜਾਂਦੇ ਹਾਂ? ਹੁਣ ਉਹੀ ਬੰਦਾ ਹੁੰਦਾ ਹੈ ਜਿਹੜਾ ਗ੍ਰੇਡਿੰਗ ਕਰਕੇ ਲੈ ਕੇ ਜਾਂਦਾ ਹੈ, ਅਲੱਗ ਅਲੱਗ ਆਕਾਰ ਦੇ ਅਲੱਗ ਅਲੱਗ ਫਲ ਵਿੱਚੋਂ, ਜਿੱਦਾਂ ਆਪਾਂ ਦੱਸਿਆ ਕੋਈ ਕੀੜੇ ਦਾ ਖਾਧਾ ਫਲ ਹੈ ਉਹਨੂੰ ਕੱਢ ਕੇ ਸਿੱਟ ਦੇਣਾ ਹੈ, ਅਤੇ ਉਹਦੇ ਤਾਂ ਚਾਰ ਪੈਸੇ ਚੰਗੇ ਮਿਲਣਗੇ। ਜੇ ਅਸੀਂ ਜਿੱਦਾਂ ਮਜ਼ਦੂਰਾਂ ਨੇ ਤੋੜਤੀ ਉਸੇ ਲਿਹਾਜ਼ ਨਾਲ ਡੱਬਿਆਂ ਚੱਕ ਕੇ ਲੈ ਜਾਵਾਂਗੇ, ਟੋਕਰਿਆਂ 'ਚ ਲੈ ਜਾਵਾਂਗੇ, ਤਾਂ ਫਿਰ ਉਹਦਾ ਭਾਅ ਭੰਤੇ

0: ਹੁਣ ਫਸਲ ਮੰਡੀ ਦੇ ਵਿੱਚ ਆਪਾਂ ਕਿੱਦਾਂ ਲੈ ਕੇ ਜਾਂਦੇ ਹਾਂ? ਹੁਣ ਉਹੀ ਬੰਦਾ ਹੁੰਦਾ ਹੈ ਜਿਹੜਾ ਗ੍ਰੇਡਿੰਗ ਕਰਕੇ ਲੈ ਕੇ ਜਾਂਦਾ ਹੈ, ਅਲੱਗ ਅਲੱਗ ਆਕਾਰ ਦੇ ਅਲੱਗ ਅਲੱਗ ਫਲ ਵਿੱਚੋਂ, ਜਿੱਦਾਂ ਆਪਾਂ ਦੱਸਿਆ ਕੋਈ ਕੀੜੇ ਦਾ ਖਾਧਾ ਫਲ ਹੈ ਉਹਨੂੰ ਕੱਢ ਕੇ ਸਿੱਟ ਦੇਣਾ ਹੈ ਅਤੇ ਉਹਦੇ ਤਾਂ ਚਾਰ ਪੈਸੇ ਚੰਗੇ ਮਿਲਣਗੇ। ਜੇ ਅਸੀਂ ਜਿੱਦਾਂ ਮਜ਼ਦੂਰਾਂ ਨੇ ਤੋੜਤੀ ਉਸੇ ਲਿਹਾਜ਼ ਨਾਲ ਡੱਬਿਆਂ ਚੱਕ ਕੇ ਲੈ ਜਾਂਗੇ, ਟੋਕਰਿਆਂ 'ਚ ਲੈ ਜਾਂਗੇ, ਤਾਂ ਫਿਰ ਉਹਦਾ ਭਾਅ ਭੰਤੇ ਵਿੱਚ ਸਾਨੂੰ ਵੱਟਾ ਲੱਗਣਾ ਹੀ ਲੱਗਣਾ। ਬਾਕੀ ਜਿਹੜੀ ਆਹ ਸਮਾਂ ਹੈ ਸੰਧੂ ਸਾਹਿਬ, ਆਪਾਂ ਸਾਰੇ ਜਾਣਦੇ ਹਾਂ ਕੋਈ ਵੀ ਫਸਲ ਬਾੜੀ ਹੈ, ਕਿਉਂਕਿ ਇਹ ਸਮੇਂ ਦੇ ਲਿਹਾਜ਼ ਦੇ ਨਾਲ ਕੀੜਿਆਂ ਨੇ ਆਪਣਾ ਕੰਮ ਕਰਨਾ ਹੈ। ਸੋ ਇਸ ਕਰਕੇ ਆਪਾਂ ਸਿੱਧਾ ਰਸਾਇਣ ਵੱਲ ਤੁਰ ਪੈਂਦੇ ਹਾਂ। ਇੱਕ ਤਾਂ ਕੀੜਾ ਦੇਖਿਆ, ਨਾ ਉਹਦੇ ਨਾਲ ਸਪਰੇਅ ਸ਼ੁਰੂ ਕਰਤਾ। ਅਸੀਂ ਇਹ ਵੀ ਦੇਖਣਾ ਹੈ ਕਿ ਇਹ ਸਾਨੂੰ ਹੁਣ ਸਪਰੇਅ ਕਰਨ ਦੀ ਲੋੜ ਹੈ ਜਾਂ ਨਹੀਂ ਹੈ, ਜਿਹਨੂੰ ਆਪਾਂ ਇਕਨੋਮਿਕ ਥ੍ਰੈਸ਼ਹੋਲਡ ਵੀ ਕਹਿ ਦਿੰਦੇ ਹਾਂ, ਕਿਉਂਕਿ ਕਈ ਵਾਰੀ ਜਿਹੜੀ ਹੈ, ਕਿਉਂਕਿ ਖਾਣ ਵਾਲੀ ਚੀਜ਼ ਹੈ, ਸਬਜ਼ੀ ਭਾਜੀ ਖਾਣ ਵਾਲੀ ਚੀਜ਼ ਹੈ, ਜਦੋਂ ਆਪਾਂ ਸਪਰੇਅ ਕਰਦੇ ਹਾਂ ਅਗਲੇ ਦਿਨ ਤੁਸੀਂ ਤੋੜ ਕੇ ਮੰਡੀ 'ਚ ਲੈ ਜਾਓ, ਅਤੇ ਇਹਦੇ ਨਾਲ ਇਹੀ ਹੈ ਕਿ ਸਾਡੇ ਜਨਮਾਨਸ ਦੀ ਸਿਹਤ 'ਤੇ ਮਾੜਾ ਅਸਰ ਪਊਗਾ,
1: ਪੈਂਦਾ
0: ਹੈ। ਸੋ ਇਸ ਗੱਲ ਦਾ ਆਪਾਂ ਧਿਆਨ ਰੱਖਣਾ। ਇੱਕ ਤਾਂ ਫੈਸਲਾ ਬੜਾ ਤੱਤ ਭੜੱਤੇ ਨਹੀਂ ਲੈਣਾ ਵੀ ਤੇਜ਼ੀ 'ਚ ਲੈ ਲਿਆ ਫੈਸਲਾ ਅਤੇ ਨਾਲ ਦੀ ਨਾਲ ਸਪਰੇਅ ਸ਼ੁਰੂ ਕਰਤੀ, ਜਿੱਦਾਂ ਸਾਨੂੰ ਬਾਹਰ ਲੋਕ ਕਹਿੰਦੇ ਆ ਵੀ ਭਾਈ ਇੰਨੇ ਕੁ ਰਕਬੇ ਦੇ ਵਿੱਚੋਂ ਇੰਨੇ ਬੂਟਿਆਂ ਦੇ ਉੱਤੇ ਇੰਨੇ ਕੁ ਫੀਸਦ ਹੱਲਾ ਦੇਖੋ ਅਤੇ ਫਿਰ ਸਪਰੇਅ ਜਿਹੜਾ ਆਪਾਂ ਕਰੋ, ਇੱਦਾਂ ਹੀ ਨਾ ਸਪਰੇਅ ਸ਼ੁਰੂ ਕਰਦੇ ਹੋ।
1: ਹਾਂ, ਕਈ ਹੋਰ ਤਰੀਕੇ ਵੀ ਹੁੰਦੇ ਆ
0: ਬੜੇ ਜੀ। ਹੁਣ ਤਾਂ
1: ਹਾਂਜੀ, ਆਪਾਂ ਜਿੱਦਾਂ ਕਹਿੰਦੇ ਹਾਂ ਕਿ ਜੇ ਕੁਛ ਥੋੜਾ ਮਤਾ ਬੂਟਾ ਪੱਟ ਕੇ ਨਸ਼ਟ ਕਰ ਦੀ,
0: ਉਹੀ ਹੈ ਨਾ,
1: ਜਾਂ
0: ਇੱਕ ਅੱਧਾ ਫਲ ਜਿਹੜਾ
1: ਫਲ ਹੈ ਤੋੜਾ, ਕਾਣਾ ਫਲ ਤੋੜ ਕੇ ਉਹਨੂੰ ਜ਼ਮੀਨ 'ਚ ਦਬਾ ਦਿਓ ਤਾਂ ਕਿ ਉਹ ਕੀੜਾ ਫਿਰ ਅੱਗੇ ਨਹੀਂ ਵਧੂਗਾ। ਮਕਸਦ ਆਪਣਾ ਇਹੀ ਹੁੰਦਾ ਕਿ ਆਖਰੀ ਹਥਿਆਰ ਜਿਹੜਾ ਨਾ ਉਹ ਰਸਾਇਣ ਆ। ਪਹਿਲਾਂ ਹੋਰ ਢੰਗ ਤਰੀਕੇ ਸਾਨੂੰ, ਹੁਣ ਤਾਂ ਦੇਖੋ ਨਿੰਮ ਅਧਾਰਤ ਘੋਲ ਵੀ ਆ ਗਏ ਰੁਲੀਆ ਰਾਮ ਜੀ,
0: ਆ ਗਏ ਜੀ,
1: ਵਰਤੇ ਜਾ ਸਕਦੇ ਆ।
0: ਮੈਂ ਕਿਹਾ ਜੀ ਸਿਆਣੇ ਬੰਦੇ ਜਿਹੜੇ ਹੁੰਦੇ ਨਾ ਉਹਨੂੰ ਤਾਪ ਚੜ੍ਹਦੇ ਨੇ, ਤੱਤੇ ਪਾਣੀ ਵਾਲੀ ਲਾ ਲੈਂਦੇ ਨੇ ਕਈ। ਪੁਰਾਣੇ ਬੁੜੇ ਇੱਦਾਂ ਦੇ ਸੀ, ਉਹਨਾਂ ਨੂੰ ਇੱਦਾਂ ਦੀਆਂ ਕਰਾਮਾਤਾਂ ਹੁੰਦੀਆਂ ਸੀ, ਉਹ ਤੱਤਾ ਪਾਣੀ ਪੀ ਜਾਂਦਾ ਸੀ, ਬੁਖਾਰ ਹਟ ਜਾਂਦਾ ਸੀਗਾ। ਹੁਣ ਪਤਾ ਨਹੀਂ ਕੀ ਸੀ ਉਹ 'ਚ, ਇਹਦਾ ਕੋਈ ਸਾਇੰਸ, ਆਪਾਂ ਸਾਇੰਸ ਦਾ ਆਧਾਰ ਮੰਨ ਨਹੀਂ ਸਕਦੇ, ਪਰ ਕਹਿਣ ਦਾ ਮਤਲਬ ਇਹ ਹੈ ਵੀ ਜਾਂ ਤਾਂ ਉਹਨਾਂ ਦੇ ਵਿੱਚ ਸਮਰੱਥਾ ਸਹਿਣ ਸ਼ਕਤੀ ਇੰਨੀ ਜ਼ਿਆਦਾ ਸੀ ਕਿ ਉਹ ਚੀਜ਼ ਦਾ ਮੁਕਾਬਲਾ ਕਰ ਲੈਂਦੇ ਸੀ। ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਇੱਕ ਤਾਂ ਸਾਨੂੰ ਆਪਣੀ ਜ਼ਮੀਨ ਨੂੰ, ਆਪਣੀ ਫਸਲ ਨੂੰ, ਪੈਦਾਵਾਰੀ ਢਾਂਚੇ 'ਚ ਉਹ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਕਿ ਮਾੜੀਆਂ ਮੋਟੀਆਂ ਚੀਜ਼ਾਂ ਦਾ ਉਹ ਟਾਕਰਾ ਵੀ ਕਰ ਸਕੇ।
1: ਇਹ ਤਾਂ ਦੇਖੋ ਹੁਣ ਆਪਾਂ ਕਹਿੰਦੇ ਹਾਂ ਕਿ ਸਾਫ਼ ਸਫਾਈ ਰੱਖੀਏ ਆਲੇ ਦੁਆਲੇ,
0: ਬਿਲਕੁਲ,
1: ਤਾਂ ਕਿ ਬਦਲਵੀਂ ਜਿਹੜੀ ਹੈ ਨਾ ਉਹਨੂੰ ਕੀੜੇ ਨੂੰ ਥਾਂ ਨਾ ਮਿਲੇ,
0: ਥਾਂ ਨਾ ਮਿਲੇ।
1: ਕਈ ਵਾਰ ਆਪਾਂ ਸਪਰੇਅ ਕਰ ਦਿੰਦੇ ਹਾਂ, ਕੀੜੇ ਨੂੰ ਕੋਈ ਲਾਗੇ ਫਸਲ ਹੋਰ ਮਿਲ ਜਾਂਦੀ ਹੈਗੀ ਹੈ, ਉਹਨੇ ਉੱਥੇ ਚਲੇ ਜਾਣਾ ਹੈਗਾ। ਅਤੇ ਦੂਸਰਾ ਤੁਸੀਂ ਗੱਲ ਕਰ ਰਹੇ ਸੀ ਨਾ ਜਿੱਦਾਂ ਸਪਰੇਅ ਕੀਤੀ, ਸਪਰੇਅ ਕਰਕੇ ਹਰ ਅਤੇ ਜਿੰਨਾ ਵੀ ਕੋਈ ਵੀ ਕੀਟਨਾਸ਼ਕ ਆ ਉਹਦਾ ਇੱਕ ਵਕਫਾ ਹੁੰਦਾ, ਉਹ ਧਿਆਨ ਜ਼ਰੂਰ ਸਾਨੂੰ ਰੱਖਣਾ ਚਾਹੀਦਾ ਹੈ। ਜੋ ਸਾਨੂੰ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤਾ ਗਿਆ ਹੈ ਵੀ ਘੱਟੋ ਘੱਟ 2 ਦਿਨ 3 ਦਿਨ ਕਿਸੇ ਦਾ ਹਫ਼ਤਾ, ਉਹ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਫਲ ਨਹੀਂ ਤੋੜਨੇ। ਕੋਸ਼ਿਸ਼ ਕਰੀਏ ਕਿ ਪਹਿਲਾਂ ਫਲ ਤੋੜ ਲਓ ਅਤੇ ਬਾਅਦ
0: ਵਿੱਚ ਸਪਰੇਅ ਕਰ ਦਿਓ,
1: ਸਪਰੇਅ ਕਰੋ ਜੀ,
0: ਬਿਲਕੁਲ ਸਹੀ ਗੱਲ,
1: ਤਾਂ ਕਿ ਅਸੀਂ ਸਾਨੂੰ ਪਤਾ ਹੈ ਕਿ ਹੁਣ ਆਪਾਂ ਮੰਡੀ 'ਚ ਫਲ ਲੈ ਕੇ ਜਾਣੇ ਹੈਗੇ ਆ, ਵਧੀਆ ਕਿਸਮ ਦੇ, ਕੋਈ ਸਮੱਸਿਆ ਨਾ ਆਵੇ, ਕਿਉਂਕਿ ਜ਼ਿਆਦਾ ਪੱਕ ਜਾਏਗਾ ਅਤੇ ਫਿਰ ਉਹਦਾ ਵੀ ਮੁੱਲ ਸਹੀ ਨਹੀਂ ਮਿਲਣਾ ਜੀ,
0: ਨਹੀਂ ਮਿਲਣਾ ਜੀ, ਨਹੀਂ ਮਿਲਣਾ। ਸੋ ਇਸ ਕਰਕੇ ਹੈ ਤਾਂ ਗੱਲਾਂ ਸੰਧੂ ਸਾਹਿਬ ਜਿੱਦਾਂ ਕਹਿੰਦੇ ਹੁੰਦੇ ਆ ਬੜੀਆਂ ਛੋਟੀਆਂ ਛੋਟੀਆਂ ਹੈ, ਅਤੇ ਇਹਨਾਂ ਦੇ ਅੱਗੋਂ ਜਿਹੜੇ ਅਸਰਾਤ ਹੈ ਉਹ ਬੜੇ ਸਾਡੇ ਸਾਹਮਣੇ ਫਿਰ ਸਿੱਟੇ ਇੱਦਾਂ ਦੇ ਮਿਲਦੇ ਹੈ। ਬਾਕੀ ਕਿਉਂਕਿ ਆਪਾਂ ਦੇਖਦੇ ਹਾਂ ਕਿ ਬੈਂਗਣਾ ਦੀ ਫਸਲ ਇੱਕ ਐਸੀ ਹੈ ਅਤੇ ਇਹਨੂੰ ਕੀੜਾ ਪੈਂਦਾ ਵੀ ਬਹੁਤ ਜ਼ਿਆਦਾ ਹੈ,
1: ਸਾਰਾ ਸਾਲ ਰਹਿੰਦੀ ਹੈ,
0: ਕਿਉਂਕਿ ਸਾਰਾ ਸਾਲ ਰਹਿੰਦੀ ਵੀ ਹੈ,
1: ਵੀ ਰੱਖ ਲੈਂਦੇ
0: ਹਾਂ, ਮੋਢੀ ਵੀ ਰੱਖ ਲੈਂਦੇ ਹਾਂ, ਮੋਢੀ ਵੀ ਰੱਖ ਲੈਂਦੇ।
1: ਇਸ ਕਰਕੇ ਜਿੱਦਾਂ ਮਹਾਰ ਆਪਾਂ ਨੂੰ ਇਹ ਵੀ ਕਹਿੰਦੇ ਕਿ ਮੋਢ ਜਿੱਥੇ ਤੁਹਾਨੂੰ ਲੱਗਦਾ ਕਿ ਕੀੜਾ ਜ਼ਿਆਦਾ ਹੱਲਾ ਕਰਦਾ ਮੋਢੀ ਨਾ ਰੱਖੋ,
0: ਨਾ ਰੱਖੋ ਜੀ,
1: ਬਿਲਕੁਲ, ਜਿਹੜਾ ਆਪਾਂ ਇਹਦੇ ਨਾਲ ਵੀ ਬਚਾਅ ਕਰ ਸਕਦੇ ਹਾਂ, ਥੋੜ੍ਹਾ ਹੇਰ ਫੇਰ ਕਰ ਲਈਏ, ਖੇਤਾਂ ਦਾ ਵੀ ਧਿਆਨ ਰੱਖੀਏ। ਅੱਛਾ, ਜਿਸ ਤਰ੍ਹਾਂ ਕਿ ਆਪਾਂ ਜੇ ਬੀਜ ਵਾਸਤੇ ਬੀਜ ਰਹੇ ਹਾਂ ਤਾਂ ਉਹਦੇ ਵਾਸਤੇ ਕੁਛ ਵੱਖਰੇ ਕਿਸਮ ਦੇ ਰਸਾਇਣ ਵਰਤਣੇ ਚਾਹੀਦੇ ਆ, ਅਤੇ ਜੇ ਖਾਣ ਵਾਸਤੇ ਵਰਤ ਰਹੇ ਹਾਂ ਤਾਂ ਥੋੜ੍ਹੇ ਆਪਾਂ ਨੂੰ ਉਸ ਹਿਸਾਬ ਦੇ ਆ ਜਿਹੜੇ ਰਸਾਇਣ ਇਸਤੇਮਾਲ ਕਰਨੇ ਚਾਹੀਦੇ ਨੇ,
0: ਕਰਨੇ ਚਾਹੀਦੇ ਆ ਜੀ। ਇੱਕ ਆ ਜਿਹੜੀ ਤੁਸੀਂ ਰਸਾਇਣਾਂ ਦੀ ਗੱਲ ਕੀਤੀ ਹੈ ਨਾ, ਕਈ ਵਾਰੀ ਅਸੀਂ ਡਾਕਟਰੀ ਆਪ ਵੀ ਬਹੁਤ ਕਰਦੇ ਹਾਂ ਵੀ ਵਿੱਚ ਛੋਟੀ ਛੋਟੀ ਇਹਦਾ ਢੱਕਣ, ਇੱਕ ਢੱਕਣ ਇਹਦਾ, ਇੱਕ ਢੱਕਣ ਇਹਦਾ, ਇੱਕ ਢੱਕਣ ਇਹਦਾ, ਉਹ ਫਿਰ ਸਾਰੇ ਢੱਕਣ ਜਦੋਂ ਆਪਸ 'ਚ ਮਿਲ ਜਾਂਦੇ ਨੇ ਨਾ, ਫਿਰ ਉੱਥੇ ਢੱਕਣ ਹੀ ਰਹਿ ਜਾਂਦਾ, ਹੋਰ ਕੁਛ ਨਹੀਂ ਰਹਿੰਦਾ, ਫਸਲ ਨਹੀਂ ਰਹਿੰਦੀ। ਸੋ ਇਸ ਕਰਕੇ ਮਿਸ਼ਰਣ ਨਹੀਂ ਕਰਨਾ,
1: ਨਹੀਂ ਕਰਨਾ,
0: ਹੈ ਨਾ। ਹੁਣ ਕਿਹੜੇ ਗਰੁੱਪ ਦੀਆਂ ਦਵਾਈਆਂ ਜਿਹੜੀਆਂ ਹੈ ਕਿਹੜੇ ਕੀੜੇ ਦੀ ਰੋਕਥਾਮ ਕਰਦੀਆਂ ਨੇ, ਉਹ ਜ਼ਰੂਰੀ ਨੇ ਉਹ ਦੂਜੇ ਕੀੜੇ ਦੀ ਰੋਕਥਾਮ ਕਰਨਗੀਆਂ, ਹੈ ਕਿ ਨਹੀਂ। ਜਿੱਦਾਂ ਹੁਣ ਆਪਾਂ ਜਿਹੜੇ ਸਿਆਣੇ ਜ਼ਿਮੀਂਦਾਰ ਹੈ ਉਹ ਤਾਂ ਅਗਲੇ ਸਾਲ ਕਿਹੜਾ ਉਹਨਾਂ ਨੂੰ ਪਤਾ ਹੁੰਦਾ ਪਿਛਲੇ ਸਾਲ ਯਾਰ ਇਸ ਗਰੁੱਪ ਦੀਆਂ ਦਵਾਈਆਂ ਛਿੜਕੀਆਂ ਸੀ, ਇਸ ਵਾਰੀ ਇਸ ਗਰੁੱਪ ਦੀਆਂ ਦਵਾਈਆਂ ਨਹੀਂ ਛਿੜਕਣ,
1: ਨਹੀਂ ਵਰਤੋ,
0: ਕਿਉਂਕਿ ਉਹਨਾਂ ਨੇ ਅਸਰ ਨਹੀਂ ਕਰਨਾ। ਅਤੇ ਇੱਕ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਸੰਧੂ ਸਾਹਿਬ, ਫਸਲਾਂ ਦੇ ਵਿੱਚ ਖੇਤ ਦੀ ਬਦਲ ਬੜੀ ਜ਼ਰੂਰੀ ਹੈ। ਸਾਨੂੰ ਪਤਾ ਲੱਗ ਗਿਆ ਕਿ ਇਸ ਵਾਰ ਯਾਰ ਇਹ ਖੇਤ ਦੇ ਵਿੱਚ ਆਪਾਂ ਬੈਂਗਣਾਂ ਦੀ ਫਸਲ ਲਾਈ ਸੀ, ਇੱਥੇ ਆਹ ਕੀੜਾ ਆਇਆ ਸੀ, ਤੁਸੀਂ ਖੇਤ ਵੀ ਬਦਲ ਲਓ। ਉਹ ਮਿੱਟੀ ਜਦੋਂ ਬਦਲ ਲੈਂਦੇ ਹਾਂ ਉਹਦੇ ਨਾਲ ਵੀ ਇਹਨਾਂ ਚੀਜ਼ਾਂ, ਤਾਂ ਹੀ ਕਹਿੰਦੇ ਹਾਂ ਕਿ

0: ਮੁੱਢਲੀ ਵਿਉਂਤਬੰਦੀ ਜਿਹੜੀ ਹੈ ਸਾਡੇ, ਇੱਕ ਤਾਂ ਪੈਸਾ ਬਚਾਉਂਦੀ ਹੈ ਅਤੇ ਸਮੱਸਿਆ ਵੀ ਸਾਡੀਆਂ ਬਹੁਤ ਸਾਰੀਆਂ ਬਚਦੀਆਂ ਹੈ। ਅਸੀਂ ਮੁੱਢੀ ਵਿਉਂਤਬੰਦੀ ਕਰਦੇ ਨਹੀਂ, ਉਦੋਂ ਅਸੀਂ ਸੋਚਦੇ ਨਹੀਂ, ਉਦੋਂ ਅੜਲਾ ਸਿੱਟ ਜਿੱਥੇ ਦੇਖਿਆ ਥਾਂ ਮਿਲੀ ਬੀਜਤੀ, ਹੈ ਨਾ, ਜਿਸ ਲਿਹਾਜ਼ ਨਾਲ ਜਿਹੜਾ ਬੀਜ ਮਿਲਿਆ ਬੀਜਤਾ। ਨਰੋਈ ਫਸਲ ਨਰੋਆ ਬੀਜ ਲਾਵਾਂਗੇ, ਨਰੋਈ ਫਸਲ ਪੈਦਾ ਹੋਊ ਅਤੇ ਨਰੋਈ ਫਸਲ ਜਿਹੜੀ ਹੈ ਮਾੜੇ ਮੋਟੇ ਕੀਟ ਪਤੰਗੇ ਦਾ ਮੁਕਾਬਲਾ ਕਰਨ ਦੇ ਸਮਰੱਥ ਹੁੰਦੀ ਹੈ।
1: ਹੁੰਦੀ ਹੈ ਜੀ, ਬਿਲਕੁਲ। ਤੁਸੀਂ ਜਿੱਦਾਂ ਪਹਿਲਾਂ ਗੱਲ ਕਰ ਰਹੇ ਸੀ ਨਾ ਵੀ ਥੋੜ੍ਹਾ ਜਿਹਾ ਆਪਾਂ ਨੇ ਜਿਹੜਾ ਆਰਥਿਕ ਹੈਗਾ ਦੇਖ ਕੇ,
0: ਬਿਲਕੁਲ
1: ਫਿਰ ਹੀ ਸਾਨੂੰ ਜਿਹੜਾ ਹੈ ਜੋ ਸਾਨੂੰ ਮਾਹਰ ਸਿਫਾਰਸ਼ ਕਰਦੇ ਹੈਗੇ ਆ ਕਿ ਜਿਹੜਾ ਸਿਫਾਰਸ਼ ਕੀਤਾ ਹੈਗਾ ਜਿਹੜੇ ਸਮੇਂ 'ਤੇ ਔਰ ਜਿਸ ਸਮੇਂ 'ਤੇ ਜਿਹੜੇ ਢੰਗ ਨਾਲ ਕਿੰਨਾ ਪਾਣੀ ਵਰਤਣਾ,
0: ਬਿਲਕੁਲ,
1: ਕਿੰਨੀ ਦਵਾਈ ਦੀ ਮਿਕਦਾਰ ਰੱਖਣੀ, ਇਹ ਸਾਰੇ ਨੁਕਤਾ ਅਸੀਂ ਜ਼ਰੂਰ ਧਿਆਨ ਰੱਖੀਏ। ਕਈ ਵਾਰ ਆਪਾਂ ਦੇਖਦੇ ਹਾਂ ਕਿ ਸਾਰੇ ਜਿਹੜੇ ਕੰਮ ਕਰਦੇ ਹਾਂ ਪਰ ਜੋ ਨਤੀਜੇ ਸਾਨੂੰ ਮਿਲਣੇ ਚਾਹੀਦੇ ਸੀ ਨਹੀਂ ਮਿਲਦੇ, ਇਹਦਾ ਮਤਲਬ ਹੈ ਕਿ ਜੋ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਉਹਦੇ 'ਚ ਕੋਈ ਘਾਟ ਰਹਿ ਗਈ।
0: ਸਪਰੇ ਦਾ ਢੰਗ ਵੀ ਕਈ ਵਾਰੀ ਸਹੀ ਨਹੀਂ ਹੁੰਦਾ, ਕਈ ਵਾਰੀ ਨੋਜ਼ਲੀ ਤੁਹਾਡੀ ਸਹੀ ਨਹੀਂ ਹੁੰਦੀ ਵੀ ਤੁਸੀਂ ਕਿਹੜੀ ਨੋਜ਼ਲ ਲਾਉਣੀ ਹੈ। ਸਾਰੀਆਂ ਚੀਜ਼ਾਂ ਦਾ ਜੇ ਗਿਆਨ, ਜਿੱਦਾਂ ਤੁਸੀਂ ਕਿਹਾ ਨਾ ਕਿ ਇੱਕ ਮਾਹਿਰਾਨਾ ਰਾਏ ਜਿਹੜੀ ਹੈ ਉਹ ਬੜੀ ਹੋਣੀ, ਜਦ ਤੱਕ ਤੁਸੀਂ ਆਪ ਉਸ ਜਾਣਕਾਰੀ ਉਨੀ ਰੱਖਦੇ ਹੋ। ਮਤਲਬ ਜੇ ਤੁਹਾਨੂੰ ਉਹ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਜਾਣਕਾਰੀ ਦੇ ਸੋਮੇ ਤੋਂ ਜਾਣਕਾਰੀ ਲੈ ਕੇ
1: ਜ਼ਰੂਰ ਲਓ ਜੀ, ਜ਼ਰੂਰ ਲਓ। ਜਿਹੜਾ ਇਸਤੇਮਾਲ ਕਰਦਾ ਉਹ ਪੂਰੇ ਅਹਿਤਿਆਤ ਰੱਖੇ ਜੀ।
0: ਹਾਂ, ਹੁਣ ਦਵਾਈਆਂ ਵਾਲੀ ਦੁਕਾਨ 'ਤੇ ਜਾ ਕੇ ਤੁਸੀਂ ਉਹਨੂੰ ਪੁੱਛੋ ਕਿ ਯਾਰ ਆਹ ਕੀੜਾ ਲੱਗ ਗਿਆ, ਦਵਾਈਆਂ ਵਾਲੇ ਨੇ ਤਾਂ ਆਪਣੀ ਦਵਾਈ ਵੇਚਣੀ ਆ, ਉਹਦੇ ਕੋਲ ਜਿਹੜੀ ਕੰਪਨੀ ਦੀ ਹੋਊਗੀ ਉਹ ਕੰਪਨੀ ਪ੍ਰਮਾਣਿਤ ਯੂਨੀਵਰਸਿਟੀ ਵੱਲੋਂ ਹੈ ਜਾਂ ਨਹੀਂ ਹੈ, ਅਤੇ ਇਹਦਾ ਤਾਂ ਕੋਈ ਉਹ ਨਹੀਂ ਨਾ ਪੱਕਾ।
1: ਹਾਂ, ਇਸ ਕਰਕੇ ਪਹਿਲਾਂ ਆਪਣਾ ਮਨ ਬਣਾ ਕੇ ਜਾਓ,
0: ਹਾਂ,
1: ਮਾਹਰ ਤੋਂ ਰਾਏ ਕਰਕੇ,
0: ਬਿਲਕੁਲ,
1: ਵੀ ਕਿਹੜਾ ਕੀੜਾ ਲੱਗਿਆ ਉਹਦੇ ਵਾਸਤੇ। ਕਈ ਵਾਰ ਕੋਈ ਇੱਕ ਦਵਾਈ ਨਾ ਸਾਰੇ ਕੀੜਿਆਂ ਦੇ ਰੋਕਥਾਮ ਵੀ ਕਰ ਦਿੰਦੀ ਹੈ, ਬਹੁਤ ਹੀ,
0: ਪਰ ਉਹ ਦਵਾਈ ਉਹ ਹੋਣੀ ਚਾਹੀਦੀ
1: ਹੈਗੀ ਆ, ਉਹ ਆਪਾਂ ਜੋ ਸਿਫਾਰਿਸ਼ ਕੀਤੀ ਹੋਵੇ ਉਹ ਸਾਨੂੰ ਲੈਣੀ ਚਾਹੀਦੀ ਹੈਗੀ ਆ। ਜਿਹੜੇ ਸੁਰੱਖਿਆ ਦੇ ਪ੍ਰਬੰਧ ਹੈਗੇ ਆ ਕਿ ਬੰਦੇ ਨੂੰ ਆਪਣੇ ਪ੍ਰਬੰਧ ਕਰਕੇ, ਕਿਉਂਕਿ ਦੇਖੋ ਇਹ ਜ਼ਹਿਰ ਹੀ ਇੱਕ ਤਰ੍ਹਾਂ।
0: ਹਾਂ, ਬਿਲਕੁਲ ਜੀ, ਬਿਲਕੁਲ।
1: ਸੋ ਜੇ ਥੋੜ੍ਹੀ ਜਿਹੀ ਵੀ ਅਣਗਹਿਲੀ ਹੋ ਗਈ ਤਾਂ ਇਹਦੇ ਫਿਰ ਮਾੜੇ ਅਸਰ,
0: ਦੁਰਘਟਨਾ ਵੀ ਵਾਪਰ ਸਕਦੀ ਹੈ। ਬਿਲਕੁਲ ਵਾਪਰਦੀਆਂ ਨੇ ਜੀ, ਜਦੋਂ ਅਸੀਂ ਦੇਖੋ ਕਈ ਵਾਰੀ ਢੋਲੀ ਦੇ ਵਿੱਚ ਦਵਾਈ ਜਦੋਂ ਮਿਲਾਉਂਦੇ ਹਾਂ ਉਦੋਂ ਅਸੀਂ ਡੰਡੇ ਦਾ ਇਸਤੇਮਾਲ ਨਹੀਂ ਕਰਦੇ, ਹੱਥਾਂ ਨੰਗੇ ਹੱਥਾਂ ਦੇ ਨਾਲ ਹੀ, ਹੱਥਾਂ ਦੇ ਦਸਤਾਨੇ ਪਾਓ, ਮੂੰਹ ਢੱਕ ਕੇ ਰੱਖੋ, ਅੱਜ ਤੱਕ ਤਾਂ ਮਾਸਕ ਆ ਗਿਆ, ਮਾਸਕ ਪਾ ਕੇ ਰੱਖੋ। ਖਾਣ ਪੀਣ ਦਾ ਜਿਹੜਾ ਹੈ ਵੀ ਉਹ ਇਮ ਨਹੀਂ, ਹੱਜ ਤੋਂ ਤੁਸੀਂ ਖਾਣਾ ਪੀਣਾ ਉਹਦੇ 'ਚ ਵਕਫਾ ਪਾਓ ਅਤੇ ਹੱਥ ਹੁੱਥ ਧੋ ਕੇ, ਖਾਲੀ ਪੇਟ ਦਾ ਮਤਲਬ ਹੀ ਨਹੀਂ ਸਪਰੇਅ ਕਰਨ
1: ਨਹੀਂ ਕਰਨੀ ਚਾਹੀਦੀ,
0: ਕਿਉਂਕਿ ਜੇ ਕੋਈ ਜ਼ਖਮ ਵੀ ਹੋਇਆ ਫਿਰ ਵੀ ਤੁਸੀਂ ਗੁਰੇਜ਼ ਪਰਹੇਜ਼ ਕਰੋ। ਪਿੰਡੇ 'ਤੇ ਕੋਈ ਜ਼ਖਮ ਤੁਹਾਡੇ ਹੱਥਾਂ ਦੇ ਉੱਤੇ, ਬਾਹਾਂ ਦੇ ਉੱਤੇ, ਪੂਰੇ ਲੀੜੇ ਪਾਓ, ਹੈ ਨਾ, ਪੂਰੀਆਂ ਬਾਹਾਂ ਵਾਲੇ। ਸੋ ਇਸ ਕਰਕੇ ਅਹਿਤਿਆਤ ਜਿਹੜੀ ਸਪਰੇਅ ਕਰਨ ਲੱਗੇ, ਹੋਰ ਕੀੜੇ ਨੂੰ ਮਾਰਦੇ ਮਾਰਦੇ ਕਿਤੇ ਆਪਣਾ ਨੁਕਸਾਨ ਕਰ ਬੈਠੋ, ਇਹ ਵੀ ਕੋਈ ਬਹੁਤੀ ਵਧੀਆ ਗੱਲ ਨਹੀਂ।
1: ਲਾਗੇ ਬੰਦਾ ਇੱਕ ਅੱਧਾ ਹੋਰ
0: ਹੋਣਾ ਚਾਹੀਦਾ ਜੀ, ਹੋਣਾ ਚਾਹੀਦਾ,
1: ਤਾਂ ਕਿ ਉਹ ਆਪਣਾ ਧਿਆਨ ਰੱਖੇ ਕਿ ਪੂਰੇ ਜੋ ਪ੍ਰਬੰਧ ਕਰਕੇ। ਦਵਾਈਆਂ ਦੇ ਉੱਪਰ ਵੀ ਦੇਖੋ ਰੋੜੀਆ ਰਾਮ ਜੀ ਲਿਖਿਆ ਹੁੰਦਾ
0: ਪੱਕਾ,
1: ਉਹ ਆਪਾਂ ਲੇਬਰ ਜ਼ਰੂਰ ਧਿਆਨ ਕਰਕੋ ਕਿ ਰੱਬ ਨਾ ਕਰੇ ਕੋਈ ਹੋ ਜਾਏ ਅਤੇ ਉਹ ਅਸੀਂ ਦਿਖਾ ਸਕੀਏ,
0: ਅਤੇ ਨਾਲੇ ਦਵਾਈ ਵਾਲਾ ਡੱਬਾ ਨਾ ਉਹਨੂੰ ਖੇਤ 'ਚ ਹੀ ਦੱਬਾਓ ਗਲੀਆਂ ਕਰਕੇ,
1: ਨਸ਼ਟ ਕਰ ਦਿਓ,
0: ਅਤੇ ਘਰੇ ਲਿਆ ਕੇ ਚੀਨੀ ਨਾ ਪਾ ਲਿਓ 'ਚ,
1: ਦੁਬਾਰਾ ਨਹੀਂ ਪਾਉਣਾ ਚਾਹੀਦਾ ਜੀ।
0: ਚੱਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਇਹ ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸ ਕਾਨ, ਅੱਜ ਤੁਸੀਂ ਸੁਣੋਗੇ ਇਸ ਦੀ 80ਵੀਂ ਕੜੀ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ। ਪਰਿਚੈ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰੇ 7 ਵਜੇ ਮੁੱਖ ਖਬਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਸੋਹਣੀ ਸਵੇਰ। ਸਵੇਰੇ 8 ਵਜੇ ਸਮਾਚਾਰ ਪ੍ਰਭਾਤ, 8:15 ਮਾਰਨਿੰਗ ਨਿਊਜ਼, 8:30

0: ਪੰਜਾਬੀ ਖਬਰਾਂ ਹੋਣਗੀਆਂ। ਪੰਜਾਬੀ ਫਿਲਮਾਂ ਤੋਂ ਗੀਤ ਸੁਣਵਾਏ ਜਾਣਗੇ ਪ੍ਰੋਗਰਾਮ ਮਹਿਕ ਪੰਜਾਬ ਦੇ ਤਹਿਤ ਸਵੇਰੇ 8:40 ਤੇ। ਸਵੇਰੇ 9 ਵਜੇ ਮੁੱਖ ਖਬਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਇੱਕ ਕਲਾਕਾਰ, ਔਰ ਅੱਜ ਦੇ ਕਲਾਕਾਰ ਗੀਤਕਾਰ ਮਜਰੂਹ ਸੁਲਤਾਨਪੁਰੀ। NCERT ਦੁਆਰਾ ਸਪੋਂਸਰਡ ਪ੍ਰੋਗਰਾਮ ਦਾ ਸਮਾਂ ਰਹੇਗਾ ਸਵੇਰੇ 9:30। 10 ਵਜੇ ਮੁੱਖ ਖਬਰਾਂ ਤੋਂ ਬਾਅਦ ਹੋਏਗਾ ਪ੍ਰੋਗਰਾਮ ਹੈਲੋ ਫਰਮਾਇਸ਼, ਇਸ ਲਈ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸਾਡਾ ਨੰਬਰ ਹੈਗਾ 2342173, ਏਰੀਆ ਕੋਡ ਹੈ ਜਲੰਧਰ ਦਾ 0181, ਯਾਨੀ 0181। 11 ਵਜੇ ਹਿੰਦੀ ਵਿੱਚ ਸਮਾਚਾਰ ਅਤੇ 11:05 'ਤੇ ਵਟਸਐਪ ਆਧਾਰਿਤ ਪ੍ਰੋਗਰਾਮ ਹੋਏਗਾ ਤਮਕ ਜਲੰਧਰ ਪਿੰਡ ਦੇ। ਵਾਸਤੇ ਵਾਲੇ ਪ੍ਰੋਗਰਾਮ ਦਾ ਸਮਾਂ ਰਹੇਗਾ ਦਿਨੇ 12:05। ਇਸ ਵਿੱਚ ਰੇਡੀਓ ਡਾਕਟਰ ਤਹਿਤ ਜਾਣਕਾਰੀ ਦਿੱਤੀ ਜਾਏਗੀ ਅਤੇ ਨਾਟਕ ਅੰਦਾਜ਼ ਵਿੱਚ ਕਹਾਣੀ ਸੁਣਾਈ ਜਾਏਗੀ ਕਪਾਲ ਕਿਰਿਆ। ਦਿਨ 1:15 'ਤੇ ਹੋਏਗਾ ਪ੍ਰੋਗਰਾਮ ਫੌਜੀ ਮੀਰਾ ਲਈ, ਅਤੇ ਬਾਅਦ ਦੁਪਹਿਰ 2:30 ਹੋਏਗਾ ਪ੍ਰੋਗਰਾਮ ਰੰਗਲੀ ਧਰਤੀ। ਰੰਗਲੀ ਧਰਤੀ ਪ੍ਰੋਗਰਾਮ ਸਾਡੇ ਅੱਜ ਦੇ ਕਲਾਕਾਰ ਰੰਗਾ ਸਿੰਘ ਮਾਨ, ਇਹਨਾਂ ਦੇ ਗਾਏ ਹੋਏ ਲੋਕ ਗੀਤ ਸੁਣਵਾਏ ਜਾਣਗੇ। ਸਮਾਂ ਰਹੇਗਾ ਬਾਅਦ ਦੁਪਹਿਰ 2:30। ਸ਼ਾਮ 4 ਵਜੇ ਮੁੱਖ ਖਬਰਾਂ ਹੋਣਗੀਆਂ ਅਤੇ ਉਸ ਤੋਂ ਬਾਅਦ ਪੰਜਾਬੀ ਫਿਲਮਾਂ ਤੋਂ ਗੀਤ ਸੁਣਵਾਏ ਜਾਣਗੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋ ਸ਼ਾਮੀ 4:30 ਵਜੇ, ਅਤੇ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਗੁਰਬਾਣੀ ਵਿਚਾਰ ਪ੍ਰੋਗਰਾਮ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30 ਵਜੇ, ਜਿਸ ਵਿੱਚ ਕੰਮ ਦੀਆਂ ਗੱਲਾਂ ਹੋਣਗੀਆਂ। ਮੰਡੀਆਂ ਦੇ ਉਤਰਾਅ ਚੜਾਅ ਦੇ ਵੇਰਵੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਅਤੇ ਫਸਲਾਂ ਵਿੱਚ ਪਾਣੀ ਪ੍ਰਬੰਧ, ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਵਿਨੇ ਕੁਮਾਰ। ਰਾਤ 7:40 'ਤੇ ਸਮਾਚਾਰ ਦਰਸ਼ਨ ਅਤੇ ਰਾਤ 7:50 'ਤੇ ਆਬਸ਼ਾਰ ਗਜ਼ਲਾਂ ਦਾ ਪ੍ਰੋਗਰਾਮ ਹੋਏਗਾ ਅਤੇ ਰਾਤ 8:00 ਜ਼ਿੰਦਗੀ ਹਸੀਨ ਹੈ। ਰਾਤ 9:15 'ਤੇ ਸਪੋਟਲਾਈਟ, ਰਾਤ 9:30 ਕੰਟਰੀ ਵਾਈਡ, 9:45 'ਤੇ ਇਨਸਾਈਟਸ, ਇਹ ਪ੍ਰੋਗਰਾਮ ਹੋਣਗੇ ਦਿੱਲੀ ਕੇਂਦਰ ਤੋਂ। ਸੁਰ ਸਾਧਨਾ, ਇਹ ਪ੍ਰੋਗਰਾਮ ਹੋਏਗਾ ਰਾਤ 10:02 'ਤੇ। 10:00 ਮੁੱਖ ਖਬਰਾਂ ਤੋਂ ਬਾਅਦ ਸੁਰ ਸਾਧਨਾ ਪ੍ਰੋਗਰਾਮ ਹੋਏਗਾ, ਔਰ ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ ਵਿੱਚ ਅੱਜ ਦੇ ਕਲਾਕਾਰ ਦੀਪਨ ਕੁਮਾਰ, ਸ਼ਾਸਤਰੀ ਗਾਇਨ ਹੋਏਗਾ ਇਹਨਾਂ ਦਾ ਰਾਗ ਬਾਗੇਸ਼ਵਰੀ, ਤਬਲੇ 'ਤੇ ਸੰਗਤ ਕੀਤੀ ਹੈ ਪੰਡਿਤ ਕਾਲੇ ਰਾਮ, ਸਰੰਗੀ 'ਤੇ ਸੁਖਵਿੰਦਰ ਸਿੰਘ, ਹਾਰਮੋਨੀਅਮ 'ਤੇ ਰਾਕੇਸ਼ ਕੁਮਾਰ, ਤੰਬੂਰੇ 'ਤੇ ਸੁਮਿਤ ਕੁਮਾਰ। ਰਾਤ 10:30 ਸਮਾਂ ਰਹੇਗਾ ਪ੍ਰੋਗਰਾਮ ਸਰਗਮ ਦਾ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ ਸੁਣੋਗੇ ਪ੍ਰੋਗਰਾਮ ਖਤਾਂ 'ਤੇ ਆਧਾਰਿਤ ਚਿੱਠੀਆਂ ਮਿੱਠੀਆਂ, ਬਾਅਦ ਦੁਪਹਿਰ 3:00 ਤੋਂ ਲੈ ਕੇ 4:00 ਵਜੇ ਤੱਕ। ਪਰਿਚੇ ਅੰਤਰਗਤ ਇਹ ਸਨ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਇਸ ਸਮੇਂ ਸਵੇਰ ਦੇ 6:55 ਹੋ ਰਹੇ ਨੇ। ਆਓ ਸੁਣਦੇ ਹਾਂ ਸਮਾਚਾਰ ਸੰਸਕ੍ਰਿਤ ਵਿੱਚ।
1: इयम् आकाशवाणी सम्प्रति वार्ताः श्रूयन्ताम् प्रवाचकः डॉक्टर गणेश हेगडे। अथ वार्ताः। प्रधानमंत्री श्री नरेंद्र मोदी पञ्चराष्ट्रयात्रायाः पञ्चमं अन्तिमं प्रचरणं सफलतया सम्पाद्य इटली देशात् नवदिल्लीं प्रत्यागतवान्। ह्यः भारत इटली देशयोः मध्ये विशेष रणनैतिक सहयोगरूपेण स्वसम्बन्धस्य उन्नयनस्य घोषणा अभवत्। कृषिः, महत्त्वपूर्णखनिजाः, आयुर्वेदः, विज्ञानं, तन्त्रज्ञानम् इत्यादिषु अनेकेषु क्षेत्रेषु द्वयोः देशयोः मध्ये अनेकाः सन्धयः हस्ताक्षरिताः। कर अपराधानां, धनशोधनस्य, आतंकवित्तपोषणस्य च निवारणार्थम् अपि राष्ट्रद्वयेन ज्ञापनपत्रेषु हस्ताक्षरं जातम्। इटली देशस्य प्रधानमन्त्रिणा जॉर्जिया मेलोनी इत्यनया सह रोम नगरे संयुक्त वक्तव्ये प्रधानमन्त्रिणा श्री नरेन्द्र मोदिना उक्तं यत् उभौ देशौ नौकावहन क्षेत्रेषु नौकापत्तनानां आधुनिकीकरणे, रसदक्षेत्रे नील अर्थव्यवस्थायां च मिलित्वा कार्यं करिष्यतः।
2: दोनों देशों के स्टार्टअप्स, रिसर्च सेंटर्स और उद्योगों को आपस में जोड़ने के लिए हम इंडिया इटली इनोवेशन सेंटर पर काम कर रहे हैं।

ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਰੇਲ ਮੁਸਾਫਰਾਂ ਦੀ ਸਹੂਲਤ ਲਈ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਏ। ਪੰਜਾਬ ਵਿੱਚ 2 ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ ਗਈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਓਪਰੇਟਰ ਖਿਲਾਫ਼ ਸਖ਼ਤ ਕਾਨੂੰਨੀ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ 3 ਵੱਖ ਵੱਖ ਕਾਰਵਾਈਆਂ ਦੌਰਾਨ 1 ਪਿਸਤੌਲ, 14 ਕਿਲੋਗ੍ਰਾਮ ਹੀਰੋਇਨ ਅਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੰਜਾਬ ਅਤੇ ਹਰਿਆਣਾ ਵਿੱਚ ਜ਼ਬਰਦਸਤ ਗਰਮੀ ਲਗਾਤਾਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਖੇਤਰ ਲਈ ਔਰੇਂਜ ਅਲਰਟ ਜਾਰੀ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ ਅਤੇ ਅਗਲੀਆਂ ਮੁੱਖ ਖ਼ਬਰਾਂ ਦਾ ਸਮਾਂ ਰਹੇਗਾ ਸਵੇਰੇ 9 ਵਜੇ। ਸੋਹਣੀ ਸਵੇਰ ਦਾ ਇਹ ਸਫ਼ਰ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਹੀ ਸੁਣਨ ਵਾਲਿਆਂ ਨੂੰ ਨਮਸਕਾਰ। ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਦਾ ਹਾਲ ਚਾਲ ਵਧੀਆ ਹੋਏਗਾ, ਫਸਟ ਕਲਾਸ ਹੋਏਗਾ। ਦੇਖੋ, ਮੌਸਮ ਚਾਹੇ ਕਿਹੋ ਜਿਹਾ ਵੀ ਕਿਉਂ ਨਾ ਹੋਵੇ, ਆਪਣੇ ਜਿਹੜੇ ਪੰਜਾਬੀ ਨੇ, ਪੰਜਾਬ ਦੇ ਲੋਕ ਨੇ ਨਾ, ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਹੁਣ ਭਾਰਤ ਵਿੱਚ ਗਰਮੀਆਂ ਦਾ ਮੌਸਮ ਹਮੇਸ਼ਾ ਹੀ ਚੁਣੌਤੀਪੂਰਨ ਰਿਹਾ ਹੈ ਔਰ ਪਿਛਲੇ ਕੁਝ ਦਹਾਕਿਆਂ ਤੋਂ ਜਿਸ ਤਰ੍ਹਾਂ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉਸ ਨੇ ਇਨਸਾਨੀ ਜੀਵਨ ਨੂੰ ਝੰਜੋੜ ਕੇ ਰੱਖ ਦਿੱਤਾ। ਅਤੇ ਜਦੋਂ ਤਾਪਮਾਨ ਆਪਣੇ ਆਮ ਪੱਧਰ ਤੋਂ 4-5 ਡਿਗਰੀ ਸੈਲਸੀਅਸ ਵੱਧ ਜਾਂਦਾ ਹੈ ਤਾਂ ਇਸ ਸਥਿਤੀ ਨੂੰ ਆਪਾਂ ਲੂ ਕਹਿੰਦੇ ਹਾਂ ਅਤੇ ਹੀਟ ਵੇਵ ਦਾ ਰੂਪ ਧਾਰਨ ਕਰ ਲੈਂਦੀ ਹੈ। ਪਰ ਗੱਲ ਇਸ ਤਰ੍ਹਾਂ ਹੈ ਕਿ ਮੌਸਮ ਚਾਹੇ ਕਿਉਂ ਚਾਹੇ ਕਿਉਂ ਨਾ ਹੋਏ, ਅਸੀਂ ਹਮੇਸ਼ਾ ਜਦੋਂ ਕੰਮ ਕਰਦੇ ਹਾਂ, ਕੰਮ ਬਾਰੇ ਸੋਚਦੇ ਹਾਂ ਤਾਂ ਹਮੇਸ਼ਾ ਹੀ ਸਾਡੇ ਜਿਹੜੇ ਕੰਮ ਨੇ ਨੇਪਰੇ ਤਾਂ ਹੀ ਚੜ੍ਹ ਸਕਦੇ ਨੇ ਜੇਕਰ ਅਸੀਂ ਚੜ੍ਹਦੀ ਕਲਾ ਵਿੱਚ ਰਵਾਂਗੇ। ਹੁਣ ਜੇਕਰ ਅਸੀਂ ਬੱਚਿਆਂ ਦੀ ਗੱਲ ਕਰੀਏ, ਬੱਚਿਆਂ ਨੇ ਆਪਣੀ ਸਟੱਡੀ ਕਰਨੀ ਹੈ ਔਰ ਬੱਚਿਆਂ ਨੂੰ ਛੁੱਟੀਆਂ ਵੀ ਹੋਣ ਵਾਲੀਆਂ ਨੇ ਅਤੇ ਉਸ ਹਿਸਾਬ ਨਾਲ ਬੱਚਿਆਂ ਨੂੰ ਉਹਨਾਂ ਦੀ ਹੋਬੀਜ਼ ਉਸ ਵਾਸਤੇ ਤਿਆਰ ਕਰਨਾ ਚਾਹੀਦਾ ਹੈ ਔਰ ਜਿਹੜੇ ਬੱਚੇ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਉਸ ਵਾਸਤੇ ਤਿਆਰੀ ਕਰਨੀ ਹੀ ਪਏਗੀ ਕਿਉਂਕਿ ਮੌਸਮ ਨੇ ਤਾਂ ਇਹ ਕਹਿਣਾ ਕਿ ਚਲੋ ਮੈਂ ਤਾਂ ਜਿਸ ਤਰ੍ਹਾਂ ਹੈਗਾ ਹੈਗਾ ਹੀ ਹਾਂ, ਪਰ ਅਸੀਂ ਇਹ ਦੇਖਣਾ ਹੈ ਕਿ ਅਸੀਂ ਆਪਣੇ ਆਪ ਨੂੰ ਅੱਗੇ ਕਿਵੇਂ ਲੈ ਕੇ ਜਾ ਸਕਦੇ ਹਾਂ। ਸੋ ਇੱਕ ਹੀ ਰਸਤਾ ਹੈ ਜ਼ਿੰਦਗੀ ਵਿੱਚ ਅੱਗੇ ਜਾਣ ਦਾ, ਉਹ ਹੈ ਮਿਹਨਤ ਕਰਕੇ ਅੱਗੇ ਜਾਣ ਦਾ। ਅਤੇ ਹੁਣ ਅਸੀਂ ਵੀ ਅੱਗੇ ਵਧਣਾ ਹੈ, ਬਿਲਕੁਲ ਸਮਝ ਗਏ ਨਾ ਜੀ। ਗੀਤ ਨਾਲ ਹਾਜ਼ਰ ਹੁੰਦੇ ਹਾਂ ਗੀਤ ਤੋਂ ਬਾਅਦ।

ਗੀਤ ਤੋਂ ਬਾਅਦ ਅਸੀਂ ਹਾਜ਼ਰ ਹਾਂ। ਪ੍ਰੋਗਰਾਮ ਹੈ ਸੋਹਣੀ ਸਵੇਰ। ਚੱਲਦੇ ਹਾਂ ਇਤਿਹਾਸ ਵੱਲ। ਸ਼ਰਦ ਜੋਸ਼ੀ ਹੋਰਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦਾ ਜਨਮ 21 ਮਈ 1931 ਨੂੰ ਹੋਇਆ। ਆਪਣੇ ਸਮੇਂ ਦੇ ਇੱਕ ਵਿਲੱਖਣ ਵਿਅੰਗਕਾਰ। ਉਹਨਾਂ ਨੇ ਆਪਣੇ ਸਮੇਂ ਦੀਆਂ ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਅੰਤਰਾਂ ਨੂੰ ਬਹੁਤ ਹੀ ਨੇੜਿਓਂ ਦੇਖਿਆ। ਰਾਜੀਵ ਗਾਂਧੀ ਭਾਰਤ ਦੀ ਕਾਂਗਰਸ ਪਾਰਟੀ ਦੇ ਪ੍ਰਮੁੱਖ ਜਨਰਲ ਸਕੱਤਰ ਰਹੇ। ਫਿਰ ਉਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਬਣੇ। ਆਧੁਨਿਕ ਭਾਰਤ ਦਾ ਆਰਕੀਟੈਕਟ ਕਿਹਾ ਜਾਂਦਾ ਰਾਜੀਵ ਗਾਂਧੀ ਹੋਰਾਂ ਨੂੰ। ਉਹਨਾਂ ਦਾ ਦੇਹਾਂਤ 21 ਮਈ 1991 ਨੂੰ ਤਮਿਲਨਾਡੂ ਦੇ ਸ਼੍ਰੀ ਪਰਮਬਤੂਰ ਵਿੱਚ ਹੋਇਆ। ਔਰ ਇਸ ਦਿਨ ਨੂੰ ਅੱਤਵਾਦ ਵਿਰੋਧੀ ਦਿਵਸ ਵੀ ਕਿਹਾ ਜਾਂਦਾ। ਹਰ ਸਾਲ ਦੇਸ਼ ਭਰ ਵਿੱਚ 21 ਮਈ ਨੂੰ ਮਨਾਇਆ ਜਾਂਦਾ। ਇਹ ਦਿਨ ਹੋਰ ਗਤੀਵਿਧੀਆਂ ਦੇ ਨਾਲ ਨਾਲ ਸਹੁੰ ਚੁੱਕ ਸਮਾਰੋਹ ਦੁਆਰਾ ਮਨਾਇਆ ਜਾਂਦਾ। ਇਹ ਦਿਵਸ ਦੇਸ਼ ਦੇ ਸਾਰੇ ਵਰਗਾਂ ਦੇ ਲੋਕਾਂ ਵਿੱਚ ਅੱਤਵਾਦ ਅਤੇ ਹਿੰਸਾ ਦੇ ਖਤਰੇ ਅਤੇ ਲੋਕਾਂ, ਸਮਾਜ ਅਤੇ ਸਮੁੱਚੇ ਦੇਸ਼ ਦੇ ਇਸੇ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ। ਅੱਤਵਾਦ ਵਿਰੋਧੀ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਤੋਂ ਦੂਰ ਕਰਨਾ ਹੈ। ਇਸ ਮੌਕੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅੱਤਵਾਦ ਅਤੇ ਹਿੰਸਾ ਦੇ ਖਤਰਿਆਂ ਅਤੇ ਬਹਿਸਾਂ, ਵਿਚਾਰ ਵਟਾਂਦਰੇ, ਸਿੰਪੋਜ਼ੀਅਮ, ਸੈਮੀਨਾਰ, ਭਾਸ਼ਣ ਆਦਿ ਆਯੋਜਿਤ ਕੀਤੇ ਜਾਂਦੇ ਨੇ, ਤਾਂ ਕਿ ਸੰਸਾਰ ਭਰ ਵਿੱਚ, ਵਿਸ਼ਵ ਭਰ ਵਿੱਚ ਸ਼ਾਂਤੀ ਬਣੀ ਰਹੇ। ਅਤੇ ਅੱਜ ਦੇ ਦਿਨ 1994 ਨੂੰ ਸੁਸ਼ਮਿਤਾ ਸੇਨ ਮਿਸ ਯੂਨੀਵਰਸ ਬਣੇ ਸੀ। ਅਤੇ ਹਰ ਸਾਲ 21 ਮਈ ਨੂੰ ਆਯੋਜਿਤ ਕੀਤਾ ਜਾਣ ਵਾਲੇ ਯੂਨੈਸਕੋ ਸੰਵਾਦ ਅਤੇ ਵਿਕਾਸ ਲਈ ਵਿਸ਼ਵ ਸੱਭਿਆਚਾਰਕ ਵਿਭਿੰਨਤਾ ਦਿਵਸ ਦੇ ਜਸ਼ਨ ਦੀ ਅਗਵਾਈ ਕਰਦਾ ਹੈ, ਜੋ ਨਾ ਸਿਰਫ ਦੁਨੀਆ ਦੀਆਂ ਸੱਭਿਆਚਾਰਾਂ ਦੀ ਅਮੀਰੀ ਨੂੰ ਉਜਾਗਰ ਕਰਦਾ ਹੈ, ਸਗੋਂ ਸ਼ਾਂਤੀ ਅਤੇ ਟਿਕਾਊ ਵਿਕਾਸ ਪ੍ਰਾਪਤ ਕਰਨ ਲਈ ਅੰਤਰ ਸੱਭਿਆਚਾਰਕ ਸੰਵਾਦ ਦੀ ਜ਼ਰੂਰੀ ਭੂਮਿਕਾ ਨੂੰ ਵੀ ਉਜਾਗਰ ਕਰਦਾ। ਦੁਨੀਆ ਦੇ ਸਾਰੇ ਮੌਜੂਦਾ ਟਕਰਾਵਾਂ ਵਿੱਚੋਂ 99% ਘੱਟ ਅੰਤਰ ਸੱਭਿਆਚਾਰਕ ਸੰਵਾਦ ਵਾਲੇ ਦੇਸ਼ਾਂ ਵਿੱਚ ਹੋਰ ਪ੍ਰਭਾਵਸ਼ਾਲੀ ਸਹਿਯੋਗ ਸਥਾਪਿਤ ਕਰਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਅੰਤਰ ਸੱਭਿਆਚਾਰਕ ਸੰਵਾਦ ਨੂੰ ਮਜ਼ਬੂਤ ਕਰਨਾ ਇੱਕ ਤਰਜੀਹ ਹੋਣੀ ਚਾਹੀਦੀ ਹੈ। ਅਤੇ ਅੱਜ 21 ਮਈ ਦਾ ਦਿਨ ਹੈ, ਅੰਤਰਰਾਸ਼ਟਰੀ ਚਾਹ ਦਿਵਸ ਜਿਹੜਾ ਹੈ ਮਨਾਇਆ ਜਾਂਦਾ ਹੈ। ਔਰ ਦੁਨੀਆ ਭਰ ਵਿੱਚ ਸਭ ਤੋਂ ਵੱਧ ਖਪਤ ਹੋਣ ਵਾਲੇ ਪੀਣ ਵਾਲੇ ਪਦਾਰਥਾਂ ਵਿੱਚੋਂ ਇੱਕ ਚਾਹ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ। ਅਤੇ ਭਾਰਤ ਦੀ ਰੋਜ਼ਾਨਾ ਚਾਹ ਤੋਂ ਲੈ ਕੇ ਵਿਸ਼ਵ ਵਿਆਪੀ ਚਾਹ ਪਰੰਪਰਾਵਾਂ ਤੱਕ ਅੰਤਰਰਾਸ਼ਟਰੀ ਚਾਹ ਦਿਵਸ ਦੇਸ਼ਾਂ ਵਿੱਚ ਚਾਹ ਦੇ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਮਹੱਤਵ ਨੂੰ ਮਾਨਤਾ ਦਿੰਦਾ ਹੈ। ਇੱਕ ਪ੍ਰਸਿੱਧ ਡਰਿੰਕ ਹੋਣ ਤੋਂ ਇਲਾਵਾ ਕਿਸਾਨਾਂ ਦੇ ਜੀਵਨ ਨਿਰਵਾਹ ਦਾ ਇੱਕ ਹਿੱਸਾ ਹੈ। ਔਰ ਅੰਤਰਰਾਸ਼ਟਰੀ ਚਾਹ ਦਿਵਸ 2026 ਦਾ ਥੀਮ ਇੱਕ ਮਜ਼ਬੂਤ, ਵਧੇਰੇ ਸੰਮਿਲਿਤ ਚਾਹ ਵਾਤਾਵਰਨ ਪ੍ਰਣਾਲੀ ਬਣਾਉਣ 'ਤੇ ਕੇਂਦਰਿਤ ਕਰਦਾ ਹੈ, ਜੋ ਸਥਿਰਤਾ, ਨੌਜਵਾਨਾਂ ਦੀ

0: ਭਾਗੀਦਾਰੀ ਤੇ ਆਰਥਿਕ ਵਿਕਾਸ ਦਾ ਸਮਰਥਨ ਕਰਦਾ ਹੈ।
1: ਵੈਸੇ ਦੇਖਿਆ ਜਾਵੇ ਤਾਂ ਮੌਸਮ ਕੋਈ ਵੀ ਹੋਵੇ, ਚਾਹ ਦਾ ਪਿਆਲਾ ਹੋ ਜਾਏ ਤਾਂ ਕੀ ਗੱਲ ਹੈ। ਕਿਹਾ ਜਾਂਦਾ ਕਿ ਥਕਾਵਟ ਉਤਰ ਜਾਂਦੀ ਹੈ, ਬਸ ਗਰਮ ਗਰਮ ਹੋ ਜਾਏ ਚਾਏ, ਗਰਮੀ ਹੋ ਚਾਹੇ ਸਰਦੀ, ਗਰਮ ਗਰਮ ਚਾਏ ਪੀ ਲੇ, ਜ਼ਰਾ ਚਾਏ ਪੀ ਲੇ, ਮੂਡ ਆਪਣਾ ਸਹੀ ਕਰ ਲੇ, ਜ਼ਰਾ ਚਾਏ

ਟ੍ਰੇਨ ਵਿੱਚ ਇੱਕ ਬੈਠੀ ਔਰਤ ਬਾਰ ਬਾਰ ਆਪਣੇ ਛੋਟੇ ਬੱਚੇ ਨੂੰ ਇੱਕ ਹੀ ਗੱਲ ਕਹਿ ਰਹੀ ਸੀ, ਬੇਟਾ ਜਲਦੀ ਖਾ ਲੈ ਗਾਜਰ ਦਾ ਹਲਵਾ, ਨਹੀਂ ਤਾਂ ਮੈਂ ਸਾਹਮਣੇ ਵਾਲੇ ਅੰਕਲ ਨੂੰ ਦੇ ਦੂੰਗੀ। ਜਦ ਕਾਫੀ ਦੇਰ ਹੋ ਗਈ ਤਾਂ ਸਾਹਮਣੇ ਬੈਠਾ ਵਾਲਾ ਅੰਕਲ ਬੋਲਿਆ, ਭੈਣ ਜੀ ਜ਼ਰਾ ਜਲਦੀ ਕਰੋ ਨਾ, ਤੁਹਾਡੇ ਹਲਵੇ ਦੇ ਚੱਕਰ ਵਿੱਚ ਤਾਂ ਮੈਂ ਪਹਿਲਾਂ ਹੀ 4 ਸਟੇਸ਼ਨ ਛੱਡ ਆਇਆ ਹਾਂ। ਬਹੁਤ ਗੱਲਾਂ ਅਸੀਂ ਆਸ ਪਾਸ ਤੋਂ ਸਿੱਖਦੇ ਹਾਂ, ਬਹੁਤ ਗੱਲਾਂ ਅਸੀਂ ਪੜ੍ਹ ਕੇ ਸਿੱਖਦੇ ਹਾਂ, ਬਹੁਤ ਗੱਲਾਂ ਅਸੀਂ ਸਿੱਖਦੇ ਹਾਂ ਕਿ ਅਸੀਂ ਕੀ ਪੜ੍ਹਦੇ ਹਾਂ ਔਰ ਕੀ ਸੋਚਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਇੱਥੇ ਇੱਕ ਅਸੀਂ ਗੱਲ ਸਾਂਝੀ ਕਰਦੇ ਹਾਂ। ਮਹਾਨ ਵਿਗਿਆਨੀ ਅਲਬਰਟ ਆਇਨਸਟਾਈਨ ਹਰ ਥਾਂ 'ਤੇ ਆਪਣੇ ਸਿਧਾਂਤਾਂ 'ਤੇ ਭਾਸ਼ਣ ਦੇਣ ਦੇ ਲਈ ਬੁਲਾਏ ਜਾਂਦੇ ਸਨ। ਉਹਨਾਂ ਦਾ ਭਾਸ਼ਣ ਇੰਨਾ ਮਸ਼ਹੂਰ ਸੀ ਕਿ ਜਿੱਥੇ ਵੀ ਉਹ ਭਾਸ਼ਣ ਦਿੰਦੇ ਸਨ, ਲੋਕ ਬੜੇ ਹੀ ਉਤਸੁਕਤਾ ਨਾਲ ਸੁਣਦੇ। ਆਇਨਸਟਾਈਨ ਦਾ ਇੱਕ ਡਰਾਈਵਰ ਸੀ ਜੋ ਉਹਨਾਂ ਦੀ ਗੱਡੀ ਚਲਾਉਂਦਾ ਸੀ ਅਤੇ ਹਰ ਸਮੇਂ ਉਹਨਾਂ ਦਾ ਭਾਸ਼ਣ ਸੁਣਦਾ। ਜਿੱਥੇ ਵੀ ਐਲਬਰਟ ਆਇਨਸਟਾਈਨ ਭਾਸ਼ਣ ਦਿੰਦੇ, ਉਹ ਬੜੇ ਹੀ ਧਿਆਨ ਨਾਲ ਸੁਣਦਾ। ਇੱਕ ਦਿਨ ਡਰਾਈਵਰ ਨੇ ਆਇਨਸਟਾਈਨ ਨੂੰ ਕਿਹਾ, ਸਰ ਤੁਸੀਂ ਜਾਣਦੇ ਹੋ ਮੈਂ ਤੁਹਾਡਾ ਭਾਸ਼ਣ ਪੂਰਾ ਯਾਦ ਕਰ ਲਿਆ, ਹੁਣ ਜੇਕਰ ਤੁਸੀਂ ਚਾਹੋ ਤਾਂ ਮੈਂ ਮੰਚ 'ਤੇ ਜਾ ਕੇ ਬੋਲ ਸਕਦਾ। ਆਇਨਸਟਾਈਨ ਮੁਸਕਰਾਏ, ਪਹਿਲਾਂ ਤਾਂ ਉਹਨਾਂ ਨੂੰ ਵਿਸ਼ਵਾਸ ਨਾ ਹੋਇਆ, ਫਿਰ ਉਹਨਾਂ ਨੇ ਕਿਹਾ, ਠੀਕ ਹੈ ਅਗਲੀ ਵਾਰ ਨਵੀਂ ਜਗ੍ਹਾ 'ਤੇ ਮੇਰਾ ਭਾਸ਼ਣ ਹੋਣਾ ਜਿੱਥੇ ਮੈਨੂੰ ਕੋਈ ਨਹੀਂ ਪਹਿਚਾਣਦਾ, ਇਸ ਲਈ ਅਸੀਂ ਅਦਲਾ ਬਦਲੀ ਕਰਾਂਗੇ, ਤੁਸੀਂ ਮੰਚ 'ਤੇ ਜਾਓਗੇ ਅਤੇ ਮੈਂ ਡਰਾਈਵਰ ਦੀ ਟੋਪੀ ਪਹਿਣ ਕੇ ਪਿੱਛੇ ਬੈਠਾਂਗਾ।

ਤੇ ਪੂਰਾ ਭਾਸ਼ਣ ਸੁਣਾਂਗਾ। ਅਗਲੇ ਦਿਨ ਇਸੇ ਤਰ੍ਹਾਂ ਹੋਇਆ। ਡਰਾਈਵਰ ਨੇ ਆਇਨਸਟਾਈਨ ਦੇ ਕੱਪੜੇ ਪਾ ਲਏ ਤੇ ਮੰਚ ਤੇ ਚੜ ਗਿਆ। ਜਿਸ ਤਰ੍ਹਾਂ ਹੀ ਉਸਨੇ ਬੋਲਣਾ ਸ਼ੁਰੂ ਕੀਤਾ, ਸਾਰਿਆਂ ਨੇ ਤਾਲੀਆਂ ਵਜਾਈਆਂ, ਕਿਉਂਕਿ ਡਰਾਈਵਰ ਨੇ ਸਾਰਾ ਹੀ ਭਾਸ਼ਣ ਯਾਦ ਕੀਤਾ ਹੋਇਆ ਸੀ। ਤੇ ਭਾਸ਼ਣ ਦੌਰਾਨ ਇੱਕ ਪ੍ਰੋਫੈਸਰ ਖੜਾ ਹੋਇਆ ਤੇ ਉਸਨੇ ਇੱਕ ਬਹੁਤ ਹੀ ਮੁਸ਼ਕਿਲ ਸਵਾਲ ਪੁੱਛ ਲਿਆ। ਆਇਨਸਟਾਈਨ ਘਬਰਾ ਗਏ, ਕਿਉਂਕਿ ਉਹ ਤਾਂ ਡਰਾਈਵਰ ਸੀ। ਉਹਨੇ ਸੋਚਿਆ ਹੁਣ ਤਾਂ ਰਾਸ ਖੁੱਲ ਹੀ ਜਾਏਗਾ, ਪਰ ਮੰਚ 'ਤੇ ਜਿਹੜਾ ਡਰਾਈਵਰ ਸੀ ਉਸਨੇ ਬਿਨਾਂ ਪਲਕ ਚਪਕਾਏ ਮੁਸਕਰਾ ਕੇ ਉੱਤਰ ਦਿੱਤਾ, ਲੈ ਇਹ ਸਵਾਲ ਤਾਂ ਇੰਨਾ ਸੌਖਾ ਹੈ ਕਿ ਇਸ ਦਾ ਜਵਾਬ ਮੇਰਾ ਡਰਾਈਵਰ ਵੀ ਦੇ ਸਕਦਾ ਹੈ, ਜ਼ਰਾ ਉਸ ਨੂੰ ਪੁੱਛ ਲਓ। ਇਸ ਤੋਂ ਬਾਅਦ ਉਸਨੇ ਇਸ਼ਾਰਾ ਕੀਤਾ ਜਿੱਥੇ ਅਸਲੀ ਆਇਨਸਟਾਈਨ ਬੈਠੇ ਸਨ ਡਰਾਈਵਰ ਦੀ ਵਰਦੀ ਪਾ ਕੇ। ਆਇਨਸਟਾਈਨ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਹਨਾਂ ਦਾ ਡਰਾਈਵਰ ਕਿੰਨਾ ਤੇਜ਼ ਹੈ, ਬੁੱਧੀਮਾਨ ਹੈ, ਕਿ ਮੁਸ਼ਕਿਲ ਤੋਂ ਮੁਸ਼ਕਿਲ ਸਥਿਤੀ ਵਿੱਚ ਵੀ ਸੰਭਲ ਗਿਆ ਔਰ ਗੱਲ ਨੂੰ ਸੰਭਾਲ ਗਿਆ। ਜਦੋਂ ਅਸੀਂ ਕਿਸੇ ਵਿਦਵਾਨ, ਇਮਾਨਦਾਰ ਅਤੇ ਸਕਾਰਾਤਮਕ ਲੋਕਾਂ ਦੇ ਨਾਲ ਰਹਿੰਦੇ ਹਾਂ, ਉਹਨਾਂ ਦੀਆਂ ਗੱਲਾਂ, ਉਹਨਾਂ ਦਾ ਦ੍ਰਿਸ਼ਟੀਕੋਣ ਆਪਣੇ ਆਪ ਹੀ ਮਨ ਵਿੱਚ ਉਤਰ ਜਾਂਦਾ ਹੈ। ਅਤੇ ਸਾਨੂੰ ਇਹ ਸੋਚਣਾ ਚਾਹੀਦਾ ਕਿ ਜੇਕਰ ਮੁਸ਼ਕਿਲ ਹਾਲਾਤ ਨੇ ਤਾਂ ਅਸੀਂ ਉਸ ਤੋਂ ਕਿਵੇਂ ਨਿਕਲੀਏ ਬਜਾਏ ਕਿ ਹਾਰ ਮੰਨਣ ਦੇ। ਸੋ ਅੱਗੇ ਵਧਣਾ ਹੈ ਤਾਂ ਛੋਟੀ ਛੋਟੀ ਗੱਲਾਂ ਨੂੰ ਸਿੱਖੋ, ਪਹਿਚਾਨੋ ਔਰ ਪੜ੍ਹ ਕੇ ਹੀ ਅੱਗੇ ਵਧੋ। ਪ੍ਰੋਗਰਾਮ ਹੈ ਸੋਹਣੀ ਸਵੇਰ।

ਜੇ ਅਗਰ ਅਸੀਂ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਨੇ ਤਾਂ ਫਿਰ ਹਜੇ ਗਰਮੀ ਕਰਨੀ ਕਰਨੀ ਹੈ। ਇਹ ਸਿਰਫ ਮੌਸਮੀ ਤਬਦੀਲੀ ਨਹੀਂ ਹੈ, ਸਗੋਂ ਇਹ ਗੰਭੀਰ ਸਿਹਤ ਸੰਕਟ ਅਤੇ ਵਾਤਾਵਰਣ ਨਾਲ ਸੰਬੰਧਿਤ ਚੇਤਾਵਨੀ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਭਿਆਨਕ ਗਰਮੀ ਤੋਂ ਨਿਜਾਤ ਮਿਲੇ ਤਾਂ ਸਾਨੂੰ ਕੁਦਰਤ ਵੱਲ ਇੱਕ ਵਾਰ ਫਿਰ ਮੁੜਨਾ ਹੋਏਗਾ। ਇੱਕ ਮਨੁੱਖ ਇੱਕ ਰੁੱਖ ਦਾ ਨਾਰਾ ਸਿਰਫ ਕਾਗਜ਼ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਇਸ ਨੂੰ ਅਮਲੀ ਰੂਪ ਦੇਣ ਲਈ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਜਿੰਨੇ ਜ਼ਿਆਦਾ ਰੁੱਖ ਹੋਣਗੇ ਵਾਤਾਵਰਣ ਵਿੱਚ ਨਮੀ ਓਨੀ ਹੀ ਬਣੀ ਰਹੇਗੀ ਅਤੇ ਤਾਪਮਾਨ ਕੰਟਰੋਲ ਵਿੱਚ ਰਹੇਗਾ। ਮਨੁੱਖੀ ਅਣਗਹਿਲੀਆਂ ਅਤੇ ਲਾਪਰਵਾਹੀਆਂ ਕਾਰਨ ਗਰਮੀ ਅਤੇ ਲੂ ਕੁਦਰਤੀ ਆਫਤਾਂ ਦੀ ਧੁੱਪ ਲੈਂਦੀ ਜਾ ਰਹੀ ਹੈ। ਹਾਲਾਂਕਿ ਮੌਸਮ ਨੂੰ ਬਦਲਣਾ ਸਾਡੇ ਹੱਥ ਵਿੱਚ ਨਹੀਂ ਹੈ, ਇਸ ਦੇ ਪ੍ਰਭਾਵਾਂ ਨੂੰ ਘੱਟ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਜਿੰਨੇ ਰੁੱਖ ਹੋਣਗੇ ਉਨਾ ਵਧੀਆ ਹੋਏਗਾ, ਸਾਵਧਾਨੀ ਵਿੱਚ ਹੀ ਬਚਾਅ ਹੈ। ਜੇਕਰ ਅਸੀਂ ਸਿਹਤ ਨਿਯਮਾਂ ਦੀ ਪਾਲਣਾ ਕਰੀਏ ਤਾਂ ਵਾਤਾਵਰਨ ਪ੍ਰਤੀ ਸੁਚੇਤ ਹੋਈਏ ਤਾਂ ਅਸੀਂ ਇਸ ਕਹਿਰ ਤੋਂ ਕਾਫ਼ੀ ਹੱਦ ਤੱਕ ਬਚ ਸਕਦੇ ਹਾਂ। ਹਾਏ ਗਰਮੀ ਨਹੀਂ ਕਰ ਸਕਦੇ। ਮੌਸਮ ਵਿਗਿਆਨ ਅਨੁਸਾਰ ਜਦੋਂ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਇਸ ਨੂੰ ਗਰਮ ਹਵਾਵਾਂ ਜਾਂ ਫਿਰ ਲੂ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਜੇਕਰ ਤਾਪਮਾਨ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਜਾਵੇ ਤਾਂ ਇਸ ਨੂੰ ਗੰਭੀਰ ਲੂ ਕਿਹਾ ਜਾਂਦਾ ਹੈ। ਇਹ ਗਰਮ ਖੁਸ਼ਕ ਹਵਾਵਾਂ ਸਰੀਰ ਵਿੱਚੋਂ ਪਾਣੀ ਦੀ ਮਾਤਰਾ ਨੂੰ ਤੇਜ਼ ਨਾਲ ਘਟਾਉਂਦੀਆਂ ਨੇ। ਗਰਮੀ ਦੇ ਇਸ ਭਿਆਨਕ ਰੂਪ ਪਿੱਛੇ ਕੁਦਰਤੀ ਅਤੇ ਮਨੁੱਖੀ ਕਾਰਨ ਜ਼ਿੰਮੇਵਾਰ ਨੇ। ਇਸ ਕਰਕੇ ਅਸੀਂ ਬਹੁਤ ਚੀਜ਼ਾਂ ਸਹੇੜ ਰਹੇ ਹਾਂ। ਧਰਤੀ 'ਤੇ ਔਸਤ ਤਾਪਮਾਨ ਵਿੱਚ ਵਾਧਾ ਸਭ ਤੋਂ ਵੱਡਾ ਕਾਰਨ ਹੈ। ਗ੍ਰੀਨ ਹਾਊਸ ਗੈਸਾਂ ਦੀ ਵੱਧੀ ਮਾਤਰਾ ਸੂਰਜ ਦੀ ਗਰਮੀ ਨੂੰ ਧਰਤੀ ਤੋਂ ਹੀ ਰੋਕ ਲੈਂਦੀ ਹੈ। ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿੱਚ ਵੀ ਦਰੱਖਤਾਂ ਦੀ ਗਿਣਤੀ ਰੁੱਖਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਰੁੱਖ ਨਾ ਹੋਣ ਕਾਰਨ ਜ਼ਮੀਨ ਜਲਦੀ ਗਰਮ ਪੈ ਜਾਂਦੀ ਹੈ। ਸ਼ਹਿਰੀ ਕਾਰਨ ਸੜਕਾਂ ਅਤੇ ਇਮਾਰਤਾਂ ਵਿੱਚ ਸੀਮੈਂਟ ਦੀ ਵਰਤੋਂ ਵੱਧ ਗਈ ਹੈ ਅਤੇ ਗਰਮੀ ਨੂੰ ਸੋਖ ਲੈਂਦੀ ਹੈ ਅਤੇ ਰਾਤ ਵੇਲੇ ਵੀ ਵਾਤਾਵਰਨ ਨੂੰ ਠੰਡਾ ਨਹੀਂ ਹੋਣ ਦਿੰਦੀ। ਸੋ ਗੱਲ ਇਸ ਤਰ੍ਹਾਂ ਕਿ ਜੇਕਰ ਅਸੀਂ ਮੌਸਮ ਵਿੱਚ ਤਬਦੀਲੀ ਚਾਹੁੰਦੇ ਹਾਂ ਤਾਂ ਇੱਕ ਰੁੱਖ ਜਿਹੜਾ ਹੈ, ਇਸ ਦਾ ਨਾਰਾ ਸਿਰਫ ਨਾਰਾ ਨਹੀਂ ਬਲਕਿ ਇੱਕ ਰੁੱਖ ਸਾਨੂੰ ਜ਼ਰੂਰ ਲਗਾਉਣਾ ਚਾਹੀਦਾ ਤਾਂ ਕਿ ਸਾਨੂੰ ਛਾਂ ਮਿਲ ਸਕੇ, ਗਰਮੀ ਦੇ ਕਹਿਰ ਤੋਂ ਨਿਜਾਤ ਮਿਲ ਸਕੇ। ਪ੍ਰੋਗਰਾਮ ਹੈ ਸੋਹਣੀ ਸਵੇਰ, ਹਾਜ਼ਰ ਹੁੰਦੇ ਗੀਤ ਤੋਂ ਬਾਅਦ।

0: ਅਸੀਂ ਗੱਲ ਕਰ ਰਹੇ ਸੀ ਗਰਮੀ ਦੀ, ਕਿਉਂਕਿ ਇਹੀ ਇੱਕ ਬਰਨਿੰਗ ਟੋਪਿਕ ਹੈ ਇਹਨਾਂ ਦਿਨਾਂ ਦਾ, ਔਰ ਜੇਕਰ ਲੂ ਹੈ ਤਾਂ ਇਸ ਤੋਂ ਸਾਨੂੰ ਬਚਣਾ ਚਾਹੀਦਾ ਹੈ, ਕਿਉਂਕਿ ਲੂ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਅਤੇ ਬਜ਼ੁਰਗਾਂ ਅਤੇ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ 'ਤੇ ਪੈਂਦਾ ਹੈ। ਹੀਟ ਸਟ੍ਰੋਕ ਹੋਣਾ ਸਭ ਤੋਂ ਖਤਰਨਾਕ ਸਥਿਤੀ ਹੈ, ਜਿੱਥੇ ਸਰੀਰ ਦਾ ਤਾਪਮਾਨ 104 ਡਿਗਰੀ ਫਾਰਨਹਾਈਟ 40 ਡਿਗਰੀ ਸੈਲਸੀਅਸ ਤੋਂ ਉੱਪਰ ਚਲਾ ਜਾਂਦਾ। ਇਸ ਨਾਲ ਮਨੁੱਖ ਬੇਹੋਸ਼ ਹੋ ਸਕਦਾ, ਜਿਵੇਂ ਅਸੀਂ ਗੱਲ ਕੀਤੀ ਪਹਿਲਾਂ, ਅਤੇ ਸਰੀਰ ਵਿੱਚ ਪਾਣੀ ਅਤੇ ਨਮਕ ਦੀ ਕਮੀ ਵੀ ਹੋ ਜਾਂਦੀ ਹੈ। ਅਸੀਂ ਤਾਂ ਬਹੁਤ ਵਾਰ ਕਹਿੰਦੇ ਹਾਂ, ਪਰ ਜਦੋਂ ਮਾਹਿਰ ਸਲਾਹ ਦਿੰਦੇ ਨੇ ਫਿਰ ਸ਼ਾਇਦ ਆਪਾਂ ਸੁਣਦੇ ਹਾਂ। ਹੀਟ ਵੇਵ ਕਾਰਨ ਦੁਪਹਿਰ ਸਮੇਂ ਸੜਕਾਂ ਅਤੇ ਬਾਜ਼ਾਰਾਂ ਵਿੱਚ ਸੁੰਨਾਪਨ ਵੇਖਣ ਨੂੰ ਮਿਲ ਰਿਹਾ ਹੈ। ਡਾਕਟਰਾਂ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਅਤੇ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ। ਅਤੇ ਫਿਰ ਲੈਂਦੇ ਹਾਂ ਮਾਹਿਰ ਦੀ ਸਲਾਹ। ਡਾਕਟਰ ਤਰਸੀਮ ਲਾਲ, ਮੈਡੀਕਲ ਕੰਸਲਟੈਂਟ, ਸਿਵਲ ਹਸਪੀਟਲ, ਜਲੰਧਰ।
1: ਹੀਟ ਸਟ੍ਰੋਕ ਦੇ, ਕਿਉਂਕਿ ਬਹੁਤ ਜ਼ਿਆਦਾ ਤਾਪਮਾਨ ਜਿਹੜਾ ਆ ਵੱਧ ਗਿਆ ਹੈ, ਕਿ ਜੋ ਵਧਿਆ ਤਾਪਮਾਨ ਹੈ ਉਹਦੇ ਨਾਲ ਕੁਛ ਜਿਹੜੀਆਂ ਤਕਲੀਫਾਂ ਉਹ ਸਾਨੂੰ ਹੋ ਸਕਦੀਆਂ, ਉਹ ਕਿਹੜੀਆਂ ਹਨ ਉਹਦਾ ਆਪਾਂ ਖਿਆਲ ਰੱਖਣਾ ਹੈ। ਜਦੋਂ ਬਹੁਤ ਜ਼ਿਆਦਾ ਆਪਾਂ ਨੂੰ ਗਰਮੀ ਲੱਗਦੀ ਹੈ, ਤਾਂ ਜ਼ਿਆਦਾ ਗਰਮੀ ਆਮ ਤੌਰ 'ਤੇ ਜਿੱਥੇ ਗਰਮ ਮੌਸਮ ਹੁੰਦਾ, ਜਦੋਂ 40 ਡਿਗਰੀ ਸੈਲਸੀਅਸ ਤੋਂ ਤਾਪਮਾਨ ਵੱਧ ਹੁੰਦਾ, ਤਾਂ ਉਹਨੂੰ ਆਪਾਂ ਗਰਮੀ ਗਿਣਦੇ ਹਾਂ। ਪਰ ਜਿਹੜੇ ਠੰਡੇ ਇਲਾਕੇ ਆ ਉਹਦੇ ਵਿੱਚ, ਜਿੱਦਾਂ ਹਿੱਲੀ ਏਰੀਆਜ਼ ਆ, ਉੱਥੋਂ 30 ਡਿਗਰੀ ਤੋਂ ਜਦੋਂ ਤਾਪਮਾਨ ਵੱਧ ਜਾਂਦਾ, ਤਾਂ ਉਹਨੂੰ ਆਪਾਂ ਹਾਈ ਟੈਂਪਰੇਚਰ ਦੇ ਵਿੱਚ ਲੈਂਦੇ ਹਾਂ, ਕਿਉਂਕਿ ਜੋ ਲੋਕ ਹੁੰਦੇ ਆ ਉਹ ਆਮ ਜਿਹੜਾ ਉਸ ਇਲਾਕੇ ਦਾ ਤਾਪਮਾਨ ਹੈ, ਉਹਨਾਂ ਦਾ ਸਰੀਰ ਜਿਹੜਾ ਹੁੰਦਾ ਉਹਦੇ ਮੁਤਾਬਕ ਢਲਿਆ ਹੁੰਦਾ ਹੈ। ਬਹੁਤ ਜ਼ਿਆਦਾ ਹਾਈ ਟੈਂਪਰੇਚਰ 40-42, ਜਿੱਦਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ 42-43 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ ਆ, ਦਿਨ ਦਾ ਤਾਪਮਾਨ ਚੱਲ ਰਿਹਾ ਹੈ, ਤਾਂ ਇਹਦੇ ਨਾਲ ਕੀ ਹੁੰਦਾ ਆ, ਜਦੋਂ ਆਪਾਂ ਨੂੰ ਜ਼ਿਆਦਾ ਗਰਮੀ ਲੱਗਦੀ ਹੈ ਉਹਦੇ ਨਾਲ ਸਾਡੇ ਸਰੀਰ ਦੇ ਵਿੱਚੋਂ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਜਿਹਦੇ ਨਾਲ ਸਾਡੇ ਸਰੀਰ ਦੇ ਜ਼ਰੂਰੀ ਕੁਛ ਨਮਕ ਹੁੰਦੇ ਆ ਉਹਦੇ ਨਾਲ ਹੀ ਨਿਕਲ ਜਾਂਦੇ ਹਨ, ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ।

ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੇ ਸਰੀਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਮੌਜੂਦ ਹੁੰਦਾ ਹੈ, ਤੇ ਜਦੋਂ ਉਹਦੇ ਨਾਲ ਕਮੀ ਆਉਂਦੀ ਹੈ ਤੇ ਉਹਦੇ ਨਾਲ ਕੀ ਹੁੰਦਾ ਹੈ, ਕੁਝ ਸਾਡੀਆਂ ਸਰੀਰ ਦੇ ਉੱਤੇ ਕੋਈ ਤਕਲੀਫਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਿੱਦਾਂ ਕਿ ਪਹਿਲਾਂ ਚਮੜੀ ਤੋਂ ਲਈਏ, ਚਮੜੀ ਦੇ ਉੱਤੇ ਜਦੋਂ ਧੁੱਪ ਲੱਗਦੀ ਹੈ ਦਾਣੇ ਨਿਕਲ ਸਕਦੇ ਆ, ਚਮੜੀ ਲਾਲ ਹੋ ਸਕਦੀ ਹੈ, ਖਾਰਸ਼ ਆਉਣੀ ਸ਼ੁਰੂ ਹੋ ਸਕਦੀ ਹੈ, ਉੱਥੇ ਸਾੜ ਪੈਣ ਲੱਗ ਪੈਂਦਾ ਆ, ਜਦੋਂ ਉਦੋਂ ਵੀ ਥੋੜ੍ਹੀ ਜ਼ਿਆਦਾ ਤਕਲੀਫ ਹੋ ਜਾਵੇ, ਇਹ ਇੱਕ ਤਰ੍ਹਾਂ ਦਾ ਇੱਕ ਸਪੈਕਟ੍ਰਮ ਆ, ਇੱਕ ਥੋੜ੍ਹੇ ਲੈ ਕੇ ਮਾਈਲਡ ਇਲਨੈਸ ਤੋਂ ਲੈ ਕੇ ਸਵੀਅਰ ਜਿਹੜੀ ਹੈ ਹੀਟ ਰਿਲੇਟਡ ਇਲਨੈਸ ਹੋ ਸਕਦੀ ਹੈ। ਸੋ ਇਹ ਚੀਜ਼ਾਂ ਮਾਈਲਡ ਆ, ਜਿੱਦਾਂ ਜਿੱਦਾਂ ਇਹਦੀ ਇੰਟੈਂਸਿਟੀ ਵੱਧਦੀ ਆ ਉਹਦੇ ਨਾਲ ਕੀ ਆ ਸਾਡੇ ਹੱਥ ਪੈਰ ਜਿਹੜੇ ਆ ਉਹਨਾਂ 'ਚ ਸੂਜਨ ਆ ਸਕਦੀ ਹੈ, ਫਿਰ ਕੀ ਹੁੰਦਾ ਜਦੋਂ ਜ਼ਿਆਦਾ ਪਾਣੀ ਦੀ ਮਾਤਰਾ ਘੱਟ ਜਾਂਦੀ ਆ ਸਾਡਾ ਜਿਹੜਾ ਦਿਮਾਗ ਦਾ ਤਵਾਜੁਨ ਜਿਹੜਾ ਆ ਸੰਤੁਲਨ ਆ ਉਹ ਵਿਗੜਨ ਲੱਗ ਪੈਂਦਾ, ਬੰਦਾ ਡਰਾਊਜ਼ੀ ਹੋ ਸਕਦਾ, ਕਨਫਿਊਜ਼ਨ ਹੋ ਸਕਦੀ ਆ, ਬੰਦੇ ਦੇ ਹੱਥ ਪੈਰ ਕੰਬਣ ਲੱਗ ਸਕਦੇ ਆ, ਬੀਪੀ ਜਿਹੜਾ ਆ ਉਹ ਘਟਣ ਲੱਗ ਪੈਂਦਾ ਹੈ, ਔਰ ਜਿਹੜੇ ਐਕਸਟ੍ਰੀਮ ਕੇਸਿਸ ਆ ਜਿਹਨਾਂ ਕਿ ਅਸੀਂ ਹੀਟ ਸਟ੍ਰੋਕ ਕਹਿੰਦੇ ਹਾਂ ਉਹਦੇ ਨਾਲ ਬੰਦੇ ਨੂੰ ਦੌਰੇ ਵੀ ਪੈ ਸਕਦੇ ਆ, ਜਿਹਨੂੰ ਕਿ ਮਿਰਗੀ ਦੇ ਦੌਰੇ ਕਹਿੰਦੇ ਆ, ਬੰਦਾ ਬੇਹੋਸ਼ ਹੋ ਸਕਦਾ ਹੈ, ਉਹ ਬਹੁਤ ਸੀਰੀਅਸ ਇਲਨੈਸ ਹੁੰਦੀ ਹੈ।

0: ਉਤੋਲਨ ਆ ਉਹ ਵਿਗੜਨ ਲੱਗ ਪੈਂਦਾ, ਬੰਦਾ ਡਰਾਊਜ਼ੀ ਹੋ ਸਕਦਾ, ਕਨਫਿਊਜ਼ਨ ਹੋ ਸਕਦੀ ਆ, ਬੰਦੇ ਦੇ ਹੱਥ ਪੈਰ ਕੰਬਣ ਲੱਗ ਸਕਦੇ ਆ, ਬੀਪੀ ਜਿਹੜਾ ਆ ਉਹ ਘਟਣ ਲੱਗ ਪੈਂਦਾ ਹੈ, ਔਰ ਜਿਹੜੇ ਐਕਸਟ੍ਰੀਮ ਕੇਸਿਸ ਆ ਜਿਹਨਾਂ ਕਿ ਅਸੀਂ ਹੀਟ ਸਟ੍ਰੋਕ ਕਹਿੰਦੇ ਹਾਂ, ਉਹਦੇ ਨਾਲ ਬੰਦੇ ਨੂੰ ਦੌਰੇ ਵੀ ਪੈ ਸਕਦੇ ਆ, ਜਿਹਨੂੰ ਕਿ ਮਿਰਗੀ ਦੇ ਦੌਰੇ ਕਹਿੰਦੇ ਆ, ਬੰਦਾ ਬੇਹੋਸ਼ ਹੋ ਸਕਦਾ ਹੈ, ਉਹ ਬਹੁਤ ਸੀਰੀਅਸ ਇਲਨੈਸ ਹੁੰਦੀ ਹੈ। ਸੋ ਇਹ ਚੀਜ਼ਾਂ ਤਾਂ ਆਪਾਂ ਹੁਣ ਗੱਲ ਕੀਤੀ ਸੀ, ਇਹਦਾ ਸਪੈਕਟ੍ਰਮ ਕੀ ਆ, ਹੁਣ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਕਿ ਇਹ ਹਰ ਇੱਕ ਬੰਦੇ ਦੇ ਵਿੱਚ ਵੱਖਰੀ ਵੱਖਰੀ ਤਰ੍ਹਾਂ ਦੇ ਨਾਲ ਇਹ ਮੈਨੀਫੈਸਟ ਕਰਦਾ ਹੈ। ਕੁਛ ਜਿਹੜੇ ਹੈਗੇ ਆ ਜਿੱਦਾਂ ਕਿ ਬਹੁਤ ਛੋਟੇ ਬੱਚੇ ਆ ਜਾਂ ਬਹੁਤ ਬਜ਼ੁਰਗ ਆ, ਉਹਨਾਂ ਦੇ ਵਿੱਚ ਜਿਹੜਾ ਆ ਇਹ ਤਕਲੀਫਾਂ ਜਿਹੜੀਆਂ ਆ ਉਹ ਜ਼ਿਆਦਾ ਮੈਨੀਫੈਸਟ ਹੁੰਦੀਆਂ ਆ। ਫਿਰ ਕੁਛ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਕਰੋਨਿਕ ਇਲਨੈਸ ਹੈ, ਕਿਸੇ ਨੂੰ ਦਿਲ ਦੀ ਬਿਮਾਰੀ ਹੈ, ਕਿਸੇ ਨੂੰ ਹਾਰਟ ਦੀ ਬਿਮਾਰੀ ਦੇ ਨਾਲ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ, ਕਿਸੇ ਨੂੰ ਸਾਹ ਦੀ ਬਿਮਾਰੀ ਹੈ, ਸ਼ੂਗਰ ਹੈ। ਸੋ ਇਹ ਬਿਮਾਰੀਆਂ ਐਸੀਆਂ ਜਿਹਦੇ ਨਾਲ ਇਹ ਜਿਹੜੇ ਸੰਬੰਧਿਤ ਹੀਟ ਦੇ ਨਾਲ ਸੰਬੰਧਿਤ ਜਿਹੜੀਆਂ ਇਹ ਅਲਾਮਤਾਂ ਆ ਇਹ ਹੋਰ ਜ਼ਿਆਦਾ ਵੱਧ ਜਾਂਦੀਆਂ। ਜਿਹੜੀਆਂ ਕਰੋਨਿਕ ਇਲਨੈਸ, ਜਿਹੜੀਆਂ ਪ੍ਰੀ ਐਗਜ਼ਿਸਟਿੰਗ ਬਿਮਾਰੀਆਂ ਆ, ਉਹਨਾਂ ਦਾ ਜਿਹੜਾ ਹੈਗਾ ਆ ਸੰਤੁਲਨ ਹੋਰ ਜ਼ਿਆਦਾ ਵਿਗੜ ਜਾਂਦਾ ਹੈ। ਜਿਹੜਾ ਵੀ ਸਮਾਂ ਹੈ ਇਹਦੇ ਵਿੱਚ ਕੀ ਕਰਨਾ ਹੈ ਕਿ ਸਾਨੂੰ ਕੁਛ ਗੱਲਾਂ ਦਾ ਅਸੀਂ ਅਹਿਤਿਆਤ ਵਰਤਣੀ ਹੈ। ਪਹਿਲਾਂ ਤਾਂ ਇਹ ਹੈ ਕਿ ਆਪਾਂ ਆਉਂਦੇ ਹਾਂ ਕਿ ਕਿਹੜੀਆਂ ਗੱਲਾਂ ਆ, ਕੀ ਆਪਾਂ ਕਰਨਾ ਕੀ ਹੈ। ਕਰਨਾ ਇਹ ਹੈ ਕਿ ਆਪਾਂ ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਕਿ ਬਹੁਤ ਜ਼ਿਆਦਾ ਗਰਮੀ ਦੇ ਨਾਲ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੁੰਦੀ ਹੈ, ਤਾਂ ਬਹੁਤ ਇੰਪੋਰਟੈਂਟ ਇੱਕ ਤੱਤ ਹੈਗਾ ਪਾਣੀ। ਤੋ ਅਸੀਂ ਵਾਰ ਵਾਰ ਪਾਣੀ ਪੀਂਦੇ ਰਹਿਣਾ। ਆਪਾਂ ਕਹਿੰਦੇ ਜੇ ਬਹੁਤ ਜ਼ਿਆਦਾ ਗਰਮੀ ਹੈ ਤਾਂ ਲਗਭਗ 20 ਮਿੰਟ ਬਾਅਦ ਇੱਕ ਕੱਪ ਪਾਣੀ ਦਾ ਪੀਂਦੇ ਰਹੋ। ਦੂਸਰੀ ਗੱਲ, ਕੁਛ ਲੋਕ ਸੋਚਦੇ ਆ ਕਿ ਮੈਨੂੰ ਪਿਆਸ ਲੱਗੂਗੀ ਤਾਂ ਹੀ ਪਾਣੀ ਪੀਣਾ। ਇਹ ਜਿਹੜਾ ਹੈਗਾ ਆ ਇਹ ਧਾਰਨਾ ਠੀਕ ਨਹੀਂ, ਕਿਉਂਕਿ ਜਿਹੜੀ ਪਿਆਸ ਆ ਉਹ ਜਿਹੜਾ ਹੈਗਾ ਪਾਣੀ ਦੀ ਕਮੀ ਦਾ ਬਹੁਤ ਅੱਛਾ ਸੂਚਕ ਨਹੀਂ ਹੈ। ਤੋ ਇਸ ਕਰਕੇ ਤੁਸੀਂ ਇਹ ਸੋਚਦੇ ਹੋ ਕਿ ਤੁਹਾਡੇ ਸਰੀਰ ਨੂੰ ਪਾਣੀ ਦੀ ਜ਼ਰੂਰਤ ਹੈ ਅਤੇ ਵਾਰ ਵਾਰ ਪਾਣੀ ਪੀਂਦੇ ਰਹਿਣਾ ਹੈਗਾ। ਪਾਣੀ ਦੇ ਨਾਲ ਨਾਲ ਬਾਕੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਵੀ ਤੁਸੀਂ ਪੀ ਸਕਦੇ ਹਾਂ। ਨਾਰੀਅਲ ਪਾਣੀ ਹੈ, ਨਿੰਬੂ ਪਾਣੀ, ਹੋਮਮੇਡ ਜਿਹੜੀਆਂ ਡਰਿੰਕਸ ਹੈਗੀਆਂ ਆ ਉਹ ਆਪਾਂ ਪੀ ਸਕਦੇ ਹਾਂ, ਲੱਸੀ ਪੀ ਸਕਦੇ ਹਾਂ। ਠੀਕ ਹੈ, ਮੰਨ ਲਓ ਕੋਈ ਬੰਦੇ ਨੇ ਟਰੈਵਲ ਕਰਨਾ, ਉਹਨੇ ਵੀ ਇਹੀ ਕੋਸ਼ਿਸ਼ ਕਰਨੀ ਹੈ ਕਿ ਦੁਪਹਿਰ ਵੇਲੇ ਟਰੈਵਲ ਅਵੋਇਡ ਕਰਨੀ ਹੈ, ਕੱਪੜਿਆਂ ਦਾ ਖਿਆਲ ਰੱਖਣਾ ਆ, ਕਵਰਡ ਪਾਰਟ ਸਰੀਰ ਨੂੰ ਰੱਖਣਾ, ਸਿਰ ਨੂੰ ਢੱਕ ਕੇ ਰੱਖਣਾ ਆ, ਪਾਣੀ ਦੀ ਬੋਟਲ ਨਾਲ ਰੱਖਣੀ ਆ, ORS ਦਾ ਪੈਕਟ ਨਾਲ ਰੱਖੋ। ਠੀਕ ਹੈ, ਔਰ ਕੋਸ਼ਿਸ਼ ਕਰੋ ਕਿ ਦੁਪਹਿਰ ਵੇਲੇ ਜਦੋਂ ਬਹੁਤ ਜ਼ਿਆਦਾ ਤਾਪਮਾਨ ਹਾਈ ਆ ਉਦੋਂ ਟਰੈਵਲ ਨਾ ਕਰੋ।
1: ਡਾਕਟਰ ਰਮੀ ਚਾਹਲ, ਹੈਲਥ ਕਮਿਊਨਿਟੀ ਆਫਿਸਰ, ਜਲੰਧਰ।
2: ਜਦੋਂ ਸਰੀਰ ਦਾ ਜਿਹੜਾ ਤਾਪਮਾਨ ਹੈ 40 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇ, ਕਿਸੇ ਵੀ ਸਰੀਰ ਦਾ ਮਤਲਬ ਇਨਸਾਨਿਕ ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਹੋ ਜਾਏ ਜਾਂ ਫਿਰ 104 ਡਿਗਰੀ ਫੈਰਨਹਾਈਟ ਤੱਕ ਪਹੁੰਚ ਜਾਏ, ਤਾਂ ਉਸ ਸਿਚੁਏਸ਼ਨ ਨੂੰ ਆਪਾਂ ਕਹਿੰਦੇ ਹਾਂ ਕਿ ਉਸ ਇਨਸਾਨ ਨੂੰ ਹੀਟ ਸਟ੍ਰੋਕ ਹੋ ਗਿਆ। ਲੂ ਲੱਗਦੀ ਹੈ ਜਦੋਂ ਆਪਾਂ ਬਾਹਰ ਜਾਂਦੇ ਹਾਂ, ਤੱਤੀਆਂ ਤੇਜ਼ ਹਵਾਵਾਂ ਚੱਲ ਰਹੀਆਂ ਹੁੰਦੀਆਂ ਆ। ਇਹਨਾਂ ਦਾ ਜਿਹੜਾ ਮੇਨ ਲੂ ਲੱਗਣ ਦਾ ਪੀਕ ਪੁਆਇੰਟ ਹੁੰਦਾ ਆ ਉਹ ਅਪ੍ਰੈਲ ਮਹੀਨੇ ਤੋਂ ਸਟਾਰਟ ਹੋ ਕੇ ਜੂਨ ਤੱਕ ਜਾਂਦਾ ਆ। ਅਪ੍ਰੈਲ, ਮਈ ਤੇ ਜੂਨ ਮਹੀਨੇ ਜਿਹੜੇ ਹੁੰਦੇ ਨੇ ਇਹ ਪੀਕ ਪੁਆਇੰਟ ਤੇ ਹੁੰਦੇ ਆ ਜਿਹਦੇ ਵਿੱਚ ਆਪਾਂ ਨੂੰ ਲੂ ਲੱਗ ਸਕਦੀ ਆ। ਸੋ ਆਪਾਂ ਨੂੰ ਅਪ੍ਰੈਲ ਮਹੀਨੇ ਤੋਂ ਹੀ ਅਹਿਤਿਆਤ ਵਰਤਣੇ ਚਾਹੀਦੇ ਨੇ। ਜੁਲਾਈ ਤੇ ਅਗਸਤ ਦੇ ਵਿੱਚ ਥੋੜਾ ਜਿਹਾ ਇਹਦਾ ਲੂ ਲੱਗਣ ਦਾ ਬਹਾਵ ਜਿਹੜਾ ਆ ਉਹ ਘੱਟ ਜਾਂਦਾ ਆ, ਕਿਉਂਕਿ ਅਗਸਤ ਮਹੀਨੇ ਤੱਕ ਸਰੀਰ ਤੇ ਮੌਸਮ ਦੇ ਵਿੱਚ ਨਮੀ ਆ ਜਾਂਦੀ ਆ। ਜਦੋਂ ਇਹ ਲੂ ਵਰਗੀਆਂ ਜਿਹੜੀਆਂ ਤੇਜ਼ ਹਵਾਵਾਂ ਹੁੰਦੀਆਂ ਅਗਸਤ ਮਹੀਨੇ ਤੱਕ ਥੋੜੀਆਂ ਜਿਹੀਆਂ ਅੱਗੇ ਨਾਲੋਂ ਜੂਨ ਮਹੀਨੇ ਨਾਲੋਂ ਘੱਟ ਜਾਂਦੀਆਂ ਆ। ਪਹਿਲੀ ਗੱਲ ਤੇ ਬਾਹਰ ਬਿਨਾਂ ਕਿਸੇ ਕੰਮ ਤੋਂ ਨਿਕਲਣਾ ਨਹੀਂ ਚਾਹੀਦਾ, ਬਟ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਕਮਾਈ ਕਰਨ ਵਾਸਤੇ ਨਿਕਲਣਾ ਪੈਂਦਾ ਆ, ਬਹੁਤ ਸਾਰੇ ਆਪਾਂ ਜੌਬ ਕਰਦੇ ਹਾਂ। ਸੋ ਇਸ ਕਰਕੇ ਆਪਾਂ ਆਪਣੇ ਆਪ ਦਾ ਅਹਿਤਿਆਤ ਖੁਦ ਵਰਤਣਾ ਆ। 11 ਤੋਂ 4 ਵਜੇ ਦੇ ਵਿੱਚ ਵਿੱਚ ਵੈਸੇ ਤਾਂ ਕੋਸ਼ਿਸ਼ ਕਰੋ ਕਿ ਨਾ ਨਿਕਲੋ, ਅਗਰ ਜ਼ਰੂਰੀ ਕੰਮ ਵਾਸਤੇ ਆਪਾਂ ਨੂੰ ਨਿਕਲਣਾ ਪੈਂਦਾ ਆ ਤਾਂ ਕਵਰ ਕਰਕੇ ਫਿਰ ਨਿਕਲਣਾ ਚਾਹੀਦਾ ਆ। ਗੋਗਲਸ ਜ਼ਰੂਰ ਵੇਅਰ ਕਰਨੀਆਂ ਚਾਹੀਦੀਆਂ ਕਿ ਆਈਜ਼ ਨੂੰ ਨਾ ਲੂ ਲੱਗ ਸਕੇ। ਸਿਰ ਦੇ ਉੱਪਰ ਆਪਾਂ ਨੂੰ ਕੋਈ ਵੀ ਕੈਪ ਵੇਅਰ ਕਰਨੀ ਚਾਹੀਦੀ ਆ। ਸ਼ਰਟ ਪਾਣੀ ਜ਼ਰੂਰ ਚਾਹੀਦੀ ਆ, ਔਰ ਆਪਾਂ ਨੂੰ ਜਿੱਥੇ ਵੀ ਜਾਣਾ ਆ ਆਪਾਂ ਨੂੰ ਆਪਣੇ ਪਾਣੀ ਦੀ ਬੋਟਲ ਜ਼ਰੂਰ ਕੈਰੀ ਕਰਕੇ ਰੱਖਣੀ ਚਾਹੀਦੀ ਆ, ਤਾਂ ਜੋ ਕਿ ਆਪਾਂ ਨੂੰ ਹਰ ਘੰਟੇ ਬਾਅਦ ਆਪਣੀ ਬੋਡੀ ਨੂੰ ਹਾਈਡਰੇਟ ਕਰਨ ਵਾਸਤੇ 1 ਗਲਾਸ ਪਾਣੀ ਜ਼ਰੂਰ ਪੀਤਾ ਜਾਣਾ ਚਾਹੀਦਾ ਆ ਹਰ ਇੱਕ ਇਨਸਾਨ ਨੂੰ।
1: ਕਿ ਗਰਮੀ ਤੋਂ ਕਿਵੇਂ ਬਚਣਾ ਹੈ, ਹੀਟ ਵੇਵ ਸਟ੍ਰੋਕ ਜਿਹੜਾ ਹੈ ਉਹ ਨਹੀਂ ਹੋਣ ਦੇਣਾ ਚਾਹੀਦਾ, ਔਰ ਜੇਕਰ ਗਰਮੀ ਹੈ, ਧੁੱਪ ਹੈ, ਲੂ ਹੈ, ਤਾਂ ਅਸੀਂ ਤਾਂ ਵਾਰ ਵਾਰ ਇਹੀ ਕਹਿੰਦੇ ਹਾਂ ਕਿ ਜੇਕਰ ਬਹੁਤ ਹੀ ਅਰਜੈਂਟ ਹੈ ਜਾਓ, ਔਰ 11 ਵਜੇ ਤੋਂ ਪਹਿਲਾਂ ਜਾਓ ਸਵੇਰੇ ਜਾਂ ਫਿਰ ਸ਼ਾਮ 5 ਵਜੇ ਤੋਂ ਬਾਅਦ। ਹਾਲਾਂਕਿ ਡਾਕਟਰਸ ਨੇ ਕਿਹਾ ਕਿ

ਪ੍ਰੋਗਰਾਮ ਹੈ ਸੋਹਣੀ ਸਵੇਰ, ਚੱਲ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅਸੀਂ ਕਿੰਨੀਆਂ ਸਾਰੀਆਂ ਗੱਲਾਂ ਕਰਦੇ ਹਾਂ ਸਾਈਬਰ ਅਪਰਾਧ ਦੀ, ਅਤੇ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ ਇੱਕ ਸਾਲ ਦੌਰਾਨ 74% ਤੱਕ ਵਾਧਾ ਹੋਇਆ, ਪਰ ਇਸ ਤੋਂ ਇਲਾਵਾ ਵੀ ਝਪਟਮਾਰੀ ਦੀਆਂ ਘਟਨਾਵਾਂ ਦੇਸ਼ ਵਿੱਚ ਸਭ ਤੋਂ ਵੱਧ ਦਰਜ ਕੀਤੀਆਂ ਗਈਆਂ ਨੇ ਆਪਣੇ ਪੰਜਾਬ ਵਿੱਚ। ਦੂਜੇ ਪਾਸੇ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ ਵੀ ਇੱਕ ਸਾਲ ਦੇ ਅੰਦਰ ਕਾਫ਼ੀ ਵਾਧਾ ਹੋਇਆ, ਜਿਵੇਂ ਅਸੀਂ ਕਿਹਾ ਹੀ ਹੈ। ਅਤੇ ਇਹਨਾਂ ਮਾਮਲਿਆਂ ਵਿੱਚ ਵਾਧੇ ਤੋਂ ਸਪਸ਼ਟ ਹੁੰਦਾ ਹੈ ਕਿ ਲੋਕ ਸੜਕ 'ਤੇ ਝਪਟਮਾਰੀ ਅਤੇ ਮੋਬਾਈਲ 'ਤੇ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ। ਜੇਕਰ ਸੜਕ 'ਤੇ ਕੋਈ ਤੁਰਿਆ ਜਾਂਦਾ ਹੈ ਤਾਂ ਪਰਸ ਖੋਲ੍ਹਿਆ ਜਾਂਦਾ ਹੈ, ਕੋਈ ਮਜ਼ਦੂਰ ਜਾ ਰਿਹਾ ਹੈ ਰਾਤੀ ਕੰਮ ਤੋਂ ਬਾਅਦ ਤਾਂ ਉਹਦੇ ਕੋਲ ਪੈਸੇ ਖੋਹ ਲਏ ਜਾਂਦੇ ਨੇ, ਉਹਨੂੰ ਮਾਰਿਆ ਜਾਂਦਾ ਹੈ। ਅਤੇ ਇਹ ਜਿਹੜਾ ਹੈ ਲਗਾਤਾਰ ਮਾਮਲੇ ਵੱਧ ਰਹੇ ਨੇ। ਜੇਕਰ ਦੇਖਿਆ ਜਾਵੇ ਤਾਂ ਸਾਲ 2024 ਦੌਰਾਨ ਪੰਜਾਬ ਵਿੱਚ ਝਪਟਮਾਰੀ ਦੇ 1356 ਮਾਮਲੇ ਦਰਜ ਕੀਤੇ ਗਏ, ਅਤੇ ਇਸ ਦੇ ਨਾਲ ਹੀ ਪ੍ਰਤੀ ਲੱਖ ਆਬਾਦੀ 'ਤੇ 44 ਦੇ ਅਪਰਾਧ ਦਰ ਨਾਲ ਪੰਜਾਬ ਦੇਸ਼ ਵਿੱਚ ਪਹਿਲੇ ਸਥਾਨ 'ਤੇ ਰਿਹਾ। ਇਹ ਸਥਿਤੀ ਇਸ ਲਈ ਹੋਰ ਵੀ ਗੰਭੀਰ ਮੰਨੀ ਜਾ ਰਹੀ ਹੈ ਕਿਉਂਕਿ ਝਪਟਮਾਰੀ ਅਜਿਹਾ ਅਪਰਾਧ ਹੈ ਜਿਸ ਨਾਲ ਸਿੱਧੇ ਤੌਰ 'ਤੇ ਆਮ ਲੋਕ ਪ੍ਰਭਾਵਿਤ ਹੁੰਦੇ ਨੇ। ਸ਼ਹਿਰਾਂ ਵਿੱਚ ਘਰ ਤੋਂ ਬਾਹਰ ਨਿਕਲਣ ਵਾਲੀਆਂ ਮਹਿਲਾਵਾਂ, ਨੌਕਰੀ ਪੇਸ਼ਾ ਲੋਕਾਂ, ਵਿਦਿਆਰਥੀ ਅਤੇ ਬਜ਼ੁਰਗਾਂ ਲਈ ਇਹ ਰੋਜ਼ਾਨਾ ਹੀ ਸੁਰੱਖਿਆ ਦਾ ਵੱਡਾ ਮੁੱਦਾ ਬਣਿਆ ਹੋਇਆ ਹੈ। ਇਸ ਵਿੱਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਮੋਹਾਲੀ ਵਰਗੇ ਵੱਡੇ ਸ਼ਹਿਰਾਂ ਵਿੱਚ ਸਨੈਚਿੰਗ, ਮੋਬਾਈਲ ਖੋਹਣ ਅਤੇ ਬਾਈਕ ਸਵਾਰ ਗਿਰੋਹਾਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਹੁਣ ਰਿਪੋਰਟ ਇਹ ਵੀ ਦਰਸਾਉਂਦੀ ਹੈ, ਇੱਕ ਸਰਵੇ

ਹੋਇਆ ਹੈ ਇਹ ਵੀ ਦਰਸਾਉਂਦੀ ਹੈ ਕਿ ਅਪਰਾਧ ਦਾ ਇਹ ਸੰਕਟ ਸਿਰਫ ਸੜਕਾਂ ਤੱਕ ਹੀ ਸੀਮਿਤ ਨਹੀਂ ਹੈ। ਪੰਜਾਬ ਵਿੱਚ 2024 ਦੌਰਾਨ ਸਾਈਬਰ ਅਪਰਾਧ ਦੇ 888 ਮਾਮਲੇ ਦਰਜ ਹੋਏ ਜਦਕਿ 2023 ਵਿੱਚ ਇਹ ਗਿਣਤੀ 511 ਸੀ, ਯਾਨੀ ਕਿ ਇੱਕ ਸਾਲ ਵਿੱਚ 73.78% ਫੀਸਦੀ ਦਾ ਵਾਧਾ ਹੈ। 888 ਮਾਮਲਿਆਂ ਵਿੱਚੋਂ ਕੇਵਲ 481 ਫੀਸਦੀ ਵਿੱਚ ਹੀ ਚਲਾਨ ਪੇਸ਼ ਹੋ ਸਕਿਆ। ਇਸ ਕਰਕੇ ਇਸ ਦਾ ਇਹੀ ਕਹਿਣਾ ਚਾਹਾਂਗੇ ਕਿ ਸਾਵਧਾਨੀ ਵਿੱਚ ਹੀ ਸਾਵਧਾਨੀ ਹੈ, ਆਪਣੇ ਪਰਸ ਵਿੱਚ ਘੱਟ ਤੋਂ ਘੱਟ ਸਮਾਨ ਰੱਖੋ ਔਰ ਬਹੁਤਾ ਜ਼ਰੂਰੀ ਸਮਾਨ ਰੱਖੋ ਹੀ ਨਾ। ਸਨੈਚਿੰਗ ਨਹੀਂ ਰੋਕ ਸਕਦੇ ਪਰ ਸਾਵਧਾਨ ਰਹਿਣਾ ਸਾਡਾ ਫਰਜ਼ ਹੈ, ਇਸ ਕਰਕੇ ਬਹੁਤ ਸਾਰੀਆਂ ਗੱਲਾਂ ਤੋਂ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਨਾ। ਪ੍ਰੋਗਰਾਮ ਹੈ ਸੋਹਣੀ ਸਵੇਰ।

0: ਇੱਕ ਦਾਦੀ ਨੇ ਆਪਣੀ ਪੋਤੀ ਨੂੰ ਕਿਹਾ, ਤੂੰ ਹੁਣ ਖਾਣਾ ਬਣਾਉਣਾ ਸਿੱਖ ਲੈ ਥੋੜ੍ਹਾ ਥੋੜ੍ਹਾ, ਕਿਉਂਕਿ ਲੜਕੀ ਨੂੰ ਖਾਣਾ ਬਣਾਉਣਾ ਆਉਣਾ ਹੀ ਚਾਹੀਦਾ ਹੈ। ਅਤੇ ਪੋਤੀ ਨੇ ਪੁੱਛਿਆ, ਪਰ ਕਿਉਂ ਦਾਦੀ, ਕੀ ਲੋੜ ਹੈ? ਅਤੇ ਦਾਦੀ ਨੇ ਕਿਹਾ, ਵਿਆਹ ਤੋਂ ਬਾਅਦ ਜਦੋਂ ਤੇਰਾ ਘਰ ਵਾਲਾ ਘਰ ਨਹੀਂ ਹੋਏਗਾ ਤਾਂ ਫਿਰ ਭੁੱਖੇ ਸੋਣਾ ਹੋਏਗਾ। ਡੇਂਗੂ ਅੱਜ ਦੁਨੀਆ ਦੇ ਸਭ ਤੋਂ ਤੇਜ਼ ਨਾਲ ਫੈਲ ਰਹੇ ਮੱਛਰ ਜਨਿਤ ਰੋਗਾਂ ਵਿੱਚੋਂ ਇੱਕ ਹੈ। ਹਰ ਸਾਲ ਲੱਖਾਂ ਲੋਕ ਡੇਂਗੂ ਬੁਖਾਰ ਨਾਲ ਪ੍ਰਭਾਵਿਤ ਹੁੰਦੇ ਨੇ। ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਦੇਸ਼ਾਂ ਵਿੱਚ ਡੇਂਗੂ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਵੈਸੇ ਤਾਂ 16 ਮਈ ਨੂੰ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ, ਜਿਸ ਉਦੇਸ਼ ਲੋਕਾਂ ਨੂੰ ਡੇਂਗੂ ਤੋਂ ਬਚਾਅ ਅਤੇ ਸਫਾਈ ਪ੍ਰਤੀ ਜਾਗਰੂਕ ਕਰਨਾ ਹੈ। ਡੇਂਗੂ ਨੂੰ ਰੋਕਣ ਲਈ ਸਿਰਫ ਸਰਕਾਰ ਨਹੀਂ, ਸਗੋਂ ਹਰ ਨਾਗਰਿਕ ਦੀ ਭਾਈਵਾਲੀ ਲਾਜ਼ਮੀ ਹੈ। ਸਫਾਈ, ਜਾਗਰੂਕਤਾ ਅਤੇ ਸਮੇਂ 'ਤੇ ਇਲਾਜ ਨਾਲ ਅਸੀਂ ਇਸ ਬਿਮਾਰੀ ਨੂੰ ਕਾਬੂ ਕਰ ਸਕਦੇ ਹਾਂ। ਡੇਂਗੂ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਜੋੜਾਂ ਅਤੇ ਮਾਸਪੇਸ਼ੀਆਂ 'ਚ ਦਰਦ, ਚਮੜੀ 'ਤੇ ਦਾਣੇ, ਉਲਟੀਆਂ ਜਾਂ ਫਿਰ ਕਮਜ਼ੋਰੀ ਹੋਣਾ ਆਦਿ ਹੋ ਸਕਦੇ ਨੇ। ਅਤੇ ਇਸ ਦਾ ਬਚਾਅ ਹੀ ਸਭ ਤੋਂ ਵੱਡਾ ਹਥਿਆਰ ਹੈ। ਘਰ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਓ। ਦਿਨ ਬਿਤਣਾ ਸਿਰਫ ਇੱਕ ਯਾਦ ਕਰਵਾਉਂਦਾ ਕਿ ਹਾਂ ਬਈ ਅੱਜ ਇਹ ਦਿਨ ਹੈ, ਪਰ ਅਸਲ ਵਿੱਚ ਇਹ ਕਿ ਸਫਾਈ ਹੋਣੀ ਚਾਹੀਦੀ, ਆਸ ਪਾਸ ਗੰਦਗੀ ਨਹੀਂ ਹੋਣੀ ਚਾਹੀਦੀ। ਇਸ ਕਾਰਨ ਅਸੀਂ ਵਾਰ ਵਾਰ ਕਹਿੰਦੇ ਹਾਂ ਕਿ ਸਫਾਈ ਹੋਵੇ, ਪ੍ਰਦੂਸ਼ਣ ਨਾ ਹੋਵੇ, ਗੰਦਗੀ ਨਾ ਹੋਵੇ ਤਾਂ ਕਿੰਨਾ ਚੰਗਾ ਹੈ। ਅਤੇ ਇਸ ਬਾਰੇ ਡੇਂਗੂ ਔਰ ਚਿਕਨਗੁਨੀਆ ਬਾਰੇ ਜਾਣਕਾਰੀ ਲੈਂਦੇ ਹਾਂ ਡਾਕਟਰ ਅਵਤਾਰ ਜੀ ਕੋਲੋਂ।
1: ਕਿਉਂਕਿ ਇਹ ਵਾਇਰਲ ਡਿਜ਼ੀਜ਼ ਹੈ, ਇਹ ਜਿਹੜਾ ਬਿਮਾਰੀ ਹੈ ਸਾਰੀ, ਇਹ ਮੱਛਰ ਫੈਲਾਉਂਦੇ ਆ, ਮੱਛਰਾਂ ਕਰਕੇ ਹੁੰਦਾ ਹੈ। ਖਾਸ ਕਿਸਮ ਦਾ

ਮੱਛਰ ਹੈ ਅਤੇ ਇਹਦਾ ਮੇਨ ਗੱਲ ਆ ਕਿ ਡੇਂਗੂ ਦਾ ਜਿਹੜਾ ਮੱਛਰ ਹੈ ਉਹ ਤਾਂ ਕਲਰਡ ਹੁੰਦਾ ਅਤੇ ਉਹ ਤਾਂ ਜਿਹੜਾ ਬੰਦਾ ਥੋੜ੍ਹਾ ਜਿਹਾ ਨੌਲੇਜ ਰੱਖਦਾ ਹੈ ਉਹ ਤਾਂ ਉਹਨੂੰ ਰੰਗ ਬਿਰੰਗਾ ਦੇਖ ਕੇ ਉਹਨੂੰ ਪਛਾਣ ਵੀ ਸਕਦਾ ਹੈ, ਪਰ ਇਹਦੀ ਕੋਈ ਖਾਸ ਪਛਾਣ ਉੱਦਾਂ ਨਹੀਂ ਗੀ। ਆਮ ਜ਼ਿਆਦਾ ਆਮ ਇਲਾਕਿਆਂ 'ਚ ਜਿੱਥੇ ਕੰਜੈਸਟਿਡ ਏਰੀਆਜ਼ ਜਾਂ ਜਿੱਥੇ ਜ਼ਿਆਦਾ ਲੋਕ ਪਾਪੂਲੇਸ਼ਨ ਰਹਿੰਦੀ ਆ ਬਸਤੀਆਂ 'ਚ, ਇਹਨਾਂ 'ਚ ਜ਼ਿਆਦਾ ਪਾਇਆ ਜਾਂਦਾ। ਫਰਕ ਲਗਭਗ ਉੱਦਾਂ ਤਾਂ ਕੋਈ ਵੀ ਨਹੀਂ ਗਾ, ਹੈ ਤਾਂ ਦੋਨਾਂ 'ਚ ਹੀ ਬੁਖਾਰ ਚੜ੍ਹਦਾ, ਅਤੇ ਪਰ ਫਰਕ ਇਸ ਤਰ੍ਹਾਂ ਵੀ ਥੋੜ੍ਹਾ ਜਿਹਾ ਪ੍ਰੈਵਲੈਂਸ ਥੋੜ੍ਹੀ ਜਿਹੀਆਂ ਚੀਜ਼ਾਂ ਹੈ ਜਿਹੜੀਆਂ ਕਿ ਉਹਨਾਂ ਨੂੰ ਆਪਸ 'ਚ ਡਿਫਰੈਂਸ਼ੀਏਟ ਕਰਦੀਆਂ ਹੈ। ਸਭ ਤੋਂ ਵਧੀਆ ਗਾ ਚਿਕਨ ਗੁਨੀਆ 'ਚ ਤਾਂ ਮੇਨਲੀ ਬੰਦੇ ਨੂੰ ਹਾਈ ਗ੍ਰੇਡ ਫੀਵਰ ਹੁੰਦਾ, ਬਹੁਤ ਜ਼ਿਆਦਾ ਤੇਜ਼ ਬੁਖਾਰ ਹੁੰਦਾ। ਉਹਦੇ 'ਚ ਮੇਨ ਇੱਕ ਹੁੰਦਾ ਵੀ ਸਰੀਰ ਟੁੱਟਦਾ ਬਹੁਤ ਹੈ, ਬਹੁਤ ਜ਼ਿਆਦਾ, ਜਿੱਦਾਂ ਬੰਦੇ ਨੂੰ ਕੁੱਟਿਆ ਹੁੰਦਾ ਨਾ ਇਵੇਂ ਹੁੰਦਾ, ਅਤੇ ਉਹਦਾ ਸਿਰ ਦੁੱਖਦਾ ਬਹੁਤ ਜ਼ਿਆਦਾ, ਉਹਨੂੰ ਉਲਟੀਆਂ ਵੀ ਆ ਸਕਦੀਆਂ, ਉਹਨੂੰ ਕਈ ਵਾਰੀ ਬੋਡੀ 'ਚ ਰੈਸ਼ ਵੀ ਹੋ ਜਾਂਦਾ ਜਿਹੜਾ ਦਾਣੇ ਜਿਹੇ ਨਿਕਲੇ ਹੁੰਦੇ ਆ। ਡੇਂਗੂ ਆ, ਇਹਦੇ ਨਾਲ ਬੰਦਾ ਮਰ ਸਕਦਾ ਜੇ ਤੁਸੀਂ ਨਹੀਂ ਇਹਦੇ ਲਈ ਡਾਕਟਰ ਕੋਲ ਜਾਂਦੇ। ਡੇਂਗੂ ਆ, ਡੇਂਗੂ ਦਾ ਤਾਂ ਸਪੈਸੀਫਿਕ ਟੈਸਟ ਹੈਗੇ ਆ ਜਿਹੜੇ ਕਿ ਅਸੀਂ ਕਰਦੇ ਹਾਂ, ਇਹਦੇ 'ਚ ਡੇਂਗੂ ਦਾ ਡਾਇਗਨੋਸ ਹੋ ਜਾਂਦਾ। ਪਰ ਇਹ ਜਿਹੜਾ ਹੈਗਾ ਆਪਣਾ ਹਾਲੇ ਤਾਂ ਇਹਦਾ ਕੋਈ ਜ਼ਿਆਦਾ ਬਿਲਕੁਲ ਐਕੂਰੇਟ ਡਾਇਗਨੋਸਿਸ ਲਈ ਹੈ ਨਹੀਂ ਕੋਈ ਚਿਕਨਗੁਨੀਆ ਦੇ ਲਈ। ਲੋਕ ਬਹੁਤ ਜ਼ਿਆਦਾ ਬਿਮਾਰ ਹੁੰਦੇ ਆ ਵੀ ਮਤਲਬ ਤੁਸੀਂ ਦੇਖੋਗੇ ਵੀ ਮਤਲਬ ਪੂਰੇ ਦਾ ਪੂਰਾ ਮੁਹੱਲਾ ਹੀ ਬਿਮਾਰ ਆ, ਕਿਉਂਕਿ ਇਹਦੇ 'ਚ ਇੱਕ ਦੂਜੇ ਤੋਂ ਫੈਲਦਾ ਹੈ। ਇਹਦੇ 'ਚ ਜਦੋਂ ਬੰਦੇ ਨੂੰ ਪਤਾ ਲੱਗ ਜਾਏ ਇੱਕ ਬੰਦੇ ਨੂੰ ਬੁਖਾਰ ਹੈ, ਇੱਕ ਤਾਂ ਉਹਦੇ ਤੋਂ ਥੋੜ੍ਹਾ ਜਿਹਾ ਡਿਫਰੈਂਸ ਰੱਖੋ, ਉਹ ਫਿਰ ਉਹਨੂੰ ਜ਼ਿਆਦਾ ਉਸ ਬੰਦੇ ਨੂੰ ਨਾ ਸਪੈਸ਼ਲੀ ਉਹਦੇ 'ਚ ਮੱਛਰਦਾਨੀ ਦੇ ਵਿੱਚ ਪਾਓ, ਤਾਂ ਕਿ ਜਦੋਂ ਪਹਿਲਾ ਹਫ਼ਤਾ ਹੁੰਦਾ ਨਾ ਜੀ, ਪਹਿਲੇ ਹਫ਼ਤੇ 'ਚ ਜੇ ਬੰਦੇ ਨੂੰ ਜਿਹੜਾ ਇਨਫੈਕਟਡ ਬੰਦਾ ਹੈ ਉਹਨੂੰ ਕੱਟ ਕੇ ਦੂਜੇ ਨੂੰ ਕੱਟੂਗਾ ਅਤੇ ਉਹਨੂੰ ਵਿਦ ਇਨ 1 ਵੀਕ ਉਹਨੂੰ ਵੀ ਬੁਖਾਰ ਹੋ ਜਾਊਗਾ। ਇਸ ਕਰਕੇ ਪਰਹੇਜ਼ ਇਹਦੇ 'ਚ ਬਹੁਤ ਜ਼ਰੂਰੀ ਆ, ਡਿਫਰੈਂਸ ਰੱਖਣਾ ਬਹੁਤ ਜ਼ਰੂਰੀ ਆ। ਸਭ ਤੋਂ ਵੱਡੀ ਜ਼ਰੂਰੀ ਆ, ਮੈਂ ਉਹੀ ਗੱਲ ਕਹਿੰਦਾ ਵੀ ਸਫਾਈ, ਇਹਦੇ 'ਚ ਸਫਾਈ ਔਰ ਥੋੜ੍ਹਾ ਜਿਹਾ ਮਤਲਬ ਕਿ ਡਿਸਟੈਂਸ ਰੱਖਣ ਨਾਲ ਇਹ ਤੁਸੀਂ ਇਹ ਤੋਂ ਬਚ ਸਕਦੇ ਹੋ। ਔਰ ਕੱਪੜੇ ਜਿਹੜੇ ਆ ਉਹ ਪੂਰੀਆਂ ਬਾਹਾਂ ਦੇ ਪਾਓ, ਸਰੀਰ ਨੂੰ ਢੱਕ ਕੇ ਰੱਖੋ, ਖੁਰਾਕ ਚੰਗੀ ਰੱਖੋ, ਕਿਉਂਕਿ ਜਦੋਂ ਵੀ ਇਹ ਬਿਮਾਰੀ ਨੇ ਮਾਰਨਾ ਜ਼ਿਆਦਾ ਤੁਹਾਨੂੰ ਉਦੋਂ ਆ ਜਦੋਂ ਤੁਸੀਂ ਕੋਈ ਜ਼ਿਆਦਾ ਥੱਕੇ ਹੋ, ਜ਼ਿਆਦਾ ਬੋਡੀ ਰਿਜ਼ਿਸਟੈਂਸ ਲੋਅ ਹੋਵੇ। ਬੱਚੇ ਜਿਹੜੇ ਨਵਜੰਮੇ ਬੱਚੇ, ਇਹਨਾਂ 'ਚ ਡੇਂਜਰਸ ਹੁੰਦਾ। ਇੱਕ ਜਿਹੜੇ ਅਡਲਟ ਹੈ ਜਿੱਦਾਂ 65 ਸਾਲ ਤੋਂ ਉੱਪਰ ਬੰਦਾ ਉਹਦਾ ਅਪਰ ਏਜ, ਉਹਦਾ 'ਚ ਇਹ ਬਹੁਤ ਜ਼ਿਆਦਾ ਖਤਰਨਾਕ ਹੋ ਜਾਂਦਾ। ਤੀਸਰੀ ਗੱਲ ਆ ਵੀ ਆ ਜਿਹੜੇ ਕੋਈ ਕਰੀਮਸ ਵਗੈਰਾ ਜੇ ਕੋਈ ਯੂਜ਼ ਕਰ ਸਕਦੇ ਤਾਂ ਉਹ ਕਰੋ, ਨਹੀਂ ਤਾਂ ਫਿਰ ਤੁਸੀਂ ਮੱਛਰਦਾਨੀ ਲਗਾਓ। ਮੱਛਰ ਦੇ ਕੱਟਣ ਤੋਂ ਬਚ ਸਕਦੇ ਹਾਂ, ਜਿਸ ਵੀ ਤਰੀਕੇ ਨਾਲ ਬਚ ਸਕਦੇ ਹਾਂ। ਥੋੜ੍ਹਾ ਤੁਸੀਂ ਪਾਣੀ ਵਗੈਰਾ ਜ਼ਿਆਦਾ ਪੀਓ, ਇਨਟੇਕ ਤੁਹਾਡਾ ਠੀਕ ਹੋਵੇ, ਅਤੇ ਚਿਕਨਗੁਨੀਆ ਤਾਂ ਵਿਦ ਇਨ 1 ਵੀਕ ਇਹ ਸਬਸਾਈਡ ਕਰ ਜਾਂਦਾ। ਜਿਹੜਾ ਡੇਂਗੂ ਆ ਇਹਦੇ 'ਚ ਤੁਹਾਨੂੰ ਥੋੜ੍ਹਾ ਜਿਹਾ ਵੀ, ਕਿਉਂਕਿ ਅਸੀਂ ਟੈਸਟ ਕਰਦੇ ਹਾਂ ਇਹਦੇ ਸਾਰੇ, ਇਹਦੇ ਜਿਹੜੇ ਹੈਗੇ ਆ ਵੀ ਇਹਦੀਆਂ ਜਿਹੜੇ ਅੱਗੇ ਤੋਂ ਅੱਗੇ ਇਹ ਡੇਂਜਰਸ ਵੀ ਰੂਪ ਧਾਰਨ ਕਰ ਸਕਦਾ ਇਹ, ਕਿਉਂਕਿ ਬੰਦੇ ਨੂੰ ਬੰਦੇ ਦੀ ਜਾਨ ਵੀ ਲੈ ਸਕਦਾ। ਇਸ ਕਰਕੇ ਇਹਨਾਂ ਲਈ ਆਪਾਂ ਨੂੰ ਡਾਇਗਨੋਸਿਸ ਬਹੁਤ ਜ਼ਰੂਰੀ ਆ, ਔਰ ਆਪ ਇਹਦੇ ਲਈ ਕਦੀ ਕੁਛ ਨਹੀਂ ਕਰਨਾ ਚਾਹੀਦਾ, ਕੋਈ ਦਵਾਈ ਆਪੇ ਨਹੀਂ ਖਾਣੀ ਚਾਹੀਦੀ, ਕਿਸੇ ਡਾਕਟਰ ਕੋਲ ਕੁਆਲੀਫਾਈਡ ਡਾਕਟਰ ਕੋਲ ਜਾ ਕੇ ਇਹਦੇ ਬਾਰੇ ਸਾਰਾ ਕੁਝ ਜਾਣਕਾਰੀ ਲਓ, ਉਹ ਫਿਰ ਜਿੱਦਾਂ ਕਹਿਣ ਉਸ ਹਿਸਾਬ ਨਾਲ ਆਪਣਾ ਇਲਾਜ ਕਰੋ ਜੀ।

ਵੈਸੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਅੱਜ ਦੇ ਸਮੇਂ ਵਿੱਚ ਸਿਰਫ ਸੰਚਾਰ ਦਾ ਸਾਧਨ ਨਹੀਂ ਰਹਿ ਗਿਆ, ਬਲਕਿ ਹੌਲੀ ਹੌਲੀ ਸਮਾਜ ਲਈ ਨਸ਼ੇ ਵਾਂਗ ਬਣਦਾ ਜਾ ਰਿਹਾ ਹੈ। ਜਿਸ ਤਰ੍ਹਾਂ ਕਦੇ ਅਫੀਮ ਲੋਕਾਂ ਨੂੰ ਸਲਾਹ ਰੱਖਦੀ ਸੀ, ਉਸੇ ਤਰ੍ਹਾਂ ਅੱਜ ਸੋਸ਼ਲ ਮੀਡੀਆ ਲੋਕਾਂ ਦੀ ਸੋਚ, ਸਮਾਂ ਅਤੇ ਸੰਵੇਦਨਸ਼ੀਲਤਾ ਨੂੰ ਜਕੜ ਰਿਹਾ ਹੈ। ਦੇਖਣ ਵਿੱਚ ਮਾਸੂਮ ਲੱਗਣ ਵਾਲੀਆਂ ਐਪਸ ਅਸਲ ਵਿੱਚ ਮਨੁੱਖੀ ਧਿਆਨ ਨੂੰ ਕੈਦ ਕਰਨ ਲਈ ਬਣਾਈਆਂ ਗਈਆਂ ਨੇ। ਆਨੰਦ ਸਕਰੋਲਿੰਗ, ਲਾਈਕਾਂ ਅਤੇ ਸ਼ੇਅਰਾਂ ਦੀ ਦੌੜ ਮਨੁੱਖ ਨੂੰ ਅਸਲ ਜੀਵਨ ਤੋਂ ਦੂਰ ਕਰ ਰਹੀ ਹੈ, ਅਤੇ ਨੌਜਵਾਨ ਪੀੜ੍ਹੀ ਲਈ ਇਹ ਖਤਰਾ ਹੋਰ ਵੀ ਗੰਭੀਰ ਹੈ। ਧਿਆਨ ਦੀ ਘਾਟ, ਮਾਨਸਿਕ ਤਣਾਅ, ਸਵੈ ਤੁਲਨਾ ਅਤੇ ਝੂਠੀ ਲੋਕਪ੍ਰਿਯਤਾ ਦੀ ਭੁੱਖ ਨੌਜਵਾਨਾਂ ਦੀ ਸ਼ਖਸੀਅਤ ਨੂੰ ਖੋਖਲਾ ਕਰ ਰਹੀ ਹੈ। ਪਰਿਵਾਰਕ ਗੱਲਬਾਤ, ਕਿਤਾਬਾਂ ਅਤੇ ਸਮਾਜਿਕ ਸਰੋਕਾਰ ਹੌਲੀ ਹੌਲੀ ਸਕਰੀਨ ਦੀ ਪੇਟ ਚੜ ਰਹੇ ਨੇ, ਅਤੇ ਇਸ ਦਾ ਪ੍ਰਭਾਵ ਸਿਰਫ ਵਿਅਕਤੀ ਤੱਕ ਹੀ ਸੀਮਿਤ ਨਹੀਂ। ਸੋਸ਼ਲ ਮੀਡੀਆ ਗਲਤ ਜਾਣਕਾਰੀ, ਨਫ਼ਰਤ ਅਤੇ ਉਤੇਜਨਾ ਨੂੰ ਤੇਜ਼ ਨਾਲ ਫੈਲਾ ਰਿਹਾ ਹੈ, ਅਤੇ ਇਸ ਕਾਰਨ ਸੋਸ਼ਲ ਮੀਡੀਆ ਨੂੰ ਜਾਣਨਾ ਚੰਗੀ ਗੱਲ ਹੈ, ਪਰ ਅਸੀਂ ਇਸ ਦੇ ਹਾਂ ਪੱਖੀ ਪ੍ਰਭਾਵਾਂ ਨੂੰ ਦੇਖੀਏ। ਆਧੁਨਿਕ ਯੁੱਗ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਇੱਕ ਬਿਹਤਰੀਨ ਮਾਧਿਅਮ ਹੈ, ਪਰ ਹਰ ਚੀਜ਼ ਨੂੰ ਆਪਾਂ ਨੇ ਜਾਣਨਾ ਹੈ ਤਾਂ ਸੋਚ ਕੇ ਜਾਣੀਏ, ਉਹਦਾ ਗੁਲਾਮ ਨਾ ਬਣ ਜਾਈਏ। ਜਦੋਂ ਬਹੁਤ ਸਾਰੀ ਐਪਸ ਅਸੀਂ ਡਾਊਨਲੋਡ ਕਰ ਲੈਂਦੇ ਹਾਂ ਤਾਂ ਫਿਰ ਇਹ ਹੈ ਕਿ ਅਸੀਂ ਆਪ ਹੀ ਸ਼ਿਕਾਰ ਹੋ ਜਾਂਦੇ ਹਾਂ, ਅਤੇ ਪੰਜਾਬ ਵਿੱਚ ਨੌਜਵਾਨਾਂ ਦਾ ਵਿਦੇਸ਼ ਜਾਣ ਦੇ ਜਨੂੰਨ ਹੁਣ ਸਾਈਬਰ ਅਪਰਾਧੀਆਂ ਦੇ ਲਈ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਬਣ ਚੁੱਕਿਆ ਹੈ। ਪਹਿਲਾਂ ਜਿੱਥੇ ਫਰਜ਼ੀ ਏਜੰਟ ਨੌਕਰੀ ਅਤੇ ਵੀਜ਼ਾ ਦੇ ਨਾਮ 'ਤੇ ਨੌਜਵਾਨਾਂ ਨੂੰ ਠੱਗਦੇ ਸਨ, ਹੁਣ ਉੱਥੇ ਹੀ ਸੋਸ਼ਲ ਮੀਡੀਆ ਅਤੇ ਐਕਟਿਵ NRI ਗੈਂਗ ਚੜ੍ਹੇ ਨੇ ਨਵੇਂ ਤਰੀਕੇ ਨਾਲ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ, ਲੋਕ ਸਾਈਬਰ ਅਪਰਾਧ ਦਾ ਸ਼ਿਕਾਰ ਹੋ ਰਹੇ ਨੇ। ਇਹਨਾਂ ਚੀਜ਼ਾਂ ਤੋਂ ਬਚੀਏ। ਅਸੀਂ ਵਾਰ ਵਾਰ ਕਹਿੰਦੇ ਹਾਂ, ਪਰ ਅਸੀਂ ਹਰ ਵਾਰ ਪੇਪਰ 'ਚ ਪੜ੍ਹਦੇ ਹਾਂ, ਹਰ ਵਾਰ ਤੁਹਾਨੂੰ ਜਾਣਕਾਰੀ ਦਿੰਦੇ ਹਾਂ, ਠੱਗੀ ਦਾ ਇਹ ਜਿਹੜਾ ਮਾਮਲਾ ਹੈ ਕਿਤੇ ਨਹੀਂ ਰੁਕ ਰਿਹਾ। ਕੁਛ ਗੱਲਾਂ ਦਾ ਧਿਆਨ ਰੱਖੋ, ਕਿਉਂਕਿ ਠੱਗ ਜਿਹੜੇ ਨੇ ਹੁਣ AI 'ਤੇ ਐਡੀਟੇਟਿਡ ਵੀਡੀਓ ਦਾ ਇਸਤੇਮਾਲ ਕਰ ਰਹੇ ਨੇ। ਕਿਸੇ ਵੀ ਵਿਦੇਸ਼ੀ ਕੰਪਨੀ ਦੇ ਰਜਿਸਟ੍ਰੇਸ਼ਨ ਨੰਬਰ ਅਤੇ ਲੋਕੇਸ਼ਨ ਦੀ ਵਧੇਰੇ ਕਰਕੇ ਸਰਕਾਰੀ ਵੈਬਸਾਈਟ 'ਤੇ ਜਾਂਚ ਕਰੋ। ਨਕਲੀ ਐਮਬੈਸੀ ਲੈਟਰ ਅਤੇ ਬੈਂਕ ਮੇਲ ਅਕਸਰ ਅਸਲੀ ਵਰਗੇ ਦਿਸਦੇ ਨੇ, ਪਰ ਉਹਨਾਂ ਵਿੱਚ ਤਕਨੀਕੀ ਗਲਤੀਆਂ ਹੁੰਦੀਆਂ ਨੇ। ਕਿਸੇ ਮਾਹਿਰ ਤੋਂ ਜਾਂਚ ਕਰਵਾਓ। ਜੇਕਰ ਕੋਈ ਵਾਰ ਵਾਰ ਤੁਹਾਨੂੰ ਕਹਿ ਰਿਹਾ ਕਿ ਪਰਿਵਾਰ ਤੋਂ ਗੱਲ ਛਿਪਾਈ ਜਾਵੇ, ਤਾਂ ਸਮਝ ਲਓ ਕਿ ਇਹ ਫਰੌਡ ਹੈ। ਵੀਜ਼ਾ, ਟੈਕਸ, ਸਿਕਿਉਰਿਟੀ ਦੇ ਨਾਮ 'ਤੇ ਅਣਜਾਣ ਖਾਤਿਆਂ 'ਤੇ ਕਦੇ ਵੀ ਆਪਣੇ ਪੈਸੇ ਟ੍ਰਾਂਸਫਰ ਨਾ ਕਰੋ। ਫਾਸਟੈਗ ਜਿਹੜਾ ਹੈ, ਉੱਤੇ ਵੀ ਬੜੀਆਂ ਵੈਬਸਾਈਟਸ ਨੇ, ਔਰ ਖਬਰ ਆਉਂਦੀ ਹੈ ਕਿ ਫਾਸਟੈਗ 'ਤੇ ਜਿੰਨੇ ਜਿੰਨੇ ਪੈਸੇ ਭਰੇ ਫੇਕ ਵੈਬਸਾਈਟ ਸੀ, ਅਸਲੀ ਫਾਸਟੈਗ 'ਤੇ ਜਿਸਨੇ ਪੈਸੇ ਭਰੇ ਨਹੀਂ ਗਏ, ਉਹ ਕਿਤੇ ਹੋਰ ਹੀ ਕਿਸੇ ਦੇ ਖਾਤੇ ਵਿੱਚ ਚਲੇ ਗਏ। ਸੋ ਹਰ ਚੀਜ਼ ਦਾ ਰੱਖੋ ਧਿਆਨ। ਇੱਕ ਸੱਜਣ ਪੇਂਟਰ ਕੋਲ ਗਏ ਔਰ ਕਹਿਣ ਲੱਗੇ ਕਿ ਮੇਰੀ ਬੇਗਮ ਦੀ ਤਸਵੀਰ ਬਣਾ ਦਿਓ, ਅਤੇ ਪੇਂਟਰ ਨੇ ਕਿਹਾ, ਠੀਕ ਹੈ, ਮੈਂ ਬੇਗਮ ਸਾਹਿਬਾਂ ਦੀ ਇਸ ਤਰ੍ਹਾਂ ਦੀ ਤਸਵੀਰ ਬਣਾਵਾਂਗਾ ਕਿ ਉਹ ਆਪਣੇ ਆਪ ਹੀ ਲੱਗੇਗਾ ਜਿਵੇਂ ਮੂੰਹ ਤੋਂ ਬੋਲ ਰਹੀ ਹੈ। ਅਤੇ ਸੱਜਣ ਜੀ ਦਾ ਜਵਾਬ ਸੀ, ਮਾਫ਼ ਕਰੋ ਪੇਂਟਰ ਸਾਹਿਬ, ਉਹਨੇ ਤਾਂ ਪਹਿਲਾਂ ਹੀ ਨੱਕ ਵਿੱਚ ਦਮ ਕਰ ਰੱਖਿਆ ਹੋਇਆ, ਹੁਣ ਜੇਕਰ ਤਸਵੀਰ ਵੀ ਬੋਲਣ ਲੱਗੇਗੀ ਤਾਂ ਜੀਣਾ ਹੀ ਮੁਸ਼ਕਿਲ ਹੋ ਜਾਏਗਾ।

0: Conflict. Hindustan Times writes, Rome, Delhi dial up ties during Modi's Italy visit. The paper also carries a picture of Prime Minister Modi and his Italian counterpart Giorgia Meloni at the Colosseum, and a screen grab of the video widely circulated on social media where PM Meloni is thanking PM Modi for presenting her a bag of toffees, Melody, a play on their names. The video has been viewed over 11 million times. The Pioneer writes, PM Modi's Melody gift to his Italian counterpart sends internet into a frenzy. The Asian Age writes, after talks with Putin, Xi calls for immediate end to West Asia war. Hindustan Times headlines, talks in final lap, strikes if no deal, says Trump. Iran says conflict will expand beyond region if US resumes attacks. Financial Express headlines, RBI lines up $5 billion swap to aid liquidity. In the growing market of cosmetics, Central Drug Standard Control Organization has issued an advisory saying cosmetics can only be rubbed, sprayed or sprinkled on body. The newspaper headlines, No Cosmetic Job with Jabs, warns drug regulator. The Indian Express, in an exclusive, writes, Working in my own grave, how workers are training robots that may replace them. The news item writes about workers in factories who are asked to wear smart glasses throughout their day. The exercise reflects a growing global push by AI and robotics companies to gather what's called egocentric data, first-person recordings of human activity that can teach machines how people perform physical tasks. And finally, The Economic Times writes, Google rejigs iconic search box for AI era, adding Google is redesigning its iconic search box and adding new artificial intelligence coding tools in its first step to expand influence in the age of AI. And with that, it's back to you, Saira.
1: Thanks, Shagun. And now before we end the bulletin, the headlines once again. Prime Minister Narendra Modi successfully concludes his visit to Italy, marking final leg of his five-nation official tour. India and Italy to celebrate 2027 as Year of Culture and Tourism to strengthen dialogue between the two ancient civilizations. Centre ropes in major social media platforms to crack down on rumours and fake paper leak claims ahead of NEET UG re-examination. West Bengal government begins handing over land to BSF for barbed wire fencing along Indo-Bangladesh border. Re-polling begins in Falta Assembly constituency of West Bengal. And in IPL cricket, Kolkata Knight Riders beat Mumbai Indians by 4 wickets to keep their playoff hopes alive. And with that, we end the morning news. Have a great day.
2: Namaskar, E Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਸਰਕਾਰੀ ਦੌਰੇ ਦੇ ਆਖਰੀ ਪੜਾਅ 'ਚ ਇਟਲੀ ਦੀ ਸਫਲ ਯਾਤਰਾ ਦੇ ਬਾਅਦ ਨਵੀਂ ਦਿੱਲੀ ਵਾਪਸ ਪਰਤ ਆਏ ਨੇ ਕੇਂਦਰ ਸਰਕਾਰ ਨੇ ਨੀਟ ਯੂ ਜੀ ਮੁੜ ਪ੍ਰੀਖਿਆ ਤੋਂ ਪਹਿਲਾਂ ਅਫਵਾਹਾਂ ਅਤੇ ਫਰਜ਼ੀ ਪੇਪਰ ਲੀਕ ਖਬਰਾਂ 'ਤੇ ਕਾਬੂ ਪਾਉਣ ਲਈ ਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਰਦੇਸ਼ ਜਾਰੀ ਕੀਤੇ ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਵਾੜ ਲਾਉਣ ਲਈ BSF ਨੂੰ ਜ਼ਮੀਨ ਸੌਂਪਣ ਦਾ ਕੰਮ ਸ਼ੁਰੂ ਕੀਤਾ ਅੱਜ ਦੇਸ਼ ਭਰ ਵਿੱਚ ਦਹਿਸ਼ਤਗਰਦੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਕੱਲ੍ਹ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇਅਆਫ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਸਰਕਾਰੀ ਦੌਰੇ ਦੇ ਆਖਰੀ ਪੜਾਅ ਵਿੱਚ ਇਟਲੀ ਦੀ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਨਵੀਂ ਦਿੱਲੀ ਵਾਪਸ ਪਰਤੇ ਕੱਲ੍ਹ ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਉੱਚਾ ਉਠਾਉਣ ਦਾ ਐਲਾਨ ਕੀਤਾ ਦੋਵਾਂ ਦੇਸ਼ਾਂ ਨੇ ਖੇਤੀਬਾੜੀ ਮਹੱਤਵਪੂਰਨ ਖਣਿਜ ਆਯੁਰਵੇਦ ਵਿਗਿਆਨ ਅਤੇ ਤਕਨਾਲੋਜੀ ਸਮੁੰਦਰੀ ਆਵਾਜਾਈ ਅਤੇ ਬੰਦਰਗਾਹਾਂ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਭਾਰਤੀ ਨਰਸਾਂ ਦੀ ਇਟਲੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਇੱਕ ਸਮਝੌਤਾ ਵੀ ਹੋਇਆ ਜਿਸ ਨਾਲ ਹੁਨਰਮੰਦ ਸਿਹਤ ਸੰਭਾਲ ਪੇਸ਼ੇਵਰਾਂ ਲਈ ਨਵੇਂ ਮੌਕੇ ਖੁੱਲ੍ਹੇ ਭਾਰਤ ਅਤੇ ਇਟਲੀ ਟੈਕਸ ਨਾਲ ਸਬੰਧਿਤ ਅਪਰਾਧਾਂ ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਲਈ ਰਕਮਾਂ ਜੁਟਾਏ ਜਾਣ ਵਿਰੁੱਧ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਵੀ ਸਹਿਮਤ ਹੋਏ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਭਾਰਤ ਇਟਲੀ ਸੰਯੁਕਤ ਰਣਨੀਤਕ ਕਾਰਜ ਯੋਜਨਾ 2025-2029 ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਲਈ ਇੱਕ ਵਿਹਾਰਕ ਅਤੇ ਅਗਾਂਹ ਵਧੂ ਖਾਕਾ ਪ੍ਰਦਾਨ ਕਰੇਗੀ
3: हमने हमारी भावी साझेदारी को और सशक्त बनाने के लिए विस्तृत रूप से चर्चा की भारत इटली ज्वाइंट स्ट्रेटेजिक एक्शन प्लान 2025-2029 हमारी साझेदारी

0: एक प्रैक्टिकल और फ्यूचरिस्टिक ढांचा प्रदान करता है। हम इस पर समयबद्ध तरीके से आगे बढ़ रहे हैं। हमारे साझा प्रयासों में द्विपक्षीय व्यापार 20 बिलियन यूरो के लक्ष्य की ओर तेजी से बढ़ रहा है।
1: ਉਹਨਾਂ ਅੱਗੇ ਕਿਹਾ ਕਿ ਦੋਵੇਂ ਧਿਰਾਂ ਭਾਰਤ ਇਟਲੀ ਇਨੋਵੇਸ਼ਨ ਸੈਂਟਰ ਕਾਇਮ ਕਰਨ ਲਈ ਕੰਮ ਕਰ ਰਹੀਆਂ ਨੇ। ਸ਼੍ਰੀ ਮੋਦੀ ਨੇ ਵੀ ਕਿਹਾ ਕਿ ਭਾਰਤ ਇਟਲੀ ਰੱਖਿਆ ਸਨਅਤੀ ਖਾਕੇ ਨੇ ਰੱਖਿਆ ਖੇਤਰ ਵਿੱਚ ਸਾਂਝੇ ਵਿਕਾਸ ਅਤੇ ਉਤਪਾਦਨ ਲਈ ਨਵੇਂ ਰਾਹ ਖੋਲ੍ਹੇ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਇਟਲੀ ਸਮੁੰਦਰੀ ਸ਼ਕਤੀਆਂ ਵਜੋਂ ਜਹਾਜ਼ਰਾਨੀ ਬੰਦਰਗਾਹ ਆਧੁਨਿਕੀ

ਕਿਹਾ ਕਿ ਭਾਰਤ ਇਟਲੀ ਰੱਖਿਆ ਸਨਅਤੀ ਖਾਕੇ ਨੇ ਰੱਖਿਆ ਖੇਤਰ ਵਿੱਚ ਸਾਂਝੇ ਵਿਕਾਸ ਤੇ ਉਤਪਾਦਨ ਲਈ ਨਵੇਂ ਰਾਹ ਖੋਲ੍ਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਇਟਲੀ ਸਮੁੰਦਰੀ ਸ਼ਕਤੀਆਂ ਵਜੋਂ ਜਹਾਜ਼ਰਾਨੀ, ਬੰਦਰਗਾਹ ਆਧੁਨਿਕੀਕਰਨ, ਲੌਜਿਸਟਿਕਸ ਅਤੇ ਨੀਲੀ ਆਰਥਿਕਤਾ ਵਿੱਚ ਸਹਿਯੋਗ ਦਾ ਪਸਾਰ ਕਰਨਗੇ। ਆਲਮੀ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਯੂਕਰੇਨ, ਪੱਛਮੀ ਏਸ਼ੀਆ ਅਤੇ ਹੋਰ ਅੰਤਰਰਾਸ਼ਟਰੀ ਮੁੱਦਿਆਂ ਤੇ ਨਿਰੰਤਰ ਸੰਪਰਕ ਵਿੱਚ ਨੇ। ਸ੍ਰੀ ਮੋਦੀ ਨੇ ਦੁਹਰਾਇਆ ਕਿ ਗੱਲਬਾਤ ਅਤੇ ਕੂਟਨੀਤੀ ਹੀ ਅੱਗੇ ਵਧਣ ਦਾ ਇੱਕੋ ਇੱਕ ਰਾਹ ਨੇ। ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਨੇ ਕਿਹਾ ਕਿ ਵਿਸ਼ੇਸ਼ ਰਣਨੀਤਿਕ ਭਾਈਵਾਲੀ ਭਾਰਤ ਇਟਲੀ ਸਬੰਧਾਂ ਦੀ ਵਧਦੀ ਡੂੰਘਾਈ ਨੂੰ ਦਰਸਾਉਂਦੀ ਏ, ਜੋ ਆਪਸੀ ਵਿਸ਼ਵਾਸ ਅਤੇ ਸਾਂਝੀਆਂ ਕਦਰਾਂ ਕੀਮਤਾਂ ਤੇ ਆਧਾਰਿਤ ਏ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਅਤਿ ਆਧੁਨਿਕ ਨਿਰਮਾਣ, ਬੁਨਿਆਦੀ ਢਾਂਚੇ, ਊਰਜਾ, ਪੁਲਾੜ, ਆਰਥਿਕਤਾ ਅਤੇ ਰੱਖਿਆ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਹੇ ਨੇ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਹ ਭਾਰਤ ਵਿੱਚ ਆਪਣੇ ਸਾਥੀਆਂ ਨਾਲ ਅਮਰੀਕਾ ਦੀ 250ਵੀਂ ਵਰ੍ਹੇਗੰਢ ਮਨਾਉਣ ਦੀ ਤਾਂਘ ਰੱਖਦੇ ਨੇ। ਆਪਣੀ ਯਾਤਰਾ ਤੋਂ ਪਹਿਲਾਂ ਸਾਂਝੇ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ ਸ੍ਰੀ ਰੂਬੀਓ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਏ ਅਤੇ ਅਮਰੀਕਾ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਏ, ਇਸ ਲਈ ਅਮਰੀਕਾ ਇਸ ਨੂੰ ਇਕੱਠਿਆਂ ਮਨਾਉਣ ਦੀ ਤਾਂਘ ਰੱਖਦਾ ਹੈ। ਭਾਰਤ ਵਿੱਚ ਅਮਰੀਕੀ ਦੂਤਘਰ ਨੇ ਵੀ ਇਹ ਵੀਡੀਓ ਸਾਂਝਾ ਕੀਤਾ ਹੈ। ਅਮਰੀਕਾ 4 ਜੁਲਾਈ ਨੂੰ ਆਜ਼ਾਦੀ ਦੇ ਐਲਾਨਨਾਮੇ ਤੇ ਦਸਤਖਤ ਕਰਨ ਦੀ 250ਵੀਂ ਵਰ੍ਹੇਗੰਢ ਮਨਾਏਗਾ। ਸ੍ਰੀ ਰੂਬੀਓ ਇਸ ਮਹੀਨੇ ਦੀ 23 ਤਰੀਕ ਤੋਂ ਭਾਰਤ ਦੇ 4 ਦਿਨਾਂ ਦੌਰੇ ਤੇ ਹੋਣਗੇ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੱਲ੍ਹ ਮੈਟਾ, ਗੂਗਲ ਅਤੇ ਟੈਲੀਗ੍ਰਾਮ ਸਮੇਤ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਕੀਤੀ, ਜਿਸ ਵਿੱਚ ਖਾਸ ਕਰਕੇ ਟੈਲੀਗ੍ਰਾਮ ਚੈਨਲਾਂ ਅਤੇ ਅਗਿਆਤ ਆਨਲਾਈਨ ਸਮੂਹਾਂ ਰਾਹੀਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸੰਬੰਧਿਤ ਗਲਤ ਜਾਣਕਾਰੀ ਦੇ ਵਧਰੇ ਫੈਲਾਅ ਤੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ। ਇਹ ਮੀਟਿੰਗ 21 ਜੂਨ ਨੂੰ ਨੀਟ UG 2026 ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਮਹੱਤਵਪੂਰਨ ਸੀ। ਅਧਿਕਾਰੀਆਂ ਨੇ ਕਿਹਾ ਕਿ ਕਈ ਅਜਿਹੇ ਚੈਨਲ ਵੱਡੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਬਹੁਤ ਜ਼ਿਆਦਾ ਸਰਗਰਮ ਹੋ ਜਾਂਦੇ ਨੇ। ਜਾਲੀ ਪੇਪਰ ਲੀਕ ਦੇ ਦਾਅਵਿਆਂ, ਕਲਿੱਕਬੇਟ ਸਮੱਗਰੀ ਤੇ ਗੈਰ ਪ੍ਰਮਾਣਿਤ ਜਾਣਕਾਰੀ ਨੂੰ ਪ੍ਰਸਾਰਿਤ ਕਰਦੇ ਨੇ, ਜਿਸ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਘਬਰਾਹਟ, ਚਿੰਤਾ ਤੇ ਉਲਝਣ ਪੈਂਦਾ ਹੁੰਦੀ ਏ। ਇਹ ਉਜਾਗਰ ਕੀਤਾ ਗਿਆ ਕਿ ਬਹੁਤ ਸਾਰੇ ਅਜਿਹੇ ਲਿੰਕ ਲੋਕਾਂ ਨੂੰ ਗਲਤ ਜਾਣਕਾਰੀ ਨੂੰ ਵਧਾਉਣ ਲਈ ਤਿਆਰ ਕੀਤੇ ਗਏ ਸਵੈਚਾਲਿਤ ਬੋਟਾਂ ਅਤੇ ਜਾਲੀ ਸਮੂਹਾਂ ਵੱਲ ਰੀਡਾਇਰੈਕਟ ਕਰਦੇ ਨੇ। ਇੱਕ ਹੋਰ ਮੀਟਿੰਗ ਵਿੱਚ ਸਿੱਖਿਆ ਮੰਤਰੀ ਨੇ ਨੀਟ UG ਮੁੜ ਪ੍ਰੀਖਿਆ ਦੇ ਸੁਰੱਖਿਅਤ ਅਤੇ ਨਿਰਪੱਖ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਉੱਚ ਚੌਕਸੀ ਅਤੇ ਬੇਦਾਗ ਸੁਰੱਖਿਆ ਪ੍ਰਬੰਧਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ ਤੇ ਕੰਡਿਆਲੀ ਤਾਰ ਦੀ ਵਾੜ ਲਈ ਸਰਹੱਦੀ ਸੁਰੱਖਿਆ ਬਲ BSF ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਏ। ਕੱਲ੍ਹ ਰਾਜ ਸਕੱਤਰੇਤ ਨਵੰਨਾ ਵਿਖੇ ਮੁੱਖ ਮੰਤਰੀ ਸੁਭੇਂਦੂ ਅਧਿਕਾਰੀ ਨੇ BSF ਅਧਿਕਾਰੀਆਂ ਦੀ ਮੌਜੂਦਗੀ ਵਿਚ ਰਸਮੀ ਤੌਰ ਤੇ ਇਸ ਅਮਲ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਪਿਛਲੀ ਸਰਕਾਰ ਤੇ ਅਸਹਿਯੋਗ ਰਾਹੀਂ ਸਰਹੱਦੀ ਸੁਰੱਖਿਆ ਵਿਚ ਰੁਕਾਵਟ ਪਾਉਣ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਹੱਦ ਤੇ ਵਾੜ ਲਾਉਣਾ ਰਾਸ਼ਟਰੀ ਤੇ ਰਾਜ ਸੁਰੱਖਿਆ ਲਈ ਬੇਹੱਦ ਜ਼ਰੂਰੀ ਏ। ਉਨ੍ਹਾਂ ਨੇ ਘੁਸਪੈਠ, ਤਸਕਰੀ, ਨਕਲੀ ਕਰੰਸੀ, ਜ਼ਬਰਦਸਤੀ ਧਰਮ ਬਦਲਣ ਅਤੇ ਗੈਰ ਕਾਨੂੰਨੀ ਬਾਂਗਲਾਦੇਸ਼ੀਆਂ ਦੇ ਪ੍ਰਵੇਸ਼ ਕਰਨ ਵਾਲਿਆਂ ਸਬੰਧੀ ਅਪਰਾਧਾਂ ਵਰਗੇ ਮੁੱਦਿਆਂ ਦਾ ਹਵਾਲਾ ਦਿੱਤਾ। ਪੱਛਮੀ ਬੰਗਾਲ 4000 ਕਿਲੋਮੀਟਰ ਭਾਰਤ ਬੰਗਲਾਦੇਸ਼ ਸਰਹੱਦ ਵਿਚੋਂ ਕਰੀਬ 2200 ਕਿਲੋਮੀਟਰ ਸਾਂਝੀ ਕਰਦਾ ਹੈ। ਕੱਲ੍ਹ ਦੇ ਜ਼ਮੀਨ ਸੌਂਪਣ ਦੇ ਅਮਲ ਵਿਚ 27 ਕਿਲੋਮੀਟਰ ਲਈ ਜ਼ਮੀਨ ਸ਼ਾਮਿਲ ਏ, ਜਿਸ ਵਿਚੋਂ 18 ਕਿਲੋਮੀਟਰ ਵਾੜ ਲਈ ਅਤੇ 9 ਕਿਲੋਮੀਟਰ BSF ਚੌਕੀਆਂ ਤੇ ਬੁਨਿਆਦੀ ਢਾਂਚੇ ਲਈ ਏ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਹੋਰ ਜ਼ਮੀਨ ਜਲਦ ਹੀ ਤਬਦੀਲ ਕਰ ਦਿੱਤੀ ਜਾਏਗੀ, ਜਿਸ ਦੀ ਲਾਗਤ ਕੇਂਦਰ ਸਰਕਾਰ ਤੇ BSF ਵੱਲੋਂ ਪੂਰੀ ਤਰ੍ਹਾਂ ਕਵਰ ਕੀਤੀ ਜਾਏਗੀ। ਪੱਛਮੀ ਬੰਗਾਲ ਵਿਚ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਫਾਲਤਾ ਵਿਧਾਨ ਸਭਾ ਹਲਕੇ ਲਈ ਦੁਬਾਰਾ ਵੋਟਿੰਗ ਸ਼ੁਰੂ ਹੋ ਗਈ ਏ। ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਖਤਮ ਹੋਏਗੀ। ਚੋਣ ਕਮਿਸ਼ਨ ਨੇ ਫਾਲਤਾ ਵਿਧਾਨ ਸਭਾ ਹਲਕੇ ਵਿਚ ਪੂਰੀ ਤਰ੍ਹਾਂ ਦੁਬਾਰਾ ਵੋਟਿੰਗ ਦਾ ਆਦੇਸ਼ ਦਿੱਤਾ ਸੀ, ਜਿਸ ਵਿਚ 29 ਅਪ੍ਰੈਲ ਨੂੰ ਵੋਟਰਾਂ ਨੂੰ ਡਰਾਉਣ ਧਮਕਾਉਣ, ਵੋਟ ਕੇਂਦਰਾਂ ਦੇ ਅੰਦਰ ਅਣਅਧਿਕ੍ਰਿਤ ਮੌਜੂਦਗੀ ਅਤੇ ਵੋਟਿੰਗ ਮਸ਼ੀਨਾਂ ਨਾਲ ਸੰਭਾਵਿਤ ਛੇੜਛਾੜ ਸਮੇਤ ਬੇਨੇਮੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ 29 ਅਪ੍ਰੈਲ ਨੂੰ ਹੋਈ ਵੋਟਿੰਗ ਨੂੰ ਰੱਦ ਕਰ ਦਿੱਤਾ ਗਿਆ ਸੀ। ਕੁੱਲ 6 ਉਮੀਦਵਾਰ ਚੋਣ ਮੈਦਾਨ ਵਿਚ ਨੇ, ਜਿਨ੍ਹਾਂ ਵਿਚ 2 ਆਜ਼ਾਦ ਉਮੀਦਵਾਰ ਵੀ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIRRN ਜਲੰਧਰ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ UNSC ਵਿਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਖੇਧੀ ਕੀਤੀ ਏ। ਕੱਲ੍ਹ ਹਥਿਆਰਬੰਦ ਟਕਰਾਅ ਵਿਚ ਨਾਗਰਿਕਾਂ ਦੀ ਸੁਰੱਖਿਆ ਵਿਸ਼ੇ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਾਲਾਨਾ ਖੁੱਲ੍ਹੀ ਬਹਿਸ ਵਿਚ ਬੋਲਦਿਆਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਰਾਜਦੂਤ ਹਰੀਸ਼ ਪਰਵਤਨੇਨੀ ਨੇ ਕਿਹਾ ਕਿ ਪਾਕਿਸਤਾਨ ਦਾ ਅਣਮਨੁੱਖੀ ਵਿਹਾਰ, ਹਿੰਸਾ ਰਾਹੀਂ ਆਪਣੀਆਂ ਅੰਦਰੂਨੀ ਨਾਕਾਮਯਾਬੀਆਂ ਨੂੰ ਛੁਪਾਉਣ ਦੀਆਂ ਦਹਾਕਿਆਂ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਏ। ਸ੍ਰੀ ਪਰਵਤਨੇਨੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਨੇ 2026 ਦੇ ਪਹਿਲੇ 3 ਮਹੀਨਿਆਂ ਵਿਚ ਪਾਕਿਸਤਾਨੀ ਫੌਜਾਂ ਵੱਲੋਂ ਸਰਹੱਦ ਪਰ ਹਥਿਆਰਬੰਦ ਹਿੰਸਾ ਕਾਰਨ 750 ਨਾਗਰਿਕਾਂ ਦੀ ਮੌਤ ਅਤੇ

0: ਹੋਣ ਦੀਆਂ ਘਟਨਾਵਾਂ ਦਰਜ ਕੀਤੀਆਂ ਨੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਵਾਈ ਹਮਲਿਆਂ ਦੇ ਨਤੀਜੇ ਵਜੋਂ ਨੇ। ਅੱਜ ਦੇਸ਼ ਭਰ ਵਿੱਚ ਦਹਿਸ਼ਤਗਰਦੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਨੌਜਵਾਨਾਂ ਨੂੰ ਦਹਿਸ਼ਤਗਰਦੀ ਅਤੇ ਹਿੰਸਾ ਤੋਂ ਦੂਰ ਕਰਨਾ, ਆਮ ਲੋਕਾਂ ਦੇ ਦੁੱਖਾਂ ਨੂੰ ਉਜਾਗਰ ਕਰਨਾ ਅਤੇ ਇਹ ਦਰਸਾਉਣਾ ਕਿ ਰਾਸ਼ਟਰੀ ਹਿੱਤ ਲਈ ਕਿੰਨੀ ਨੁਕਸਾਨਦੇਹ ਹੈ। ਇਸ ਦਿਨ ਨੂੰ ਹੋਰ ਗਤੀਵਿਧੀਆਂ ਦੇ ਨਾਲ ਨਾਲ ਇੱਕ ਸਹੁੰ ਚੁੱਕ ਸਮਾਰੋਹ ਰਾਹੀਂ ਮਨਾਇਆ ਜਾਂਦਾ ਹੈ। 1991 ਵਿੱਚ ਇਸੇ ਦਿਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਹਿਸ਼ਤਗਰਦ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਏ ਸਨ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਆਰਥਿਕ ਤਾਬ ਬਣਿਆ ਰਹੇਗਾ ਅਤੇ ਸੰਯੁਕਤ ਰਾਸ਼ਟਰ ਨੇ ਈਰਾਨ ਟਕਰਾਅ ਕਾਰਨ ਪੈਦਾ ਹੋਈ ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਬਾਵਜੂਦ ਇਸ ਸਾਲ 6.4% ਦੀ ਵਿਕਾਸ ਦਰ ਦਾ ਅਨੁਮਾਨ ਲਾਇਆ ਹੈ। ਸੰਯੁਕਤ ਰਾਸ਼ਟਰ ਦੇ ਸੀਨੀਅਰ ਅਰਥਸ਼ਾਸਤਰੀ ਇੰਗੋ ਪਿਟਰੋਲੇ ਨੇ ਕੱਲ੍ਹ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ ਰਿਪੋਰਟ ਦੇ ਸਾਲ ਦੇ ਮੱਧ ਅਪਡੇਟ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਦੀ ਮਜ਼ਬੂਤ ਖਪਤਕਾਰ ਮੰਗ, ਜਨਤਕ ਨਿਵੇਸ਼ ਅਤੇ ਸੇਵਾਵਾਂ ਦੀ ਬਰਾਮਦ ਵਿੱਚ ਵਾਧੇ ਨਾਲ ਇਸ ਦੀ ਆਰਥਿਕਤਾ ਨੂੰ ਹਮਾਇਤ ਮਿਲਣਾ ਜਾਰੀ ਹੈ। ਮੌਸਮ ਵਿਭਾਗ ਨੇ ਅੱਜ ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਜ਼ਬਰਦਸਤ ਗਰਮੀ ਪੈਣ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਚੱਲ ਸਕਦੀ ਹੈ। IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਕੱਲ੍ਹ ਮੁੰਬਈ ਇੰਡੀਅਨਸ ਨੂੰ ਆਪਣੇ ਘਰੇਲੂ ਮੈਦਾਨ ਈਡਨ ਗਾਰਡਨਸ ਵਿੱਚ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇਅਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਅੱਜ ਦੇ ਮੈਚ ਵਿੱਚ ਗੁਜਰਾਤ ਟਾਈਟਨਸ ਦਾ ਸਾਹਮਣਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਸ ਨਾਲ ਸ਼ਾਮ 7:30 ਹੋਏਗਾ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਸਰਕਾਰੀ ਦੌਰੇ ਦੇ ਆਖਰੀ ਪੜਾਅ 'ਚ ਇਟਲੀ ਦੀ ਸਫਲ ਯਾਤਰਾ ਦੇ ਬਾਅਦ ਨਵੀਂ ਦਿੱਲੀ ਵਾਪਸ ਪਰਤੇ ਨੇ। ਕੇਂਦਰ ਸਰਕਾਰ ਨੇ NEET UG ਮੁੜ ਪ੍ਰੀਖਿਆ ਤੋਂ ਪਹਿਲਾਂ ਅਫਵਾਹਾਂ ਅਤੇ ਫਰਜ਼ੀ ਪੇਪਰ ਲੀਕ ਖਬਰਾਂ 'ਤੇ ਕਾਬੂ ਪਾਉਣ ਲਈ ਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਰਦੇਸ਼ ਜਾਰੀ ਕੀਤੇ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਵਾੜ ਲਾਉਣ ਲਈ BSF ਨੂੰ ਜ਼ਮੀਨ ਸੌਂਪਣ ਦਾ ਕੰਮ ਸ਼ੁਰੂ ਕੀਤਾ। ਅੱਜ ਦੇਸ਼ ਭਰ ਵਿੱਚ ਦਹਿਸ਼ਤਗਰਦੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ। ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਜਿਹਨੇ ਮੇਰਾ ਦਿਲ ਲੁੱਟਿਆ। ਤੁਸੀਂ ਇਸ ਫਿਲਮ ਦਾ ਗੀਤ ਸੁਣ ਰਹੇ ਸੀ, ਦਿਲਜੀਤ ਦੋਸਾਂਝ, ਜਿੱਪੀ ਗਰੇਵਾਲ ਅਤੇ ਗੁਰਲੇਸ ਅਖਤਰ ਦਾ ਗਾਇਆ ਹੋਇਆ। ਹਰਭਜਨ ਮਾਨ, ਮਨਪ੍ਰੀਤ ਅਖਤਰ, ਅਮਨ ਉਰੀ ਅਤੇ ਸਾਥੀਆਂ ਨੂੰ ਸੁਣ ਰਹੇ ਹਾਂ। ਫਿਲਮ ਹੈ ਜੀ ਆਇਆਂ ਨੂੰ।

ਹਰਭਜਨ ਮਾਨ, ਮਨਪ੍ਰੀਤ ਅਖਤਰ ਅਤੇ ਅਮਨ ਉਰੀ ਅਤੇ ਸਾਥੀ ਨੂੰ ਸੁਣ ਰਹੇ ਸੀ, ਫਿਲਮ ਸੀ ਜੀ ਆਇਆਂ ਨੂੰ। ਇਹ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ।

ਪਦਾਰਥ ਬਰਾਮਦ ਕੀਤਾ। ਪੰਜਾਬ ਅਤੇ ਹਰਿਆਣਾ ਵਿੱਚ ਜ਼ਬਰਦਸਤ ਗਰਮੀ ਲਗਾਤਾਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਖੇਤਰ ਲਈ ਔਰੇਂਜ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਕੱਲ੍ਹ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇਅਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਦਾ ਸਮਾਂ ਰਹੇਗਾ ਸਵੇਰੇ 10 ਵਜੇ। ਅਤੇ ਹੁਣ ਪੁਸ਼ਪ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਇੱਕ ਫਨਕਾਰ।

ਗੀਤ ਸੁਣ ਕੇ ਵੈਸੇ ਸ਼ਾਇਦ ਤੁਸੀਂ ਅੰਦਾਜ਼ਾ ਲਗਾ ਲਿਆ ਹੋਵੇਗਾ ਕਿ ਅਸੀਂ ਅੱਜ ਕਿਸ ਗੀਤਕਾਰ ਦੀ ਗੱਲ ਕਰਨ ਜਾ ਰਹੇ ਹਾਂ। ਜੀ ਹਾਂ, ਅਸੀਂ ਦੱਸ ਦਿੰਦੇ ਹਾਂ, ਮਜਰੂਹ ਸੁਲਤਾਨਪੁਰੀ ਹੋਰਾਂ ਦੀ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿੱਚ ਇੱਕ ਮੁਸਲਿਮ ਰਾਜਪੂਤ ਪਰਿਵਾਰ ਵਿੱਚ ਹੋਇਆ। ਵੈਸੇ ਇਹਨਾਂ ਦਾ ਜਨਮ ਹੋਇਆ ਤਾਂ ਇਹਨਾਂ ਦਾ ਅਸਲੀ ਨਾਮ ਰਿਹਾ ਅਸਰਾਰ ਉਲ ਹਸਨ ਖਾਨ, ਪਰ ਫਿਲਮੀ ਨਾਮ, ਫਿਲਮੀ ਦੁਨੀਆ ਦਾ ਨਾਮ, ਜਿਵੇਂ ਕਿ ਬਹੁਤ ਸਾਰੇ ਗੀਤਕਾਰ ਅਦਾਕਾਰਾਂ ਨੇ ਆਪਣਾ ਨਾਮ ਬਦਲਿਆ, ਅਤੇ ਇਹਨਾਂ ਦਾ ਮਜਰੂਹ ਸੁਲਤਾਨਪੁਰੀ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਇਹ ਨਾਮ। ਬਹੁਤ ਸਾਰੀਆਂ ਫਿਲਮਾਂ ਵਿੱਚ

ਇਹਨਾਂ ਨੇ ਗੀਤ ਦਿੱਤੇ। ਔਰ ਇੱਕ ਵਾਰ ਮੁਸ਼ਾਇਰੇ ਵਿੱਚ ਇਹ ਗਜ਼ਲ ਸੁਣਾਉਣ ਲਈ ਗਏ ਤਾਂ ਉਸ ਸਮੇਂ ਸੰਘਰਸ਼ਸ਼ੀਲ ਹਕੀਮ ਸਨ, ਔਰ ਗਜ਼ਲ ਜਦੋਂ ਉਹਨਾਂ ਨੇ ਬੋਲੀ ਤਾਂ ਇਹ ਗਜ਼ਲ ਸੁਣਨ ਵਾਲਿਆਂ ਦੇ ਦਿਲ ਤੱਕ ਪਹੁੰਚੀ ਅਤੇ ਬਸ ਉੱਥੋਂ ਹੀ ਇਹ ਸਫ਼ਰ ਸ਼ੁਰੂ ਹੋ ਗਿਆ। ਹੌਲੀ ਹੌਲੀ ਮਜਰੂਹ ਸੁਲਤਾਨਪੁਰੀ ਉਹਨਾਂ ਨੇ ਸੋਚਿਆ ਕਿ ਡਾਕਟਰੀ ਛੋੜ ਕੇ ਲਿਖਣ ਵੱਲ ਆਉਣਾ ਚਾਹੀਦਾ ਅਤੇ ਬਸ ਗੰਭੀਰਤਾ ਨਾਲ ਸੋਚਿਆ ਇਸ ਬਾਰੇ ਅਤੇ ਉਸ ਤੋਂ ਬਾਅਦ ਫਿਰ ਇਹ ਸਿਲਸਿਲਾ ਚੱਲ ਨਿਕਲਿਆ ਔਰ ਬਣ ਗਏ ਮਸ਼ਹੂਰ ਗੀਤਕਾਰ ਫਿਲਮੀ ਦੁਨੀਆ ਦੇ ਮਜਰੂਹ ਸੁਲਤਾਨਪੁਰੀ।

0: ਮਜਰੂਹ ਸੁਲਤਾਨਪੁਰੀ ਹੋਰਾਂ ਦੀ ਗੱਲ ਕਰ ਰਹੇ ਹਾਂ ਤਾਂ ਇਹਨਾਂ ਨੇ ਆਪਣਾ ਸਫ਼ਰ ਬਹੁਤ ਜਲਦੀ ਸ਼ੁਰੂ ਕਰ ਦਿੱਤਾ 1945 ਤੋਂ ਹੀ। ਉਸ ਤੋਂ ਬਾਅਦ ਫਿਰ ਜਿਗਰ ਮੁਰਾਦਾਬਾਦੀ ਹੋਣਾਂ ਨਾਲ ਇਹਨਾਂ ਨੇ ਸੰਪਰਕ ਕੀਤਾ ਅਤੇ ਬਸ ਉਹਨਾਂ ਨੇ ਮਦਦ ਕੀਤੀ, ਹੋਰ ਇਹਨਾਂ ਦੇ ਲੇਖਣ ਨੂੰ ਅੱਗੇ ਲੈ ਕੇ ਆਏ। ਔਰ ਕਈ ਵਾਰੀ ਤਾਂ ਸ਼ੁਰੂ ਵਿੱਚ ਮਜਰੂਹ ਸੁਲਤਾਨਪੁਰੀ ਉਹਨਾਂ ਨੇ ਫਿਲਮਾਂ ਲਈ ਗੀਤ ਲਿਖਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇੰਨਾ ਮਨ ਨਹੀਂ ਸੀ, ਪਰ ਫਿਰ ਵੀ ਮਨ ਬਣਿਆ ਔਰ ਉਸ ਤੋਂ ਬਾਅਦ ਇਹ ਸਫ਼ਰ ਚੱਲ ਨਿਕਲਿਆ। ਸੋ ਬਹੁਤ ਸਾਰੀਆਂ ਫਿਲਮਾਂ ਵਿੱਚ ਮਜਰੂਹ ਸੁਲਤਾਨਪੁਰੀ ਉਹਨਾਂ ਨੇ ਗੀਤਕਾਰੀ ਦੇ ਰੂਪ ਵਿੱਚ ਆਪਣੀ ਕਲਮ ਦਿੱਤੀ। ਬਹੁਤ ਸਾਰੇ ਸੰਗੀਤਕਾਰਾਂ ਨਾਲ ਕੰਮ ਕੀਤਾ ਜਿਵੇਂ ਕਿ ਨੌਸ਼ਾਦ, ਗੁਲਾਮ ਮੁਹੰਮਦ, ਮਦਨ ਮੋਹਨ, ਰੌਸ਼ਨ, ਸੁਨੀਲ ਚੌਧਰੀ, ਚਿੱਤਰਗੁਪਤ, ਐਨ ਦੱਤਾ, ਕਲਿਆਣ ਜੀ, ਆਨੰਦ ਜੀ, ਲਕਸ਼ਮੀਕਾਂਤ, ਪਿਆਰੇਲਾਲ, ਆਰ ਡੀ ਬਰਮਨ, ਸੰਗੀਤਕਾਰ ਆਨੰਦ ਮਿਲਨ ਅੱਗੇ ਆ ਕੇ ਅਤੇ ਖਾਸ ਤੌਰ 'ਤੇ ਇੱਥੇ ਗੱਲ ਕਰਦੇ ਹਾਂ ਅਸੀਂ ਸੰਗੀਤਕਾਰ ਓ ਪੀ ਨਈਅਰ ਉਹਨਾਂ ਦੇ ਸੰਗੀਤ ਨਿਰਦੇਸ਼ਕ ਨਾਲ, ਉਹਨਾਂ ਨਾਲ ਬਹੁਤ ਕੰਮ ਕੀਤਾ।
1: ਉਧਰ ਤੁਮ ਹਸ

6 ਦਹਾਕਿਆਂ ਦੇ ਆਪਣੇ ਕੈਰੀਅਰ ਵਿੱਚ ਮਜਰੂਹ ਸੁਲਤਾਨਪੁਰੀ ਹੋਣਾ ਨੇ ਕਈ ਸੰਗੀਤ ਨਿਰਦੇਸ਼ਕਾਂ ਨਾਲ ਕੰਮ ਕੀਤਾ। ਔਰ ਜਿਵੇਂ ਅਸੀਂ ਗੱਲ ਕਰ ਹੀ ਰਹੇ ਹਾਂ 1965 ਵਿੱਚ ਫਿਲਮ ਦੋਸਤੀ ਵਿੱਚ ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ ਇਸ ਗੀਤ ਲਈ ਉਹਨਾਂ ਨੂੰ ਫਿਲਮਫੇਅਰ ਸਰਵੋਤਮ ਗੀਤਕਾਰ ਪੁਰਸਕਾਰ ਨਾਲ ਨਵਾਜ਼ਿਆ ਗਿਆ।

ਲਈ ਉਹਨਾਂ ਨੂੰ ਫਿਲਮਫੇਅਰ ਪੁਰਸਕਾਰ ਨਾਲ ਨਵਾਜ਼ਿਆ ਗਿਆ ਇਸ ਗੀਤ ਲਈ, ਫਿਲਮ ਦੋਸਤ ਜੀ ਦੇ ਗੀਤ ਲਈ। ਔਰ ਸਫ਼ਰ ਸ਼ੁਰੂ ਹੋ ਗਿਆ ਸੀ 1960 ਤੋਂ ਹੀ, ਔਰ 1963 ਵਿੱਚ ਬਣੀ ਫਿਲਮ ਲਾਗੀ ਨਹੀਂ ਛੋਟੇ ਰਾਮ ਭੋਜਪੁਰੀ ਫਿਲਮ ਸੀ। ਇਸ ਤੋਂ ਬਾਅਦ ਤਲਾਸ਼, ਪਰਦੇਸੀ, ਮਿਸਟਰ ਐਂਡ ਮਿਸਿਸ 55, 16ਵਾਂ ਸਾਲ, ਆਰ ਪਾਰ, ਚਲਤੀ ਕਾ ਨਾਮ ਗਾੜੀ, ਸ਼ਾਹਜਹਾਂ, ਪੇਇੰਗ ਗੈਸਟ, ਆਰ ਪਾਰ, CID, 9-2-11, ਸੁਜਾਤਾ, 12 o'clock, ਪਿਆਰ ਕਾ ਮੌਸਮ, ਬਾਤ ਏਕ ਰਾਤ ਕੀ, ਹਮ ਕਿਸੀ ਸੇ ਕਮ ਨਹੀਂ, ਫੁੱਟਪਾਥ, ਮਾਇਆ। ਇਸ ਇਲਾਵਾ ਬਹੁਤ ਸਾਰੀਆਂ ਫਿਲਮਾਂ ਲਈ ਮਜਰੂਹ ਸੁਲਤਾਨਪੁਰੀ ਉਹਨਾਂ ਨੇ ਗੀਤ ਲਿਖੇ।

ਸੰਗੀਤਕਾਰ ਹੋਏ ਨੇ ਜਿਨ੍ਹਾਂ ਨੇ ਬਹੁਤ ਗੀਤ ਲਿਖੇ, ਆਪਾਂ ਸਭ ਨੂੰ ਪਤਾ ਹੈ। ਪਰ ਗੀਤਕਾਰੀ ਦੀ ਗੱਲ ਕਰੀਏ, ਗੀਤਾਂ ਦੀ ਗੱਲ ਕਰੀਏ, ਤਾਂ ਬਹੁਤ ਐਸੇ ਘੱਟ ਗੀਤਕਾਰ ਰਹੇ ਨੇ ਜਿਨ੍ਹਾਂ ਨੇ ਆਪਣਾ ਨਾਮ ਗੀਤ ਵਿੱਚ ਲਿਖਿਆ ਹੋਵੇ। ਮਜਰੂ ਲਿਖ ਰਹੇ ਹੈ, ਇਸ ਜੇਕਰ ਤੁਸੀਂ ਗੀਤ ਧਿਆਨ ਨਾਲ ਸੁਣਿਆ ਹੋਵੇ ਤਾਂ ਮਜਰੂ ਨਾਮ ਆਉਂਦਾ ਹੈ। ਇਸ ਕਾਰਨ ਇਹਨਾਂ ਦੀ ਖੂਬੀ ਸੀ ਕਿ ਗੀਤ ਦੇ ਰੂਪ ਵਿੱਚ, ਗੀਤਾਂ ਦੇ ਅਰਥਾਂ ਵਿੱਚ ਆਪਣਾ ਨਾਮ ਇਹਨਾਂ ਨੇ ਸ਼ਾਮਿਲ ਕੀਤਾ।

ਬਹੁਤ ਸਾਰੇ ਸੰਗੀਤਕਾਰਾਂ ਨਾਲ ਇਹਨਾਂ ਨੇ ਕੰਮ ਕੀਤਾ, ਪਰ ਅੱਗੇ ਆ ਕੇ ਇਹਨਾਂ ਨੇ ਸਭ ਤੋਂ ਵਧੇਰੇ ਕੰਮ ਕੀਤਾ ਸੰਗੀਤਕਾਰ ਆਨੰਦ ਮਿਲਨ ਨਾਲ, ਫਿਰ ਉਸ ਤੋਂ ਬਾਅਦ ਜਤਿਨ ਲਲਿਤ ਹੋਰਾਂ ਨਾਲ, ਔਰ ਯਾਰਾ ਦਿਲਦਾਰਾ ਲਈ ਵੀ ਜੋ ਸੰਗੀਤਕਾਰ ਜਤਿਨ ਲਲਿਤ ਦੀ ਇੱਕ ਪਹਿਲੀ ਫਿਲਮ ਆਈ ਸੀ ਉਸ ਲਈ ਵੀ ਮਜਰੂਹ ਸੁਲਤਾਨਪੁਰੀ ਉਹਨਾਂ ਨੇ ਗੀਤ ਲਿਖੇ।

ਫਿਰ ਜੀਵਨ ਭਰ ਪ੍ਰਾਪਤੀ ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਉਹਨਾਂ ਨੂੰ ਨਵਾਜ਼ਿਆ ਗਿਆ ਔਰ 1980 ਤੋਂ ਲੈ ਕੇ 1990 ਦੇ ਦਹਾਕੇ ਵਿੱਚ ਵਧੇਰੇ ਕੰਮ ਔਰਤ ਰਿਹਾ ਸੰਗੀਤਕਾਰ ਆਨੰਦ ਮਿਲਨ ਜਤਿਨ ਲਲਿਤ ਅਤੇ ਇਸ ਤੋਂ ਇਲਾਵਾ ਹੋਰ ਕਈ ਸੰਗੀਤਕਾਰਾਂ ਨਾਲ ਔਰ ਉਸ ਤੋਂ ਪਹਿਲਾਂ ਦੇ ਸੰਗੀਤਕਾਰ ਰਹੇ ਜਿਵੇਂ ਅਸੀਂ ਗੱਲ ਕੀਤੀ ਨੌਸ਼ਾਦ ਓਪੀ ਨਈਅਰ ਜਿਗਰ ਮੁਰਾਦਾ ਆਬਾਦੀ ਮਹਿਬੂਬ ਖਾਨ ਹੋਰਾਂ ਨਾਲ ਉਹਨਾਂ ਨੇ ਕੰਮ ਕੀਤਾ ਔਰ ਇਸ ਤੋਂ ਇਲਾਵਾ ਸਲੀਲ ਚੌਧਰੀ ਗੁਲਾਮ ਮੁਹੰਮਦ ਆਰ ਡੀ ਬਰਮਨ ਲਕਸ਼ਮੀਕਾਂਤ ਪੈਰੇਲਾਲ ਸਚਿਨ ਦੇਵ ਬਰਮਨ ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਸੰਗੀਤਕਾਰਾਂ ਨਾਲ ਇਹਨਾਂ ਦਾ ਜੁੜਾਵ ਰਿਹਾ।

ਸੰਗੀਤਕਾਰ ਦੇ ਰੂਪ ਵਿੱਚ ਮਜਰੂਹ ਸੁਲਤਾਨਪੁਰੀ ਨੇ ਸਾਨੂੰ ਬਹੁਤ ਸਾਰੇ ਤੋਹਫ਼ੇ ਦਿੱਤੇ। ਮਜਰੂਹ ਸੁਲਤਾਨਪੁਰੀ ਕੁਝ ਸਮੇਂ ਤੋਂ ਫੇਫੜਿਆਂ ਨਾਲ ਪੀੜਿਤ ਰਹੇ ਅਤੇ ਫਿਰ ਉਸ ਤੋਂ ਬਾਅਦ ਨਮੂਨੀਆ ਹੋ ਗਿਆ ਤਾਂ ਉਸ ਤੋਂ ਬਾਅਦ 24 ਮਈ 2000 ਨੂੰ ਮੁੰਬਈ ਵਿੱਚ ਉਹਨਾਂ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿਤਾ, ਪਰ ਯਾਦਾਂ ਸਾਡੇ ਕੋਲ ਨੇ। 2013 ਵਿੱਚ ਭਾਰਤ ਨੇ ਡਾਕ ਟਿਕਟ ਜਾਰੀ ਕੀਤੀ ਸੁਲਤਾਨਪੁਰੀ ਮਜਰੂਹ ਸੁਲਤਾਨਪੁਰੀ ਉਹਨਾਂ ਦੇ ਨਾਮ 'ਤੇ। ਬਹੁਤ ਸਾਰੀਆਂ ਫਿਲਮਾਂ ਲਈ ਉਹਨਾਂ ਨੇ ਗੀਤ ਲਿਖੇ। 1963 ਤੋਂ ਲੈ ਕੇ ਸਫ਼ਰ ਜਾਰੀ ਰਿਹਾ 1 2 4 ਤੱਕ। 2001 ਵਿੱਚ ਆਈ ਸੀ ਜੋ, ਅਤੇ ਉਸ ਤੋਂ ਬਾਅਦ ਇਹਨਾਂ ਦੀ ਇਹ ਫਿਲਮ ਰਿਲੀਜ਼ ਹੋਈ ਸੀ ਜਦੋਂ ਇਸ ਦੁਨੀਆ ਨੂੰ ਛੋੜ ਗਏ ਸੀ। ਫਿਰ ਤਲਾਸ਼, ਲਾਲ ਦੁਪੱਟਾ, ਮਲਮਲ ਕਾ, ਕਾਨੂੰਨ ਕੀ ਜ਼ੰਜੀਰ, ਯਾਨੀ ਕਿ ਇੱਕ ਬਹੁਤ ਲੰਬੀ ਫਹਿਰਿਸਤ ਹੈ ਉਹਨਾਂ ਦੀਆਂ ਫਿਲਮਾਂ ਦੀ। ਪਰ ਇਹਨੇ ਥੋੜ੍ਹੇ ਸਮੇਂ ਵਿੱਚ ਅਸੀਂ ਕੁਛ ਹੀ ਫਿਲਮਾਂ ਦੇ ਗੀਤ ਸੁਣਾ ਪਾਏ। ਸੋ ਹਮੇਸ਼ਾ ਇਹ ਗੀਤਕਾਰ ਦੇ ਰੂਪ ਵਿੱਚ ਯਾਦ ਰੱਖੇ ਜਾਂਦੇ ਨੇ। ਔਰ ਜਦੋਂ ਵੀ ਅਸੀਂ ਇਹਨਾਂ ਦੇ ਗੀਤ ਸੁਣਦੇ ਹਾਂ ਤਾਂ ਅਸੀਂ ਇਹਨਾਂ ਹੀ ਗੀਤਾਂ ਵਿੱਚ ਖੋ ਜਾਂਦੇ ਹਾਂ।

ਇਨਸਾਨ ਇਕੱਲਾ ਚੱਲਦਾ ਹੈ ਪਰ ਫਿਰ ਕਾਰਵਾਂ ਬਣ ਹੀ ਜਾਂਦਾ ਹੈ। ਮੈਂ ਅਕੇਲਾ ਹੀ ਚਲਾ ਥਾ ਜਾਨਿਬੇ ਮੰਜ਼ਿਲ, ਮਗਰ ਲੋਕ ਸਾਥ ਆਤੇ ਗਏ, ਕਾਰਵਾਂ ਬਣਤਾ ਗਿਆ। ਇਹ ਸੀ ਸਫ਼ਰ, ਇੱਕ ਕਲਾਕਾਰ ਦਾ ਪ੍ਰੋਗਰਾਮ, ਇੱਕ ਫਨਕਾਰ ਦੇ ਅੰਤਰਗਤ ਅਸੀਂ ਗੱਲ ਕਰ ਰਹੇ ਸੀ, ਗੀਤਕਾਰ ਮਜਰੂ ਸੁਲਤਾਨਪੁਰੀ ਉਹਨਾਂ ਦੀ। ਅਤੇ ਹੁਣ ਪੇਸ਼ ਕਰ ਰਹੇ ਹਾਂ ਸਪੋਂਸਰਡ ਪ੍ਰੋਗਰਾਮ ਉਮੰਗ।

ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦੀ ਹਿਮਾਇਤ ਕਰਦਿਆਂ ਊਰਜਾ ਸੰਭਾਲ ਤੇ ਚੁਗਿਰਦਾ ਸੁਰੱਖਿਆ ਬਾਰੇ ਇੱਕ ਪ੍ਰੇਰਣਾਦਾਈ ਪਹਿਲ ਦੀ ਸ਼ੁਰੂਆਤ। ਪੰਜਾਬ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ ਲੁਧਿਆਣਾ ਨੇ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਿਟਡ PESPCL ਦੇ ਸਾਬਕਾ ਮੁੱਖ ਪ੍ਰਬੰਧਕੀ ਨਿਰਦੇਸ਼ਕ KD ਚੌਧਰੀ ਤੇ ਸਾਬਕਾ ਸੀਨੀਅਰ ਐਕਸੀਅਨ ਸੰਜੀਵ ਪ੍ਰਭਾਕਰ ਨੂੰ ਇਕਲੋਨਾਈਜ਼ਰ ਨਾਲ ਮਿਲੀ ਭਗਤ ਕਰਕੇ ਕਥਿਤ ਤੌਰ 'ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਏ। ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ ਰੇਲ ਮੁਸਾਫਰਾਂ ਦੀ ਸਹੂਲਤ ਲਈ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਏ। ਪੰਜਾਬ ਵਿੱਚ 2 ਰੋਜ਼ਾ ਵਿਆਪਕ ਪਨੀਰ ਸੈਂਪਲਿੰਗ ਮੁਹਿੰਮ ਚਲਾਈ ਗਈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਖੁਰਾਕ ਕਾਰੋਬਾਰੀ ਓਪਰੇਟਰ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ 3 ਵੱਖ ਵੱਖ ਕਾਰਵਾਈਆਂ ਦੌਰਾਨ 1 ਪਿਸਤੌਲ, 14 ਕਿਲੋਗ੍ਰਾਮ ਹੀਰੋਇਨ ਤੇ 12 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੰਜਾਬ ਤੇ ਹਰਿਆਣਾ ਵਿੱਚ ਜ਼ਬਰਦਸਤ ਗਰਮੀ ਲਗਾਤਾਰ ਬਣੀ ਹੋਈ ਹੈ। ਮੌਸਮ ਵਿਭਾਗ ਵੱਲੋਂ ਖੇਤਰ ਲਈ ਔਰੇਂਜ ਅਲਰਟ ਜਾਰੀ। IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਕੱਲ੍ਹ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇਅਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

0: ਹੁਣ ਪੇਸ਼ਾ ਪ੍ਰੋਗਰਾਮ ਹੈਲੋ ਫਰਮਾਇਸ਼ ਇਸ ਲਈ ਸਾਡਾ ਨੰਬਰ ਹੈ 2342173 ਔਰ ਏਰੀਆ ਕੋਡ ਹੈ ਜਲੰਧਰ ਦਾ 0181। ਅਸੀਂ ਵਿੱਚ ਵਿੱਚ ਵੀ ਦੱਸ ਰਹਿੰਦੇ ਹਾਂ ਨੰਬਰ ਤਾਂ ਕਿ ਜਿਹੜੇ ਸਾਡੇ ਨਵੇਂ ਦੋਸਤ ਨੇ ਸਾਡੇ ਨਾਲ ਜੁੜ ਸਕਣ, ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਆਪਣੀ ਫਰਮਾਇਸ਼ ਦਾ ਗੀਤ ਸੁਣ ਸਕਣ। ਫੋਨ ਨੰਬਰ ਅਸੀਂ ਦੱਸਦੇ ਹਾਂ ਇੱਕ ਵਾਰੀ ਫਿਰ 2342173 ਯਾਨੀ 2342173, ਏਰੀਆ ਕੋਡ ਹੈ ਜਲੰਧਰ ਦਾ 0181 0181। ਹੈਲੋ
1: ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਨਮਸਕਾਰ, ਕੌਣ ਬੋਲਦੇ ਹੋ
1: ਜੀ? ਮੈਂ ਮਨੋਹਰ ਲਾਲ ਸੁਥਾਰ, ਪਿੰਡ ਕਬੂਲ ਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ। ਮੈਡਮ ਜੀ,
0: ਹਾਂਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਹੈ ਜੀ, ਕਿਰਪਾ ਹੈ ਦਾਤੇ ਦੀ, ਤੇ ਅਰਦਾਸ ਕਰਦੇ ਹਾਂ ਕਿ ਦਾਤੇ ਦੀ ਇਹ ਕਿਰਪਾ ਸਾਰੇ ਭੈਣ ਭਰਾਵਾਂ ਤੇ ਬਣੀ ਰਹੇ।
0: ਬਿਲਕੁਲ। ਗੀਤ ਦੱਸਿਓ, ਕਿਹੜਾ ਸੁਣਨਾ ਚਾਹੁੰਦੇ ਹੋ ਅੱਜ ਦੇ ਇਸ ਹੈਲੋ ਫਰਮਾਇਸ਼ ਵਿੱਚ?
1: ਪੂਰਬ ਪੱਛਮ ਫਿਲਮ ਦਾ ਗੀਤ ਸੁਣਨਾ ਮੈਡਮ ਜੀ, ਮਹਿੰਦਰ ਕਪੂਰ ਦਾ ਗਾਇਆ ਹੈ, ਪ੍ਰੀਤ ਜਹਾਂ ਕੀ ਰੀਤ ਸਦਾ।
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਫੋਨ ਕਰਨ ਲਈ। ਤੁਸੀਂ ਵੀ ਕਾਲ ਕਰ ਸਕਦੇ ਹੋ, ਸਾਡਾ ਨੰਬਰ ਹੈ 2342173, ਏਰੀਆ ਕੋਡ 0181।

0: ਪ੍ਰੋਗਰਾਮ ਹੈ ਹੈਲੋ ਫਰਮਾਇਸ਼, ਚੱਲ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਦੇਖਦੇ ਹਾਂ ਕੌਣ ਜੁੜੇ ਨੇ। ਹੈਲੋ
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ
1: ਜੀ? ਮੈਂ ਭੋਲਾ ਸਿੰਘ ਸਿੱਧੂ, ਪਿੰਡ ਬੜਿੰਖੜਾ, ਨੇੜੇ ਮੰਡੀ ਡੱਬਲ ਤੋਂ ਬੋਲਦਾ ਜੀ।
0: ਹਾਂਜੀ ਭੋਲਾ ਸਿੰਘ ਸਿੱਧੂ ਜੀ, ਕੀ ਹਾਲ ਚਾਲ ਨੇ?
1: ਬਹੁਤ ਹੀ ਵਧੀਆ ਜੀ, ਤੁਸੀਂ ਆਪਣੇ ਦੱਸੋ ਜੀ। ਗਰਮੀ ਬਹੁਤ ਪਈ ਰਹੀ ਹੈ ਜੀ।
0: ਕੋਈ ਗੱਲ ਨਹੀਂ, ਰੁੱਤ ਰੁੱਤ ਦਾ ਮੇਵਾ, ਸ਼ਿਕਾਇਤ ਨਾ ਕਰਿਆ ਕਰੋ। ਹਾਏ ਗਰਮੀ, ਹਾਏ ਸਰਦੀ, ਠੀਕ ਹੈ, ਚੱਲਣਾ ਹੀ ਚੱਲਣਾ ਹੈ ਨਾ। ਬਸ ਇਹ ਕਿ ਆਪਣੀ ਸਿਹਤ ਦਾ ਧਿਆਨ ਰੱਖਣਾ, ਹਾਂ ਇਹ ਵੀ ਜ਼ਰੂਰੀ ਹੈ, ਠੀਕ ਹੈ। ਅਤੇ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਖਾਣ ਨੂੰ, ਗਰਮੀ ਨੂੰ ਦੂਰ ਕਰਨ ਦੀਆਂ, ਹੈ ਨਾ?
1: ਹਾਂ ਜੀ, ਹਾਂ
0: ਹਾਂ। ਅਤੇ ਬਸ ਗੀਤ ਦੱਸ ਦਿਓ, ਆਪੇ ਗਰਮੀ ਦੂਰ ਹੋ ਜਾਏਗੀ।
1: ਹਾਂ, ਦੀਵਾਰ ਫਿਲਮ ਦਾ ਸੁਣਾ ਦਿਓ ਜੀ, ਕਹਿ ਦੂੰ ਤੁਮੇ।
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਫੋਨ ਕਰਨ ਲਈ।
1: ਧੰਨਵਾਦ ਜੀ ਤੁਹਾਡਾ ਵੀ, ਬਹੁਤ ਹੀ ਬਹੁਤ।
2: ਦਿਲ ਮੇ ਮੇਰੇ ਅੱਜ ਕਿਆ ਹੈ?
3: ਕਿਆ ਹੈ?

0: ਪ੍ਰੋਗਰਾਮ ਹੈ ਹੈਲੋ ਫਰਮਾਇਸ਼, ਔਰ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸਾਡਾ ਨੰਬਰ ਹੈ 23 42 173, ਇਹਦੇ ਕੋਲ ਸਿਲੰਡਰ ਦਾ 0181। ਦੇਖਦੇ ਹਾਂ ਕੌਣ ਜੁੜੇ ਨੇ ਸਾਡੇ ਨਾਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ?
1: ਅਰਜਨ ਸਿੰਘ, ਪਿੰਡ ਮਾਲੇ ਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ।
0: ਹਾਂਜੀ, ਕੀ ਹਾਲ ਚਾਲ ਨੇ? ਪਹਿਲੀ ਵਾਰ ਗੱਲ ਕਰ ਰਹੇ ਹੋ ਕਿ ਕਰਦੇ ਰਹਿੰਦੇ ਹੋ?
1: ਨਹੀਂ ਨਹੀਂ ਮੇਰਾ ਗੈਪ ਆ ਕੇ ਲੱਗਦਾ।
0: ਅੱਛਾ, ਠੀਕ ਹੈ, ਤੇ ਦੱਸ ਦਿਓ ਫਿਰ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਹਾਂਜੀ, ਗਾਣਾ ਮੈਡਮ ਜੀ ਜਿਹੜਾ ਨਾਮ ਮਿਲੇ ਨਾ, ਨੋਟ ਕਰ ਲਿਆ ਕਰੋ, ਡਾਇਰੈਕਟਰ ਸਾਹਿਬ ਨੂੰ ਕਹਿ ਕੇ ਐਡ ਕਰਾ ਲਿਆ ਕਰੋ, ਜਿਹੜਾ ਗਾਣਾ ਨਾਮ ਮਿਲੇ ਤਾਂ।
0: ਠੀਕ ਹੈ,
1: ਤੇ ਅੱਜ ਗਾਣਾ ਸੁਣਾ ਦਿਓ, ਤੇਰਾ ਨਾਮ ਲੈਣੇ ਕੀ ਚਾਹਤ ਹੋਈ ਹੈ, ਕੁਮਾਰ ਸਾਨੂੰ ਔਰ ਅਨੁਰਾਧਾ ਪੌਡਵਾਲ ਦੀ। ਇਹ ਇਹ ਡਾਇਰੀ ਤੇ ਨੋਟ ਕਰ ਲਿਆ ਕਰੋ, ਜਿਹੜਾ ਗਾਣਾ ਨਾਮ ਮਿਲੇ ਤਾਂ।
0: ਠੀਕ ਹੈ, ਤੁਹਾਡੀ ਫਰਮਾਇਸ਼ ਨੋਟ ਕਰ ਲਈਏ ਤੇ ਕਰ ਦਿਆਂਗੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਫੋਨ ਕਰਨ ਲਈ।

0: ਪ੍ਰੋਗਰਾਮ ਹੈ ਹਲੇ ਫਰਮਾਇਸ਼ ਚੱਲ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਹੈਲੋ
1: ਹੈਲੋ
0: ਹਾਂਜੀ ਨਮਸਕਾਰ ਜੀ।
1: ਨਮਸਕਾਰ ਜੀ, ਹੋਰ ਠੀਕ ਹੋ?
0: ਬਹੁਤ ਬੜੀਆ। ਕੌਣ ਬੋਲ ਰਹੇ
1: ਹੋ? ਮੈਂ ਨੰਦ ਕਿਸ਼ੋਰ ਬੋਲ ਰਿਹਾ ਹਾਂ ਜੀ, ਰੋਹਤਕ ਹਰਿਆਣਾ ਸੇ।
0: ਅੱਛਾ, ਤੇ ਪਹਿਲੀ ਵਾਰ ਗੱਲ ਕਰ ਰਹੇ ਹੋ?
1: ਹਾਂਜੀ, ਪਹਿਲੀ ਦਫਾ ਮਿਲਿਆ ਜੀ। ਕਈ ਦਫਾ ਲਗਾ ਲਗਾ ਕੇ ਥੱਕ ਜਾਤੇ ਹੈ ਜੀ, ਲੱਗਤਾ ਹੀ ਨਹੀਂ ਹੈ।
0: ਚਲੋ ਆਜ ਤੇ ਲੱਗ ਗਿਆ ਨਾ?
1: ਹਾਂ ਲੱਗ ਗਿਆ ਜੀ, ਬਸ ਮਿਹਰਬਾਨੀ ਆਪਕੀ। ਹੋਰ
0: ਠੀਕ ਹੈ?
1: ਗਰਮੀ ਦਾ ਕੀ ਹਾਲ ਹੈ?
0: ਬੜੀਆ ਹੈ, ਗਰਮੀ ਬਹੁਤ ਬੜੀਆ ਹੁੰਦੀ ਹੈ।
1: ਗਰਮੀ ਬਹੁਤ ਜ਼ੋਰ ਕੀ ਪੜ ਰਹੀ ਹੈ, ਯਹਾਂ ਤੋ ਬੁਰਾ ਹਾਲ ਹੋ ਰਿਹਾ ਹੈ ਰਹਿਣੇ ਮੇਂ ਤੋ।
0: ਚਲਿਏ ਕੋਈ ਬਾਤ ਨਹੀਂ, ਆਪ ਗੀਤ ਬਤਾਏ, ਕੌਨ ਸਾ ਸੁਣਨਾ ਚਾਹੇਂਗੇ? ਗੀਤ ਸੇ ਠੰਡਕ ਮਿਲ ਜਾਏਗੀ।
1: ਪਹਿਚਾਨ ਫਿਲਮ ਕਾ ਹੈ ਜੀ, ਪੈਸੇ ਕੀ ਪਹਿਚਾਨ, ਯਹਾਂ ਇਨਸਾਨ ਕੀ ਕੀਮਤ ਕੋਈ ਨਹੀਂ।
0: ਕਿਆ ਕਰਤੇ ਹੈਂ ਆਪ?
1: ਮੈਂ ਖਾਲੀ ਰਹਿਤਾ ਹੂੰ ਘਰ ਮੇਂ।
0: अच्छा चलिए आकाशवाणी सुनते हैं। चलिए सुनिए गीत। बहुत बहुत धन्यवाद कॉल करने के लिए, और आप पहली बार आए, बहुत बहुत स्वागत करते हैं आपका।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ

0: ਪ੍ਰੋਗਰਾਮ ਹੈ ਹੱਲ ਫਰਮਾਇਸ਼, ਤੁਸੀਂ ਵੀ ਸਾਨੂੰ ਫੋਨ ਕਰ ਸਕਦੇ ਹੋ। ਸਾਡਾ ਨੰਬਰ ਹੈ 2342173, ਔਰ ਦੇਖਦੇ ਹਾਂ ਕੌਣ ਜੁੜੇ ਨੇ। ਏਰੀਆ ਕੋਡ ਹੈ ਜਲੰਧਰ ਦਾ 0181। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਮੈਂ ਬਲਦੇਵ ਮਤਲਬ ਬੋਲ ਰਿਹਾ ਜੀ।
0: ਹਾਂਜੀ ਬਲਦੇਵ ਜੀ, ਕੀ ਹਾਲ ਚਾਲ ਨੇ?
1: ਮੈਂ ਠੀਕ ਹੈ ਨਾ ਜੀ। ਉਹ ਗਾਣਾ ਤੁਸੀਂ ਸੁਣਾ ਦਿਓ, ਸੇਰਾ ਸੁਣਦਾ ਪੰਖ ਹੋ ਕੇ ਤੋੜਾ ਸੀਗੇ।
0: ਠੀਕ ਹੈ, ਬਹੁਤ ਬਹੁਤ ਧੰਨਵਾਦ ਫੋਨ ਕਰਨ ਲਈ।
1: ਸ਼ੁਕਰੀਆ ਜੀ। ਸੰਦੀਪ ਸਿੰਘ ਕੋਲ ਹੀ ਵਾਇਆ ਕਾਲ ਆਇਆ ਮੈਂ।
0: ਹਾਂਜੀ,
1: ਠੀਕ ਹੈ ਜੀ।
0: ਸੋ ਜਦੋਂ ਸਾਡੇ ਦੋਸਤ ਸਾਨੂੰ ਫੋਨ ਕਰਨ, ਅਸੀਂ ਰਿਕੁਐਸਟ ਕਰਦੇ ਹਾਂ ਔਰ ਬਾਰ ਬਾਰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਰੇਡੀਓ ਸੈੱਟ ਦੇ ਜਾਂ ਮੋਬਾਈਲ 'ਤੇ ਸੁਣ ਰਹੇ ਹੋ ਜਾਂ DTH ਰਾਹੀਂ ਵੀ ਸੁਣ ਰਹੇ ਹੋ, ਆਪਣਾ ਜਿਹੜੇ ਵੋਲੀਊਮ ਜੋ ਵੀ ਤੁਸੀਂ ਲਗਾਇਆ ਉਹ ਸੈੱਟ 'ਤੇ ਵੋਲੀਊਮ ਥੋੜ੍ਹਾ ਹਲਕਾ ਕਰਦੇ ਕਰੋ ਜਾਂ ਬੰਦ ਕਰਦੇ ਕਰੋ, ਤਾਂ ਕਿ ਸਾਡੇ ਤੱਕ ਗੱਲ ਸਾਫ਼ ਤਰੀਕੇ ਨਾਲ ਪਹੁੰਚ ਸਕੇ ਔਰ ਸਾਡੇ ਸੁਣਨ ਵਾਲਿਆਂ ਤੱਕ ਵੀ ਸਾਫ਼ ਤਰੀਕੇ ਨਾਲ ਪਹੁੰਚ ਸਕੇ। ਸੋ ਸੁਣਨਾ ਚਾਹੁੰਦੇ ਸਨ ਫਿਲਮ ਸਿਹਰਾ ਦਾ ਗੀਤ, ਲਤਾ ਮੰਗੇਸ਼ਕਰ ਦਾ ਗਾਇਆ ਹੋਇਆ। ਪ੍ਰੋਗਰਾਮ ਹੈ ਹੈਲੋ ਫਰਮਾਇਸ਼, ਤੁਸੀਂ ਵੀ ਸਾਨੂੰ ਫੋਨ ਕਰ ਸਕਦੇ ਹੋ। ਨੰਬਰ ਹੈ ਸਾਡਾ 2342173।

0: ਪ੍ਰੋਗਰਾਮ ਹੈ ਹੈਲੋ ਫਰਮਾਇਸ਼ ਹੈਲੋ
1: ਹੈਲੋ ਸਤਿ ਸ੍ਰੀ ਅਕਾਲ ਮੈਡਮ ਜੀ
0: ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਪਰਮਜੀਤ ਬੋਲਦਾ ਜੀ ਮੋਗਾ ਜਿਹੜਾ ਤੋਂ ਜੀ
0: ਹਾਂਜੀ ਕੀ ਹਾਲ ਚਾਲ ਨੇ
1: ਠੀਕ ਹੈ ਜੀ ਤੁਸੀਂ ਦੱਸੋ ਜੀ ਮੈਡਮ
0: ਵਧੀਆ ਵਧੀਆ ਗੀਤ ਦੱਸ ਦਿਓ
1: ਗੀਤ ਰਾਜਾ ਹਿੰਦੁਸਤਾਨੀ ਦਾ ਜੀ ਕਿਤਨਾ ਸੋਹਣਾ ਤੋਂ ਜਿੱਕੋ ਰੱਬ ਨੇ ਬਣਾਇਆ ਜੀ ਕਰੇ ਦੇਖ ਸਾਰਾ
0: ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਫੋਨ ਕਰਨ ਲਈ

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਔਰ ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ, ਔਰ ਇਸ ਵੇਲੇ ਤੁਹਾਡੀ ਸਾਰਿਆਂ ਦੀ ਆਪਣੀ ਦੀਪਾਲੀ ਤੁਹਾਡੇ ਸੁਨੇਹੇ ਪੜ੍ਹਨ ਲਈ ਬਿਲਕੁਲ ਤਿਆਰ ਹੈ। ਸਭ ਤੋਂ ਪਹਿਲੇ ਪੂਰੇ 10 ਵਜੇ ਜਿਹੜੇ ਸਾਡੇ ਕੋਲ ਪਹੁੰਚ ਗਏ ਸੀ, ਸੋਚੋ ਬਿਲਕੁਲ ਜੀ, ਤੁਸੀਂ ਸੋਚੋਗੇ ਹਰ ਕੋਈ ਆਪਣਾ ਆਪਣਾ ਨਾਮ ਕਹੇਗਾ ਵੀ ਮੈਂ ਤਾਂ ਪੂਰੇ 10 ਵਜੇ ਪਾ ਦਿੱਤਾ ਵੀ ਮੇਰਾ ਹੀ ਨਾਮ ਹੋਣਾ ਚਾਹੀਦਾ। ਬਿਲਕੁਲ ਤੁਹਾਡੇ ਨਾਮ ਵੀ ਹੋਣਗੇ, ਪਰ ਪੂਰੇ 10 ਵਜੇ ਸਾਡੇ ਕੋਲ ਪਹੁੰਚ ਗਏ ਸੀ ਗਾਂਵ ਘਮੰਡੀਆ ਸੂਰਤਗੜ੍ਹ ਤੋਂ ਜਗਦੀਸ਼ ਟੁਕੀਆ, ਪ੍ਰਮਿਲਾ ਟੁਕੀਆ, ਜੋਤੀ, ਸਰਿਤਾ, ਤਮੰਨਾ, ਸਚਿਨ, ਵਿਸ਼ਨੂੰ ਅਤੇ ਸ਼ਿਵਮ ਟੁਕੀਆ। ਨਾਲ ਦੇ ਨਾਲ ਇਹ ਵੀ ਸਾਡੇ ਕੋਲ ਪਹੁੰਚ ਗਏ ਨੇ, ਕੌਣ ਨੇ ਜੀ, ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਅਤੇ ਬਲਜੀਤ ਸਿੰਘ, ਇਹ ਵੀ ਪਹੁੰਚ ਗਏ ਸੀ। ਔਰ ਨਾਲ ਇਹਨਾਂ ਦੇ ਬਿਲਕੁਲ ਪੂਰਾ ਮੁਕਾਬਲਾ ਕਰਦੇ ਪਹੁੰਚੇ ਜੀ ਗਾਂਵ ਚੌਧਰੀ ਵਾਸ ਹਰਿਆਣਾ ਤੋਂ ਮਾਂਗੇ ਰਾਮ ਸਤੋੜ, ਰਿਤੂ ਸਿੰਘ, ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ। ਪਿੰਡ ਸ਼ਾਹਪੁਰ ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ ਅਤੇ ਪਰਵਿੰਦਰ ਕੌਰ। ਲਓ ਜੀ, ਲੁਧਿਆਣੇ ਵਾਲੇ ਵੀ ਹਾਜ਼ਰ ਹੋ ਗਏ ਨੇ। ਨਿਊ ਮਾਧੋਪੁਰੀ ਲੁਧਿਆਣਾ ਤੋਂ ਪਹੁੰਚੇ ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਸਾਰਾ ਹੀ ਸ਼ਰਮਾ ਪਰਿਵਾਰ। ਔਰ ਬਲਵਿੰਦਰ ਸਰਾਂ, ਗੁਣਤਾਸ਼, ਰਸਨਦੀਪ, ਮਨਿੰਦਰ ਸਰਾਂ, ਇਹ ਪਹੁੰਚੇ ਜੀ ਪਿੰਡ ਮੋਰਜੜ ਸਿੱਖਾਂ ਹਨੂੰਮਾਨਗੜ੍ਹ ਤੋਂ। ਅਗਲਾ ਸੁਨੇਹਾ ਲੈ ਕੇ ਹਾਜ਼ਰ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਔਰ ਜੀ ਬਹੁਤ ਹੀ ਪਸੰਦ ਕਰਦੇ ਨੇ ਇਹ ਸਾਰੇ ਹੀ ਸਰੋਤੇ ਧਮਕ ਜਲੰਧਰ ਪੈਂਦੀ ਪ੍ਰੋਗਰਾਮ, ਕਿਉਂਕਿ ਦੇਖੋ ਮੈਂ ਤਾਂ ਸ਼ੁਰੂ ਤੋਂ ਇਹੀ ਕਹਿੰਦੀ ਹਾਂ ਵੀ ਇਹ ਪ੍ਰੋਗਰਾਮ ਜਿਹੜਾ ਇਹ ਸਾਡੇ ਸਰੋਤਿਆਂ ਦਾ ਹੀ ਹੈ। ਅਸੀਂ ਤਾਂ ਸਿਰਫ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ, ਤੁਹਾਡੇ ਨਾਮ ਪੜ੍ਹਦੇ ਹਾਂ ਅਤੇ ਤੁਹਾਡੀ ਫਰਮਾਇਸ਼ਾਂ ਦੇ ਗੀਤ ਲਗਾ ਦਿੰਦੇ ਹਾਂ। ਅਗਲਾ ਸੁਨੇਹਾ ਲੈ ਕੇ ਸਾਡੇ ਕੋਲ ਹਾਜ਼ਰ ਨੇ ਪਿੰਡ ਹੀਰਾਂਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ ਪਾਰਵਤੀ ਔਰ ਹਿਮਾਂਸ਼ੂ ਗੋਦਾਰਾ, ਇਹ ਪਹੁੰਚ ਗਏ ਨੇ ਜੀ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਪਿੰਡ ਹੀਰਾਂਵਾਲੀ ਫਾਜ਼ਿਲਕਾ ਤੋਂ ਜੀ, ਹੁਣੀ ਇਹਨਾਂ ਦੇ ਨਾਮ ਅਸੀਂ ਪੜ੍ਹ ਲਏ ਨੇ। ਔਰ ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਪਿੰਡ ਅਲੂਣਾ ਮਿਆਨਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ ਪਹੁੰਚੇ ਨੇ। ਔਰ ਰੰਮੀ ਹੈਬੋਵਾਲ ਆਪਣੇ ਸਾਰੇ ਹੀ ਪਰਿਵਾਰ ਦੇ ਨਾਲ ਪਹੁੰਚੇ ਨੇ ਹੈਬੋਵਾਲ ਕਲਾ ਹਲਕਾ ਉੱਤਰੀ, ਜ਼ਿਲ੍ਹਾ ਲੁਧਿਆਣਾ, ਪੰਜਾਬ ਤੋਂ। ਔਰ ਅਗਲਾ ਸੁਨੇਹਾ ਪਹੁੰਚਿਆ ਜੀ ਹਰਜੀਤ ਕੈਂਥ, ਮੌਜੀ ਕਲੋਨੀ, ਡਾਬਾ, ਲੁਧਿਆਣਾ ਤੋਂ। ਧਮਕ ਜਲੰਧਰ ਪੈਂਦੀ ਦਾ ਹਿੱਸਾ ਬਣ ਗਏ ਜੀ ਸਾਊਥ ਐਵੇਨਿਊ ਅਬੋਹਰ ਤੋਂ ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹੈਪੀ ਅਤੇ ਸ਼ਿਵਾਏ ਧਾਨੇਵਾਲੀਆ। ਜ਼ਿਲ੍ਹਾ ਫਾਜ਼ਿਲਕਾ ਪਿੰਡ ਬਜੀਤਪੁਰ ਭੋਮਾ ਤੋਂ ਬਲਜੀਤ ਸਿੰਘ ਅਤੇ ਬਲਦੇਵ ਸਿੰਘ, ਪੈਂਚਰਾਂ ਵਾਲਾ ਜੱਗਾ ਸਿੰਘ ਮੈਂਬਰ, ਵੜਿੰਗਖੇੜਾ ਤੋਂ ਭੋਲਾ ਸਿੰਘ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਜੀ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਪਹੁੰਚੇ ਨੇ। ਹੀਰਾਬਾਗ ਜਗਰਾਓਂ ਲੁਧਿਆਣਾ ਤੋਂ ਹਾਜ਼ਰ ਨੇ ਜਗਦੀਸ਼ ਪਾਲ ਮਹਿਤਾ, ਲੀਲਾਵਤੀ, ਹਰਦੀਪ ਪਾਲ, ਅੰਜੂ ਬਾਲਾ ਮਹਿਤਾ, ਪਾਰੂਸ਼ੀ ਅਤੇ ਦੀਪਾਂਸ਼ੂ ਮਹਿਤਾ, ਸ਼ੁਕਰੀਆ ਜੀ ਬਹੁਤ ਬਹੁਤ। ਮੇਨ ਬਾਜ਼ਾਰ ਮੰਡੀ ਲਾਦੁਕਾ, ਡਿਸਟ੍ਰਿਕਟ ਫਾਜ਼ਿਲਕਾ ਤੋਂ ਪਹੁੰਚੇ ਨੇ ਵਰਿੰਦਰ ਕਾਲਰਾ, ਰੇਖਾ ਕਾਲਰਾ, ਪ੍ਰੀਕਸ਼ਿਤ, ਪ੍ਰਾਚੀ ਢੀਂਗਰਾ ਅਤੇ ਕਾਲਰਾ ਪਰਿਵਾਰ। ਪਿੰਡ ਕਬੂਲਸ਼ਾਹ ਖੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਸਤਿ ਸ਼੍ਰੀ ਅਕਾਲ ਭੇਜੀਏ ਜੀ ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਇਹਨਾਂ ਦੇ ਸਾਰੇ ਪਰਿਵਾਰ ਨੇ। ਫਰੈਂਡਸ ਕਲੋਨੀ ਕਰਨਾਲ ਤੋਂ ਹਾਜ਼ਰ ਨੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ

ਪਾਂਧਾ ਤੇ ਜੀ ਐਸ ਰਾਮਗੜੀਆ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚ ਗਏ ਦਿਲ ਦੇ ਨਾਲ, ਮੋਰਾਂ ਦੇ ਨਾਲ, ਫੁੱਲਾਂ ਦੇ ਨਾਲ, ਰੁੱਖਾਂ ਦੇ ਨਾਲ ਵੀ। ਕੌਣ ਪਹੁੰਚੇ ਨੇ? ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜੂ ਮਹਿ ਖੁਸ਼ ਦਿਲ ਅਤੇ ਸਾਰਾ ਹੀ ਖੁਸ਼ ਦਿਲ ਪਰਿਵਾਰ। ਗੁਲਾਬ ਦੇ ਫੁੱਲਾਂ ਤੋਂ ਵੀ ਜ਼ਿਆਦਾ ਅਸੀਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਲਓ ਜੀ, ਹਰਿਆਣਾ ਵਾਲੇ ਵੀ ਪਿੱਛੇ ਨਹੀਂ ਰਹਿੰਦੇ, ਪਹੁੰਚੇ ਨੇ ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਔਰ ਪਿੰਡ ਕਬੂਲ ਸ਼ਾਹ ਕੁੱਬਣ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤੰਨੂ, ਪਵੀ, ਜੱਸੀ, ਔਰ ਕਹਿੰਦੇ ਜੀ ਅਸੀਂ ਲਾਈਵ ਸੁਣਦੇ ਹਾਂ ਇਹ ਪ੍ਰੋਗਰਾਮ ਅਤੇ ਸਾਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ। ਜਸਵੰਤ ਸਿੰਘ, ਲਾਲ ਚੰਦ, ਡਰਾਈਵਰ ਜੰਡ ਵਾਲਾ, ਮੀਰਾ ਸਗਰਾਂ ਫਾਜ਼ਿਲਕਾ ਤੋਂ, ਜਸਵੰਤ ਸਿੰਘ ਪੋਤਾ ਏਕਮ, ਪੋਤੀ ਮਨਕੀਰਤ, ਜੰਡ ਵਾਲਾ, ਮੀਰਾ ਸਾਗਲਾ ਫਾਜ਼ਿਲਕਾ ਤੋਂ ਇਹ ਹਾਜ਼ਰ ਹੋਏ ਨੇ ਜੀ। ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪੇਸ਼ ਕਰ ਰਹੀ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਸਾਜਨ ਅਦੀਬ ਦੀ ਆਵਾਜ਼।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਔਰ ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ ਜਿਹੜੇ ਅਗਲੇ ਸਰੋਤੇ ਹਿੱਸਾ ਬਣੇ ਨੇ ਸਦਰ ਬਾਜ਼ਾਰ ਕੁਰਾਬਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ ਕੁਮਾਰ ਵਰਮਾ, ਵਿਨੀਤ ਕੁਮਾਰ ਔਰ ਸੋਨਮ ਵਰਮਾ। ਬਾਗਪਤ ਉੱਤਰ ਪ੍ਰਦੇਸ਼ ਤੋਂ ਹਾਜ਼ਰ ਹੋ ਚੁੱਕੇ ਨੇ ਸੰਜੇ ਢਿੰਗੀਆ, ਨਮਨ ਢਿੰਗੀਆ ਅਤੇ ਅਪਾਰ ਢਿੰਗੀਆ। ਔਰ ਅਗਲਾ ਸੁਨੇਹਾ ਲੈ ਕੇ ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਪਹੁੰਚੇ ਨੇ ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ ਕੁਸ਼ਲ, ਨੀਤੀ, ਸੁਰਭੀ, ਅਸ਼ਵਿਨ ਔਰ ਮੰਗਲਾਬੇਨ ਸ਼ਾਹ ਅਤੇ ਨਾਲ ਨਾਲ ਰਾਜੇਂਦਰ ਜੀ ਸ਼ਾਹ ਵੀ ਪਹੁੰਚੇ ਨੇ। ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ, ਮਾਸਟਰ ਡੇਵਿਸ ਇਹ ਪਹੁੰਚੇ ਨੇ ਜੀ ਚੰਡੀਗੜ੍ਹ ਤੋਂ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ। ਸਹਾਰਨਪੁਰ ਵੱਲੇ ਵੀ ਪਹੁੰਚ ਗਏ ਨੇ ਪੂਰੇ 10 ਵਜੇ ਇਹਨਾਂ ਨੇ ਧਿਆਨ ਰੱਖਿਆ ਹੈ। ਔਰ ਚਿੱਠੀਆਂ ਵੀ ਬੜੀਆਂ ਹੀ ਖੂਬਸੂਰਤ ਇਹਨਾਂ ਦੀਆਂ ਔਰ ਓਨੇ ਹੀ ਖੂਬਸੂਰਤ ਸੁਨੇਹੇ ਜਿਹੜੇ ਵਟਸਐਪ ਰਾਹੀਂ ਇਹ ਭੇਜਦੇ ਨੇ ਉਹ ਵੀ ਬਹੁਤ ਸੋਹਣੇ ਹੁੰਦੇ ਨੇ। ਇਹ ਵੀ ਫਲ ਫੁੱਲਾਂ ਦੇ ਨਾਲ ਪਹੁੰਚਦੇ ਹੈ, ਮਹਿਕਾਂ ਮਾਰਦੇ ਹੋ ਤੁਸੀਂ ਸਾਰੇ ਔਰ ਬੜਾ ਹੀ ਵਧੀਆ ਲੱਗਦਾ ਜੀ, ਖੁਸ਼ਬੂ ਫੈਲਾਉਂਦੇ ਹੋ ਜਦੋਂ। ਆਸ਼ਾ ਨਾਰੰਗ, ਸੋਨਾਲੀ ਅਤੇ ਸੁਰੇਸ਼ ਨਾਰੰਗ ਇਹ ਸਾਰੇ ਹੀ ਹਾਜ਼ਰ ਹੋ ਚੁੱਕੇ ਨੇ। ਪਿੰਡ ਬਣਵਾਲਾ ਹਨਮੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸਿਕਾ, ਮਾਤਾ ਵਿਦਿਆ ਦੇਵੀ ਅਤੇ ਸਾਰਾ ਮਾਇਲ ਪਰਿਵਾਰ ਬਹੁਤ ਬਹੁਤ ਸ਼ੁਕਰੀਆ ਜੀ। ਵਿਜੇ ਤੰਵਰ ਅਤੇ ਮਮਤਾ ਮੁੰਡੀ ਖਰੜ ਤੋਂ ਇਹ ਹਾਜ਼ਰ ਨੇ ਜੀ। ਬਿਲਕੁਲ ਪੰਜਾਬੀ ਨਗਮਾ ਹੀ ਸੁਣਾਵਾਂਗੇ ਕਿਉਂਕਿ ਇਹ ਪੰਜਾਬੀ ਨਗਮੇ ਸੁਣਾਉਣ ਵਾਲਾ ਹੀ ਪ੍ਰੋਗਰਾਮ ਹੈ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਾਇਆ ਹੈ ਮਜਨੂੰ ਕਾ ਟੀਲਾ ਤੋਂ ਕਮਲ ਬਾਲੂਜਾ, ਮਧੂ ਸਾਗਰ ਔਰ ਸਤਨਾ ਐਮ ਪੀ ਤੋਂ ਉਮੰਗ ਮਲਿਕ, ਆਕਾਂਸ਼ਾ ਮਲਿਕ ਅਤੇ ਮਾਹੀ ਮਲਿਕ। ਔਰ ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਕੋਟਵਾ ਨਾਰਾਇਣਪੁਰ, ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ, ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੌਸ਼ਨੀ, ਪ੍ਰਾਂਜਲ ਰਾਏ ਔਰ ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ। ਔਰ ਅਗਲਾ ਸੁਨੇਹਾ ਲੈ ਕੇ ਹਾਜ਼ਰ ਨੇ ਜੀ ਪਟਿਆਲਾ ਹਾਈਟਸ ਪਟਿਆਲਾ ਤੋਂ ਪਰਸ਼ੋਤਮ ਕੌਰਾ, ਊਸ਼ਾ ਕੌਰਾ, ਹੈਰੀ ਸ਼ੈਰੀ, ਸ਼ਾਇਨਾ ਸਾਕਸ਼ੀ, ਤਕਸ਼ ਕੌਰਾ ਅਤੇ ਸਾਰਾ ਹੀ ਕੌਰਾ ਪਰਿਵਾਰ ਸਾਡੇ ਕੋਲ ਪਹੁੰਚਿਆ ਹੈ। ਧਮਕ ਜਲੰਧਰ ਪੈਂਦੀ ਦਾ ਹਿੱਸਾ ਬਣੇ ਅਲੀਕਾ ਤਹਿਸੀਲ ਡੱਬਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ, ਰਾਨੀ, ਸੋਨੂ ਅਤੇ ਰਜਨੀ ਪਹਾੜਗੰਜ ਵੱਲੇ ਵੀ ਪਹੁੰਚ ਗਏ ਹੈ। ਪਹਾੜਗੰਜ ਮੁਲਤਾਨੀ ਟਾਂਡੇ ਤੋਂ ਇਹ ਪਹੁੰਚੇ ਨੇ ਜੀ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ ਅਤੇ ਕੈਥਲ ਹਰਿਆਣਾ ਤੋਂ ਪਹੁੰਚੇ ਨੇ ਮਧੂ ਨਾਇਕ, ਸ਼ੁਕਰੀਆ ਜੀ। ਕ੍ਰਿਸ਼ਨਾ ਪਾਰਕ ਨਵੀਂ ਦਿੱਲੀ ਤੋਂ ਪਹੁੰਚੇ ਸੁਖਵਿੰਦਰ ਸਿੰਘ ਜੌੜਾ, ਸੀ ਟੀ ਦੀਵਾਨਾ, ਪੰਖਾ ਰੋਡ, ਹਾ ਹਾ ਹਾ, ਠੰਡੀਆਂ ਹਵਾਵਾਂ ਲੈ ਕੇ ਆਏ ਨੇ। ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਾਜਿੰਦਰ ਸਿੰਘ ਓਬਰਾਏ ਔਰ ਅਗਲਾ ਸੁਨੇਹਾ ਪਹੁੰਚਿਆ ਸਾਡੇ ਕੋਲ ਜਨਕਪੁਰੀ ਸਹਾਰਨਪੁਰ ਤੋਂ ਜੌਨ ਡੈਕਿਸਟਰੋ, ਰੋਜ਼ੀ ਪਰਲ ਅਤੇ ਵਿਲਿਸ ਡੈਕਿਸਟਰੋ। ਔਰ ਮੇਨ ਬਾਜ਼ਾਰ ਮੰਡੀ ਲਾਦੂਕਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ ਵਾਰਿਸ ਅਤੇ ਸਾਰਾ ਹੀ ਚਾਵਲਾ ਪਰਿਵਾਰ ਸਾਡੇ ਕੋਲ ਪਹੁੰਚ ਗਿਆ। ਔਰ ਜੀ ਤੁਹਾਨੂੰ ਮੈਂ ਕਿਹਾ ਸੀ ਵੀ ਅਗਲੀ ਵਾਰੀ ਜਦੋਂ ਤੁਸੀਂ ਸਾਨੂੰ ਸੁਨੇਹਾ ਭੇਜੋ ਅਤੇ ਉਹਦੇ ਵਿੱਚ ਧਮਕ ਜਲੰਧਰ ਪੈਂਦੀ ਲਿਖਿਆ ਹੋਵੇ, ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ। ਅਗਲੇ ਵਾਰ ਤੁਹਾਡਾ ਜਿਹੜਾ ਸੁਨੇਹਾ ਪਹੁੰਚੇ ਉਹਦੇ ਵਿੱਚ ਤੁਸੀਂ ਧਮਕ ਨਹੀਂ ਧਮਕ ਲਿਖ ਕੇ ਭੇਜਣਾ, ਯਾਦ ਰੱਖਣਾ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਪਿੰਡ ਚੰਦਬਾਜ਼ਾ ਫਰੀਦਕੋਟ ਤੋਂ ਅੰਗਰੇਜ਼ ਸਿੰਘ ਗੇਜਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀ ਨਵਕੀਰਤ ਕੌਰ, ਗੁਰਸੀਰਤ ਕੌਰ, ਪੋਤਾ ਗੁਰਪ੍ਰਤਾਪ ਸਿੰਘ ਅਤੇ ਸਾਰਾ ਹੀ ਪੁਰਬਾ ਪਰਿਵਾਰ ਸਾਡੇ ਕੋਲ ਪਹੁੰਚ ਗਿਆ। ਅਗਲੇ ਸੁਨੇਹੇ ਨਾਲ ਹਾਜ਼ਰ ਨੇ ਜੀ ਦਾਊਦ ਸਰਾਏ ਸਹਾਰਨਪੁਰ ਤੋਂ ਅਨਵਰ ਸਾਬਰੀ, ਸ਼ੰਨੋ ਮੁਦੱਸਰ, ਮੁਜੱਕਿਰ ਔਰ ਜਰੀਫ ਅੰਸਾਰੀ, ਤਹਿ ਦਿਲ ਤੋਂ ਸਾਡੇ ਵੱਲੋਂ ਵੀ ਸ਼ੁਕਰੀਆ। ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਪਹੁੰਚੇ ਨੇ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਔਰ ਪਿੰਡ ਸ਼ਾਹਪੁਰ ਮਿਹਤਪੁਰ ਤੋਂ ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ।

ਪ੍ਰੀਤ ਕੌਰ, ਗਗਨ ਸਿੰਘ, ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ ਅਤੇ ਪਾਹੁਲਜੋਤ ਸਿੰਘ। ਔਰ ਅਗਲਾ ਸੁਨੇਹਾ, ਗਾਂਵ ਬਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼, ਓਮ ਬਗੜੀਆ, ਬੇਬੀ ਗਰਿਮਾ, ਰਜਤ ਅਤੇ ਮਨੀਸ਼ ਚੌਧਰੀ। ਲਓ ਫਿਰ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਗੈਰੀ ਸੰਧੂ ਦੀ ਆਵਾਜ਼ 'ਚ ਤੁਸੀਂ ਗੀਤ ਸੁਣਨ ਦੀ ਚਾਹ ਰੱਖੀ ਹੈ ਅਤੇ ਫਿਰ ਚਾਹਤ ਨੂੰ ਕਰ ਦਈਏ ਪੂਰਾ। ਲਓ ਪਹੁੰਚ ਗਿਆ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਔਰ ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਅਗਲਾ ਸੁਨੇਹਾ ਸਾਡੇ ਕੋਲ ਲੈ ਕੇ ਹਾਜ਼ਰ ਨੇ ਜੀ, ਬੜੀ ਹੀ ਖੂਬਸੂਰਤ ਲਾਈਨਾਂ ਲਿਖੀਆਂ ਹੋਈਆਂ। ਫਿਰ ਮੈਂ ਚਾਹਵਾਂਗੀ ਕਿ ਤੁਹਾਡੇ ਸਾਹਮਣੇ ਮੈਂ ਇਹਨਾਂ ਲਾਈਨਾਂ ਨੂੰ ਜ਼ਰੂਰ ਪੜ੍ਹਾਂ। ਔਰ ਇਹਨਾਂ ਨੇ ਲਿਖਿਆ ਜੀ, ਕੱਪੜੇ ਸੇ ਛਾਨਾ ਹੁਆ ਪਾਣੀ ਸਵਸਥ ਠੀਕ ਰੱਖਤਾ ਹੈ ਔਰ ਵਿਵੇਕ ਸੇ ਛਾਨੀ ਹੋਈ ਵਾਣੀ ਸੰਬੰਧ ਕੋ ਠੀਕ ਰੱਖਤੀ ਹੈ। ਭਲੇ ਹੀ ਸ਼ਬਦ ਕੋ ਕੋਈ ਸਪਰਸ਼ ਨਹੀਂ ਕਰ ਸਕਤਾ, ਪਰ ਸ਼ਬਦ ਸਭੀ ਕੋ ਸਪਰਸ਼ ਕਰ ਜਾਤੇ ਹੈ। ਵਾਹ, ਬਹੁਤ ਖੂਬ। ਇਹ ਸੋਹਣੀਆਂ ਸੋਹਣੀਆਂ ਲਾਈਨਾਂ ਲੈ ਕੇ ਪਹੁੰਚ ਗਏ ਜੀ, ਫੁੱਲਾਂ ਦੇ ਨਾਲ ਖੁਸ਼ਬੂ ਫੈਲਾਉਣ, ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ। ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਵਰਮਾ, ਸੇਧਕ ਵਰਮਾ, ਪ੍ਰਿਆਂਸ਼ੀ ਵਰਮਾ ਅਤੇ ਸਾਰਾ ਹੀ ਵਰਮਾ ਪਰਿਵਾਰ, ਸ਼ੁਕਰੀਆ ਜੀ। ਬਹੁਤ ਹੀ ਖੂਬ ਲਿਖਿਆ ਤੁਸੀਂ, ਬਹੁਤ ਸੋਹਣੀਆਂ ਲਾਈਨਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੀਆਂ ਨੇ। ਅਗਲਾ ਸੁਨੇਹਾ ਲੈ ਕੇ ਸਾਡੇ ਕੋਲ ਪਹੁੰਚ ਗਏ ਨੇ ਜੀ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗੱਬਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਇਹ ਹਾਜ਼ਰ ਹੋਏ ਨੇ, ਅਮਰੀਕ ਸਿੰਘ ਟੇਲਰ ਮਾਸਟਰ ਜਲਾਨ ਜ਼ਿਲ੍ਹਾ ਸੰਗਰੂਰ ਤੋਂ ਇਹ ਪਹੁੰਚੇ ਨੇ, ਆਪਣੇ ਹੋਰ ਸਾਥੀ ਮੈਂਬਰ ਵੀ ਲੈ ਕੇ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ। ਤੁਸੀਂ ਇਹਨਾਂ ਦੇ ਨਾਮ ਥੋੜ੍ਹਾ ਜਿਹਾ ਹੱਟ ਕੇ ਲਿਖਦੇ ਹੋ ਨਾ, ਇਸ ਕਰਕੇ ਕਿਸੇ ਨੂੰ ਗਲਤੀ ਵੀ ਲੱਗ ਸਕਦੀ ਹੈ ਅਤੇ ਇਹ ਤੁਹਾਡੇ ਨਾਲ ਨਾਰਾਜ਼ ਹੋ ਜਾਣੇ ਹੈ, ਪਰ ਅਸੀਂ ਇਹਨਾਂ ਨੂੰ ਤੁਹਾਡੇ ਨਾਲ ਨਾਰਾਜ਼ ਹੋਣ ਹੀ ਨਹੀਂ ਦੇਣਾ, ਅਸੀਂ ਤਾਂ ਪੜ੍ਹ ਹੀ ਲਏ ਹੈ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਵੀਪੀਓ ਮਿੱਡੂਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ, ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ। ਔਰ ਅਗਲਾ ਸੁਨੇਹਾ ਵੜਿੰਗਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ ਨੇ ਭੇਜਿਆ। ਅਨਿਲ ਬਿਸ਼ਨੋਈ, ਮੋਨਿਕਾ, ਅਜੇ ਸਿੰਘ, ਸੁਸ਼ਮਾ, ਸ਼ੈਫਾਲੀ, ਰਿਜਮ, ਸ਼ਸ਼ੀ, ਅਰਪਿਤ, ਅਭਿਨਵ, ਸੱਤਿਆ, ਕੰਨੂ, ਰੋਹਿਣੀ, ਆਸ਼ਨਾ, ਦੀਕਸ਼ਾ, ਅਰਪਿਤ, ਸ਼ਸ਼ੀ, ਬਿਸ਼ਨੋਈ, ਹਰੀਪੁਰਾ, ਅਬੋਹਰ ਤੋਂ ਇਹ ਪਹੁੰਚੇ ਨੇ ਜੀ। ਔਰ ਬੀਡ ਸ਼ਹਿਰ ਮਹਾਰਾਸ਼ਟਰ ਤੋਂ ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ ਘਟੇ, ਜੈ ਸ਼੍ਰੀ ਮਹੇਤਰੇ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਰਾਮਨਿਵਾਸ ਅਗਰਵਾਲ, ਧਨੰਜੇ ਟਬੂਲ, ਪੀ ਬੀ ਕੁਲਥੇ, ਇਹ ਪਹੁੰਚੇ ਨੇ। ਔਰ ਅਗਲਾ ਸੁਨੇਹਾ ਲੈ ਕੇ ਹਾਜ਼ਰ ਸ਼ਾਦਰਾ ਦਿੱਲੀ ਤੋਂ ਵੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਔਰ ਕੇਸ਼ੂ ਰਿਧਾਨ ਖੁਰਾਨਾ, ਇਹ ਪਹੁੰਚੇ ਨੇ ਜੀ। ਅਗਲਾ ਸੁਨੇਹਾ ਧਮਕ ਜਲੰਧਰ ਪੈਂਦੀ ਦੇ ਵਿੱਚ ਸਾਡੇ ਤੱਕ ਪਹੁੰਚਾਇਆ ਗਿਆ ਹੈ ਜੀ। ਜਮਸ਼ੇਦਪੁਰ ਵਾਲੇ ਪਹੁੰਚੇ ਹੈ ਔਰ ਜਮਸ਼ੇਦਪੁਰ ਵਾਲੇ ਸਟੇਸ਼ਨ ਰੋਡ ਤੋਂ ਪਹੁੰਚੇ ਨੇ। ਕੌਣ ਨੇ ਜੀ? ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਸੋਨੂ ਭਾਟੀਆ ਅਤੇ ਪੱਪੀ ਭਾਟੀਆ। ਔਰ ਅਗਲਾ ਸੁਨੇਹਾ ਸਾਡੇ ਤੱਕ ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਪ੍ਰਭਜੋਤ ਸੱਪਲ ਅਤੇ ਮਨਜੋਤ ਸੱਪਲ ਪਹੁੰਚੇ ਨੇ। ਗਾਮ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਾਹਿਬ

ਸਹਾਰਨ, ਮੋਨਿਕਾ ਮਨੀਸ਼ ਸਹਾਰਨ ਇਹ ਵੀ ਹਾਜ਼ਰ ਨੇ ਜੀ। ਗਾਓਂ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ, ਸੰਦੀਪ ਮੱਕੜ, ਜੋਤੀ ਮੱਕੜ, ਮੰਨਤ, ਭਰਤ ਮੱਕੜ, ਕਮਲ ਸਾਹਨੀ, ਪੀਂਗਾ ਵਾਲਾ ਚੌਂਕ ਗੋਰਾਇਆਂ ਤੋਂ ਪਹੁੰਚੇ ਨੇ ਔਰ ਅਗਲਾ ਸੁਨੇਹਾ ਲੈ ਕੇ ਹਾਜ਼ਰ ਨੇ ਜੀ। ਮਾਰਹਰਾ ਦਰਵਾਜ਼ਾ ਏਟਾ ਤੋਂ ਨੱਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ, ਸੁਹੇਲ ਹਸਨ, ਅਨਮ ਅਬਾਸੀ ਅਤੇ ਯਸ਼ਫ ਅਬਾਸੀ ਔਰ ਚੌਂਕ ਬੱਤੀਆਂ ਵਾਲਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਬੱਬੂ ਟਿਵਾਣਾ, USA, ਰਾਮ ਲਾਲ ਖਰੋੜਾ, ਸਾਰਾ ਮਾਧੋਪੁਰੀ ਪਰਿਵਾਰ ਸਾਡੇ ਕੋਲ ਪਹੁੰਚ ਗਿਆ ਜੀ। ਛੇਤੀ ਛੇਤੀ ਪਹੁੰਚਿਆ ਕਰੋ ਅਤੇ ਸੁਨੇਹੇ ਜਿਹੜੇ ਨੇ ਤੁਹਾਡੇ ਸਾਡੇ ਕੋਲ ਲਗਾਤਾਰ ਪਹੁੰਚਣੇ ਚਾਹੀਦੇ ਹੈ ਕਿਉਂਕਿ ਤੁਸੀਂ ਸਾਰੇ ਸਾਡੇ ਪੱਕੇ ਵਾਲੇ ਸਰੋਤੇ ਹੋ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਹੈ ਜਲਾਲਾਬਾਦ ਤੋਂ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ ਇਹ ਪਹੁੰਚੇ ਨੇ ਔਰ ਪਾਰਸਮਣੀ ਰੇਡੀਓ ਸ਼੍ਰੋਤਾ ਕਲੱਬ ਸਾਡੇ ਕੋਲ ਪਹੁੰਚਿਆ ਹੈ ਜੀ। ਗਾਂਧੀ ਚੌਂਕ ਬਾੜਮੇਰ ਰਾਜਸਥਾਨ ਤੋਂ ਬਬਲੇਸ਼ ਪੰਵਾਰ, ਡੈਨੀ ਮਨੀਸ਼ ਔਰ ਰਾਮ ਦੇਵਰਾ ਤੋਂ ਦਿਨੇਸ਼ ਚੌਹਾਨ ਇਹ ਬ੍ਰੈਕਿਟ 'ਚ ਲਿਖ ਰਹੇ ਨੇ ਜੀ, ਇਹ ਨੇਤਰਹੀਨ ਨੇ। ਡਾਂਗਰੀ ਤੋਂ ਬਾਬੂ ਰਾਮ ਜੈਪਾਲ ਇਹ ਦਿਵਿਆਂਗ ਨੇ ਔਰ ਖਲੀਫੋ ਕੀ ਬਾਵੜੀ ਸੇ ਖੁਦਾ ਬਖਸ਼ ਖਲੀਫਾ ਰੇਡੀਓ ਦੀਵਾਨਾ ਕਲੱਬ ਜਿਹੜਾ ਹੈ ਇਹ ਸਾਨੂੰ ਭੇਜ ਰਿਹਾ ਹੈ। ਤੁਹਾਡਾ ਤਹੇ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਜੀ। ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਜਿੱਥੇ ਵੀ ਬੈਠੇ ਹੋ ਬਹੁਤ ਬਹੁਤ ਪਸੰਦ ਕਰਦੇ ਹੋ, ਬਹੁਤ ਦਿਲੋਂ ਤੁਹਾਡਾ ਸ਼ੁਕਰੀਆ। ਗਿੱਦੜਬਾਹਾ ਤੋਂ ਪਹੁੰਚੇ ਨੇ ਜੀ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ, ਨਿਤਾਸ਼ਾ, ਹਿਨਾਸ਼ਾ ਤਨੇਜਾ ਇਹ ਸਾਰੇ ਪਹੁੰਚ ਗਏ ਨੇ ਜੀ। ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ, ਮੋਹਿਤ ਮੱਕੜ, ਮੁਖੀ ਰਾਮ ਜੀ, ਮਨਜੀਤ ਤਨੇਜਾ ਅਤੇ ਪੂਜਾ ਇਹ ਵੀ ਹਾਜ਼ਰ ਹੋ ਚੁੱਕੇ ਨੇ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਗਿਆ ਹੈ ਦਤਨੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ, ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪਿੰਦਰਮਣੀ ਅਤੇ ਨੋਖੇ ਲਾਲ ਵਰਮਾ ਨੇ ਔਰ ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਛੀਂਪਾ, ਕਪਿਲ, ਇਸ਼ਾਨ ਅਤੇ ਪੂਜਾ ਪਰਿਹਾਰ ਪਹੁੰਚੇ ਨੇ। ਸੈਯਦ ਮਸਰੂਰ, ਸ਼ਾਇਨਾ ਅਕਸਾ, ਨਾਜ਼ੀਆ, ਆਫੀਆ ਇਬਰਾਹਿਮ, ਸੱਦਾਮ ਅਤੇ ਅਦੀਬ ਹਸਨ ਇਹ ਵੀ ਪਹੁੰਚ ਗਏ ਨੇ ਜੀ। ਔਰ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁਗ, ਅਸ਼ਵਨੀ ਚੁਗ, ਗੋਬਿੰਦ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢੀਂਗਰਾ ਇਹ ਸਾਰੇ ਪਹੁੰਚ ਚੁੱਕੇ ਨੇ ਜੀ ਅਤੇ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪਹਿਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੀਤ ਲਗਾ ਦਿੰਦੇ ਹਾਂ ਆਵਾਜ਼ ਸੁਰਿੰਦਰ ਕੌਰ ਦੀ ਪਸੰਦ ਤੁਹਾਡੇ ਸਾਰਿਆਂ ਦੀ ਰਲੀ ਮਿਲੀ। ਲਓ ਗੀਤ ਨਾ ਬੜਾ ਹੀ ਸੋਹਣਾ, ਲੁਤਫ ਉਠਾਓ।

ਬਹੁਤ ਹੀ ਖੂਬਸੂਰਤ ਗੀਤ ਅਸੀਂ ਸਾਰਿਆਂ ਨੇ ਹੁਣੀ ਸੁਣਿਆ। ਇੰਨਾ ਅੱਖੀਆਂ 'ਚ ਪਾਵਾਂ ਕਿਵੇਂ ਗਜਰਾਵੇ, ਅੱਖੀਆਂ 'ਚ ਤੂੰ ਦਿਸਦਾ, ਵਾਹ ਕਿਆ ਹੀ ਬਾਤ ਹੈ। ਅਗਲਾ ਸੁਨੇਹਾ ਲੈ ਕੇ ਸਾਡੇ ਕੋਲ ਪਹੁੰਚੇ ਹੈ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ 'ਚ, ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ। ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ ਇਕੱਲੇ ਨਹੀਂ ਪਹੁੰਚਦੇ, ਬਰੈਂਪਟਨ ਕੈਨੇਡਾ ਵਾਲੇ ਵੀ ਨਾਲ ਲੈ ਕੇ ਆਉਂਦੇ ਨੇ। ਨਿਖਿਲ ਭਾਟੀਆ, ਨੀਤੀ ਭਾਟੀਆ ਅਤੇ ਮਹਿਰੀਨ ਭਾਟੀਆ ਇਹ ਵੀ ਪਹੁੰਚੇ ਨੇ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਹਿ ਦਿਲ ਤੋਂ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਅਨਮੋਲ ਮਿਗਲਾਨੀ, ਮਹਾਵੀਰ ਸੰਧੂ ਔਰ ਐਸ ਐਮ ਜਾਵੇਦ ਗੁਮਲਾ ਝਾਰਖੰਡ ਤੋਂ ਪਹੁੰਚੇ ਨੇ। ਗ੍ਰਾਮ ਨਾਗਰ ਕੋਹਰਾ, ਜ਼ਿਲ੍ਹਾ ਰਾਜਨਾਂਦ ਗਾਂਵ ਛੱਤੀਸਗੜ੍ਹ ਤੋਂ ਬਬਲੂ ਸਾਹੂ, ਜਾਮੁਨ ਦੇਵੀ, ਪ੍ਰੇਮ ਪੂਜਾ, ਦੁਸ਼ਯੰਤ, ਪ੍ਰਾਂਜਲ ਸਮੀਕਸ਼ਾ ਅਤੇ ਬੇਬੀ ਅਰਾਧਿਆ ਸਾਹੂ ਇਹ ਪਹੁੰਚੇ ਨੇ ਜੀ। ਔਰ ਅਗਲਾ ਸੁਨੇਹੇ ਦੇ ਨਾਲ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਮੇਨ ਬਾਜ਼ਾਰ ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਤੋਂ ਕਮਲਜੀਤ ਕੌਰ, ਅਰਜੀਤ ਕੌਰ ਔਰ ਅਮਨਦੀਪ ਕੌਰ ਇਹ ਪਹੁੰਚੇ ਨੇ। ਅਤੇ ਮੇਨ ਬਾਜ਼ਾਰ ਸ਼ੇਰਪੁਰ ਥਾਣਾ, ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਸਿਮਰਜੋਤ ਸੱਪਲ ਅਤੇ ਫਤਿਹਜੋਤ ਸੱਪਲ ਪਹੁੰਚੇ ਨੇ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬੇ ਰਾਹੀ, ਮਿਹਰਾ ਜਹਾਂ, ਆਜ਼ਾਦ ਨਗਰ, ਹਰਿਦੁਆਰ, ਉੱਤਰਾਖੰਡ ਤੋਂ ਇਹ ਹਾਜ਼ਰ ਹੋਏ ਨੇ ਜੀ। ਔਰ ਧਮਕ ਜਲੰਧਰ ਪੈਂਦੀ 'ਚ ਸਾਦੁਲ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ, ਚੰਦਰ ਕਲਾ ਰਿਵਾੜ ਇਹ ਪਹੁੰਚੇ ਨੇ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਇਹ ਪਹੁੰਚੇ ਨੇ ਜੀ। ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਹਾਜ਼ਰ ਨੇ ਪੀ ਐੱਸ ਨਹਾਵਕਰ, ਨਿਰਮਲਾ ਅਤੇ ਵਿਸ਼ਾਲ ਨਹਾਵਕਰ। ਮਲਕਾਪੁਰ ਤੋਂ ਨਾਰਾਇਣ ਇੰਗਲੇ, ਰਾਜਕੁਮਾਰ ਖਰਚੇ, ਆਸ਼ੀਸ਼ ਮੁਹੇਰਕਰ ਇਹ ਵੀ ਹਾਜ਼ਰ ਨੇ। ਔਰ ਅਗਲਾ ਸੁਨੇਹਾ ਸਾਡੇ ਕੋਲ ਆਇਆ ਹੈ ਸ਼੍ਰੀ ਮੁਕਤਸਰ ਸਾਹਿਬ ਤੋਂ। ਭੁਪਿੰਦਰ ਸਿੰਘ ਨੰਬਰਦਾਰ, ਸ਼ਿਵਰਾਜ ਸਿੰਘ, ਕਰਨਵੀਰ ਸਿੰਘ ਇਹ ਵੀ ਪਹੁੰਚ ਚੁੱਕੇ ਨੇ ਜੀ, ਸ਼ੁਕਰੀਆ। ਪਰਮਜੀਤ ਪੁਰਬਾ, ਕੱਕੜਵਾਲ ਪੁਲ ਧੂਰੀ ਤੋਂ ਇਹ ਪਹੁੰਚੇ ਨੇ ਜੀ। ਬਿੰਦਰ ਖੇੜੀ, ਕਰਮਜੀਤ, ਬਮਾਲ, ਮਿੰਟੂ ਸੱਪਲ, ਅਮਰੀਕ, ਜਲਾਨ, ਰਮਨ ਅਤੇ ਪ੍ਰਿੰਸ।

ਬਈ ਮਿੰਟੂ ਸੱਪਲ ਜਿਹੜੇ ਨੇ ਇਹ ਸਾਰੇ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ। ਮੈਂ ਕਿੰਨੇ ਹੀ ਮੈਸੇਜ ਇਹਨਾਂ ਦੇ ਪੜ੍ਹ ਚੁੱਕੀ ਹਾਂ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ, ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ ਅਤੇ ਇਰਫਾਨ ਖਾਨ, ਇਹ ਪਹੁੰਚੇ ਨੇ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ। ਔਰ ਕ੍ਰਿਸ਼ਨ ਮਿਹਰਾ, ਕੋਮਲ ਮਿਹਰਾ, ਕਿਰਨ ਕਪਿਲ ਅਤੇ ਕੁਣਾਲ ਮਿਹਰਾ ਦਾਦਰੀ ਗੇਟ ਭਿਵਾਨੀ ਤੋਂ ਹਾਜ਼ਰ ਨੇ। ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕ ਸਿੱਕਾ, ਔਰ ਸ਼ੰਭੂ ਦਿਆਲ ਖਟਕ, ਬਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ ਖਟਕ, ਯੋਗੇਸ਼ ਕੁਮਾਰ ਅਤੇ ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖਟਕ, ਇਹ ਪਹੁੰਚੇ ਨੇ ਗਾਮ ਜਾਖੋਦ ਰਾਜਸਥਾਨ ਤੋਂ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਦਤਰੇਂਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਅਤੇ ਰੁਦਰ ਵਰਮਾ ਨੇ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ ਸੋਨੀ, ਮੋਹਿਨੀ, ਰਿਤਿਕ, ਬਲਬੀਰ ਸਿੰਘ, ਸ਼ੁਕਰੀਆ ਜੀ। ਪਿੰਡ ਅਤੇ ਡਾਕਖਾਨਾ ਖੁਈਆਂ ਸਰਵਰ ਤੋਂ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ, ਆਸਥਾ ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ ਦੀਪਕ ਰਮੇਸ਼ ਚਾਵਲਾ, ਰਾਈਜਲ ਹੇਜਲ ਵਿਹਾਨ ਚਾਵਲਾ, ਰਿੱਜੂ ਬੱਬੂ ਵੀਹੂ ਚਾਵਲਾ ਅਤੇ ਸਾਰਾ ਹੀ ਚਾਵਲਾ ਪਰਿਵਾਰ ਖੂਬਸੂਰਤ ਢੰਗ ਨਾਲ ਸੁਨੇਹਾ ਸਾਡੇ ਤੱਕ ਭੇਜ ਦਿੰਦਾ ਹੈ, ਔਰ ਅਸੀਂ ਵੀ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਤੁਹਾਡੇ ਨਾਮ ਪੜ੍ਹ ਦਿੱਤੇ ਨੇ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਿਆ ਬਠਿੰਡਾ ਰੋਡ, ਮੰਡੀ ਡੱਬ ਵਾਲੀ ਤੋਂ ਰਾਜੇਂਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨਿਆ, ਇਹ ਵੀ ਹਾਜ਼ਰ ਨੇ। ਉੱਤਮ ਨਗਰ ਦਿੱਲੀ ਤੋਂ ਪਹੁੰਚੇ ਨੇ ਜੀ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਅਤੇ ਭਾਨੂ ਪ੍ਰਕਾਸ਼। ਗਾਂਵ ਚਗੁੱਡੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ ਅਤੇ ਵੀਰੇਨ, ਔਰ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼, ਸ਼ਿਖਾ, ਪ੍ਰੀਤਿਸ਼ਾ ਸੰਧੂ ਔਰ ਮੈਕਸ, ਇਹ ਪਹੁੰਚੇ ਨੇ ਜੀ ਗੁਲਾਮ ਰੋਡ, ਹਰਗੋਬਿੰਦ ਨਗਰ, ਨਵਾਂਸ਼ਹਿਰ ਤੋਂ। ਔਰ ਕਹਿੰਦੇ ਕਿ ਪ੍ਰੋਗਰਾਮ ਪੇਸ਼ਕਰਤਾ ਕੋ ਪਿਆਰ ਭਰਾ ਨਮਸਕਾਰ। ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ, ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਜੀ ਤੁਹਾਨੂੰ ਕਹਿ ਦਿੱਤਾ ਜੀ। ਸੈਕਟਰ 18 ਜਗਾਧਰੀ, ਜ਼ਿਲ੍ਹਾ ਯਮੁਨਾਨਗਰ, ਹਰਿਆਣਾ ਤੋਂ ਵਿਨੇ ਮੋਹਨ ਖਾਰ 1, ਮੀਨਾਕਸ਼ੀ ਪਲੋਮਾ ਅਤੇ ਡਾਕਟਰ ਈਸ਼ਾਨੀ, ਔਰ ਸੰਤੋਸ਼ ਭਾਕਰੇ, ਸੁਨੈਨਾ ਸੁਕੰਨਿਆ ਅਤੇ ਸਵਿਤਾ ਭਾਕਰੇ, ਸ਼ਾਹਜੀ ਨਗਰ, ਦੇਗਲੂ, ਜ਼ਿਲ੍ਹਾ ਨਾਂਦੇੜ, ਮਹਾਰਾਸ਼ਟਰ ਤੋਂ ਪਹੁੰਚੇ ਨੇ। ਵਸਦੇਵ ਛਾਬੜਾ, ਅੰਸ਼, ਦਿਵਿਆਂਸ਼ੀ, ਚਿਰਾਗ, ਸਾਜਨ ਛਾਬੜਾ, ਲਾਲਰੂ ਮੰਡੀ ਤੋਂ ਪਹੁੰਚੇ ਨੇ ਜੀ। ਔਰ ਅਗਲਾ ਸੁਨੇਹਾ ਲੈ ਕੇ ਮੱਟੂ ਫੈਮਲੀ ਪਹੁੰਚੀ ਹੈ, ਬਲਾਕੀ ਪੱਤੀ, ਪਿੰਡ ਮੋੜ ਖੁਰਦ, ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮੱਟੂ, ਰਣਜੀਤ ਕੌਰ, ਜਿੰਮੀ ਫੌਜੀ, ਤਪੂਰਾ ਮੱਲ, ਸੋਨੂ, ਪਿੰਕੀ, ਵਿੱਕੀ, ਕੀਰਤ, ਸੰਧੂ, ਜੱਗਰ, ਭੋਰਾ, ਬਹੁਤ ਬਹੁਤ ਸ਼ੁਕਰੀਆ ਜੀ। ਮੱਟੂ ਪਰਿਵਾਰ ਤੁਹਾਡਾ ਬਹੁਤ ਦਿਲੋਂ ਤੁਸੀਂ ਮੈਸੇਜ ਭੇਜਿਆ, ਐਸਾ ਮੈਂ ਮਹਿਸੂਸ ਕਰ ਰਹੀ ਹਾਂ, ਅਤੇ ਫਿਰ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ ਅਤੇ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ।

ਲਓ ਜੀ, ਪ੍ਰੋਗਰਾਮ ਧਮਕ ਜਲੰਧਰ ਪੈਂਦੀ ਜਿਹੜਾ ਹੈ, ਸਮਾਂ ਬਹੁਤ ਹੀ ਘੱਟ ਰਹਿ ਗਿਆ ਅਤੇ ਫਿਰ ਕੋਸ਼ਿਸ਼ ਕਰ ਰਹੇ ਹਾਂ ਛੇਤੀ ਛੇਤੀ ਤੁਹਾਡੇ ਨਾਮ ਬੋਲੇ ਜਾਣ। ਜ਼ਿਆਦਾ ਟਾਊਨ SBS ਨਗਰ ਤੋਂ ਪਹੁੰਚੇ ਨੇ ਵਿਨੋਦ ਸੰਧੂ, ਕਮਲ ਸੰਧੂ, ਰਿਤੇਸ਼, ਰਿਤਿਸ਼ ਸੰਧੂ, ਆਕਾਂਸ਼ਾ, ਭਰਤ ਭੂਸ਼ਣ ਸੰਧੂ ਅਤੇ ਨਾਲ ਚੰਡੀਗੜ੍ਹ ਤੋਂ ਵੀ ਲੈ ਕੇ ਹਾਜ਼ਰ ਨੇ ਆਪਣੇ ਸਾਥੀ ਸੈਕਟਰ VA ਚੰਡੀਗੜ੍ਹ ਤੋਂ ਨਿਸ਼ਚਲ ਰਿਸ਼ੀ, ਸੰਜੂ ਰਿਸ਼ੀ, ਸੌਰਵ, ਕ੍ਰਿਤਿਕਾ, ਅਮਰਜੀਤ, ਨੀਲਮ, ਰਾਹੁਲ, ਰਿਸ਼ਿਕਾ ਰਿਸ਼ੀ ਅਤੇ ਲਾਡੋ ਰਿਸ਼ੀ ਪਹੁੰਚੇ ਨੇ। ਅਗਲਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਹੈ ਰਿੰਗਨੀ ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਨੇ, ਔਰ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼, ਪ੍ਰਿਯੰਕਾ ਮੰਨਤ, ਗੁਰਕੀਰਤ ਅਤੇ ਗੁਰਸ਼ਬਦ ਸਿੰਘ ਰਾਹੁਲ ਇਹ ਵੀ ਪਹੁੰਚੇ ਨੇ ਜੀ। ਪਿੰਡ ਖੇੜੀ ਚਹਿਲਾਂ ਨੇੜੇ ਸ਼ੇਰਪੁਰ ਥਾਣਾ ਤੋਂ ਬਿੰਦੀ, ਜੋਤੀ, ਸਿਮਰਨ, ਅਮਰੀਕ, ਕਾਤਰੋਂ, ਮਿੰਟੂ ਸੱਪਲ ਇੱਥੇ ਵੀ ਪਹੁੰਚ ਗਏ ਨੇ, ਪਰਮਜੀਤ ਪੁਰਬਾ, ਧੂਰੀ, ਅੱਜ ਕਿੰਨੇ ਲੋਕਾਂ ਦਾ ਧੰਨਵਾਦ ਕਰਨਗੇ ਹੈ। ਅਗਲਾ ਸੁਨੇਹਾ ਲੈ ਕੇ ਸਾਡੇ ਕੋਲ ਪਹੁੰਚੇ ਨੇ ਜੀ ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ, ਬੇਬੀ ਗਰਵੀ ਅਤੇ ਹਿਮਾਕਸ਼, ਕੁੜੀ, ਸੈਕਟਰ 5, ਸੂਰਿਆਨਗਰੀ, ਜੋਧਪੁਰ, ਰਾਜਸਥਾਨ ਤੋਂ। ਰਕੇਸ਼, ਨਰੇਸ਼, ਜਗਦੀਸ਼, ਅੰਗਰੇਜ਼, ਭੱਟੀ, ਸੇਵਕ ਸਿੰਘ ਇਹ ਪਹੁੰਚੇ ਨੇ ਜੰਡਵਾਲਾ, ਚੜ੍ਹਤ ਸਿੰਘ ਤੋਂ, ਔਰ ਪਿੰਡ ਲੌਂਗੋਵਾਲ, ਜ਼ਿਲ੍ਹਾ ਸੰਗਰੂਰ ਤੋਂ ਅਵਤਾਰ ਸਿੰਘ, ਅਜੈਬ ਸਿੰਘ, ਅਰਸ਼ਦੀਪ ਕੌਰ, ਅਮਰਜੀਤ ਕੌਰ, ਨਵਪ੍ਰੀਤ, ਨਵ ਪਰਵੀਨ, ਕੁਲਬੀਰ ਅਤੇ ਸਿਮਰਨਜੀਤ ਇਹ ਪਹੁੰਚੇ ਨੇ। ਔਰ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਪਸੰਦ 'ਤੇ ਪ੍ਰੋਗਰਾਮ ਦਾ ਆਖਰੀ ਗੀਤ ਤੁਹਾਡੇ ਨਜ਼ਰ ਕਰ ਰਹੀ ਹਾਂ, ਗੁਰੂ ਰੰਧਾਵਾ ਅਤੇ ਨੇਹਾ ਕੱਕੜ ਦੀਆਂ ਆਵਾਜ਼ਾਂ 'ਚ।

0: ਨਮਸਕਾਰ
1: ਪ੍ਰੋਗਰਾਮ ਵਸਦੇ ਵੇੜੇ ਲੈ ਕੇ ਕੋਮਲ ਹਾਜ਼ਰ
0: ਵਸਦੇ ਵੇੜੇ ਪ੍ਰੋਗਰਾਮ 'ਚ ਕੋਮਲ ਦੇ ਨਾਲ ਮੈਂ ਪੂਨਮ ਵੀ ਹਾਜ਼ਰ
1: ਜੀ ਅਤੇ ਪੂਨਮ ਜੀ ਮੈਨੂੰ ਲੱਗਦਾ ਹੈ ਤੁਹਾਡੇ ਹਾਲ ਚਾਲ ਜਿਹੜੇ ਨੇ ਨਾ ਤੁਹਾਨੂੰ ਦੇਖ ਕੇ ਲੱਗ ਰਹੇ ਨੇ ਕਿ ਬਹੁਤ ਵਧੀਆ ਨੇ, ਇੱਕਦਮ ਤਰੋ ਤਾਜ਼ਾ ਲੱਗ ਰਹੇ ਹੋ।
0: ਦੇਖੋ ਜੀ ਤੁਹਾਨੂੰ ਮਿਲ ਕੇ ਤਰੋ ਤਾਜ਼ਾ ਹੋ ਗਏ ਨੇ, ਬਾਕੀ ਆਪਣੀ ਭੈਣਾਂ ਨੂੰ ਮਿਲ ਕੇ ਤਾਂ ਅਸੀਂ ਹਮੇਸ਼ਾ ਤਰੋ ਤਾਜ਼ਾ ਹੁੰਦੇ ਹਾਂ, ਅਤੇ ਅੱਜ ਥੋੜ੍ਹਾ ਜਿਹਾ ਮੌਸਮ ਵਿੱਚ ਵੀ ਕਹਿ ਸਕਦੇ ਹਾਂ ਕਿ ਅਸੀਂ ਨਰਮੀ ਹੈ
1: ਜੀ
0: ਅਤੇ ਬਦਲਵਾਈ ਬਣੀ ਹੋਈ ਹੈ, ਅਤੇ ਜਿਹੜੀ ਤਿੱਖੀ ਧੁੱਪ ਹੈ ਨਾ ਉਸ ਥੋੜ੍ਹੀ ਜਿਹੀ ਰਾਹਤ ਹੈ।
1: ਬਿਲਕੁਲ,
0: ਅਤੇ ਇਹ ਜੋ ਗਰਮੀ ਦਾ ਮੌਸਮ ਪਿਛਲੇ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਤੰਗ ਕਰ ਰਿਹਾ ਨਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰਹਿ ਸਕਦਾ ਮੌਸਮ ਵਿਭਾਗ ਦਾ ਕਹਿਣਾ ਹੈ। ਪਰ ਮੌਸਮ ਤਾਂ ਜਿਹੜੇ ਦੇਖੋ ਆਉਂਦੇ ਜਾਂਦੇ ਰਹਿੰਦੇ ਨੇ, ਮੌਸਮ ਦਾ ਮਿਜ਼ਾਜ ਹੈ ਬਦਲਣਾ, ਪਰ ਇਨਸਾਨ ਦਾ ਫਰਜ਼ ਹੈ ਆਪਣੇ ਆਪ ਨੂੰ ਤਰੋ ਤਾਜ਼ਾ ਰੱਖਣਾ।
1: ਬਿਲਕੁਲ, ਕੁਦਰਤ ਦੀ ਇੱਕ ਨੇਚਰ ਹੈ, ਇਹ ਬਦਲਦੀ ਰਹਿੰਦੀ ਹੈ, ਅਤੇ ਇਨਸਾਨ ਨੂੰ ਆਪਣੇ ਆਪ ਨੂੰ ਉਹਦੇ ਅਕੋਰਡਿੰਗਲੀ ਬਦਲਣਾ ਪੈਂਦਾ, ਅਤੇ ਆਪਣੀ ਸੋਚ ਬਦਲਣੀ ਹੈ, ਆਪਣਾ ਤਰੀਕਾ ਬਦਲਣਾ, ਇਸ ਗਰਮੀ ਤੋਂ ਆਪਣੇ ਆਪ ਨੂੰ ਬਚਾ ਕੇ ਚੱਲਣਾ। ਅਤੇ ਵੈਸੇ ਵੀ ਮੌਸਮ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਨਾ, ਉਸ ਤੋਂ ਕੁਝ ਦਿਨ ਬਾਅਦ ਆਪਣੇ ਆਪ ਰਾਹਤ ਮਿਲ ਹੀ ਜਾਂਦੀ ਹੈ।
0: ਬਿਲਕੁਲ ਸਹੀ ਕਿਹਾ ਤੁਸੀਂ, ਅਤੇ ਇਹ ਜੋ ਰਾਹਤ ਹੈ ਇਹ ਰਾਹਤ ਹੋ ਸਕਦਾ ਕਿ ਕੁਝ ਦੇਰ ਦੇ ਲਈ ਹੋਵੇ, ਪਰ ਆਪਣਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਦੇਖੋ ਅੱਜ ਕੱਲ੍ਹ ਜਿਹੜਾ ਸਮਾਂ ਹੈ ਨਾ ਉਹ ਬਹੁਤ ਜ਼ਿਆਦਾ ਗਰਮੀ ਦਾ ਹੈ, ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਪਾਣੀ ਜ਼ਰੂਰ ਪੀਂਦੇ ਰਹੀਏ। ਅਤੇ ਮਾਹਿਰ ਇਹ ਕਹਿੰਦੇ ਨੇ ਕਿ ਸਿਰਫ ਜੋ ਸਾਦਾ ਪਾਣੀ ਹੈ ਉਹੀ ਨਹੀਂ ਜ਼ਰੂਰੀ, ਬਲਕਿ ਅਸੀਂ ਉਸਦੇ ਵਿੱਚ ਨਿੰਬੂ ਪਾ ਸਕਦੇ ਹਾਂ, ਨਿੰਬੂ ਪਾਣੀ ਪੀ ਸਕਦੇ ਹਾਂ, ਜਾਂ ਫਿਰ ਅਲੱਗ ਅਲੱਗ ਤਰ੍ਹਾਂ ਦੇ ਅੱਜ ਕੱਲ੍ਹ ਜੋ ਅਸੀਂ ਦੇਖ ਸਕਦੇ ਹਾਂ ਕਿ ਮੌਸਮੀ ਫਲ ਨੇ ਉਹਨਾਂ ਦੇ ਸ਼ੇਕ ਬਣਾ ਸਕਦੇ ਹਾਂ, ਜਾਂ ਕਿਸੇ ਵੀ ਤਰ੍ਹਾਂ ਦਾ ਜੋ ਤਰਲ ਪਦਾਰਥ ਹੈ ਉਹ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ।
1: ਬਿਲਕੁਲ, ਤੁਹਾਡੀ ਗੱਲ ਸਹੀ ਹੈ, ਅਤੇ ਸਿਰ ਜ਼ਰੂਰ ਢੱਕ ਕੇ ਰੱਖਣਾ ਚਾਹੀਦਾ। ਜਦੋਂ ਆਪਾਂ ਬਾਹਰ ਨਿਕਲਦੇ ਹਾਂ ਨਾ, ਅਤੇ ਤਿੱਖੀ ਧੁੱਪ ਜਿਹੜੀ ਹੈ ਜਦੋਂ ਸਿਰ 'ਤੇ ਪੈਂਦੀ ਹੈ ਨਾ, ਅਤੇ ਉਹ ਬਹੁਤ ਨੁਕਸਾਨ ਕਰਦੀ ਹੈ। ਅਤੇ ਉਹਦੇ ਨਾਲ ਨਾਲ ਕੋਸ਼ਿਸ਼ ਹੈ ਕਰਨੀ ਚਾਹੀਦੀ, ਜਿੰਨਾ ਘੱਟ ਹੋ ਸਕੇ ਓਨਾ ਅਸੀਂ ਘੱਟ ਬਾਹਰ ਜਾਈਏ। ਜੇ ਜ਼ਰੂਰਤ ਨਹੀਂ ਹੈ, ਬਿਨਾਂ ਕਾਰਨ ਤੋਂ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੁੰਦੀ।
0: ਇੱਕ ਗੱਲ ਹੋਰ ਕਰਨਾ ਚਾਹਾਂਗੀ ਕੋਮਲ ਜੀ, ਕਿ ਅਸੀਂ ਹਰ ਰੋਜ਼ ਇਹ ਲੂਹ ਤੋਂ ਬਚਣ ਦੀ ਗੱਲ ਤਾਂ ਜ਼ਰੂਰ ਕਰਦੇ ਹਾਂ, ਪਰ ਇੱਕ ਗੱਲ ਹੋਰ ਹੈ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਬਿਜਲੀ ਦੀ ਖਪਤ ਕਿੰਨੀ ਜ਼ਿਆਦਾ ਵੱਧ ਜਾਂਦੀ ਹੈ।
1: ਬਿਲਕੁਲ ਜੀ,
0: ਹੈ ਨਾ, ਅਤੇ ਅਸੀਂ ਅਕਸਰ ਬਿਜਲੀ ਦੀ ਕਿੱਲਤ ਤੋਂ ਪਰੇਸ਼ਾਨ ਵੀ ਹੁੰਦੇ ਹਾਂ, ਪਰ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਇਸ ਮੌਸਮ ਦੇ ਵਿੱਚ ਬਿਜਲੀ ਦੀ ਬੱਚਤ 'ਤੇ ਵੀ ਧਿਆਨ ਰੱਖੀਏ, ਅਤੇ ਪੂਰਾ ਦਿਨ ਏ ਸੀ

0: ਲਗਾਈ ਰੱਖਣ ਦੀ ਬਜਾਏ ਜੇਕਰ ਅਸੀਂ ਕੁਝ ਸਮਾਂ ਉਸ ਨੂੰ ਵੀ ਆਰਾਮ ਦਿੰਦੇ ਹਾਂ ਤਾਂ ਸਾਡਾ ਜਿਹੜਾ ਏਅਰ ਕੰਡੀਸ਼ਨਰ ਹੈ ਜਾਂ ਫਿਰ ਸਾਡੇ ਬਿਜਲੀ ਦੇ ਜੋ ਵੀ ਸਾਧਨ ਨੇ ਉਹਨਾਂ ਨੂੰ ਵੀ ਠੰਡਕ ਮਿਲ ਸਕਦੀ ਹੈ।
1: ਬਿਲਕੁਲ, ਉਹਨਾਂ ਨੂੰ ਵੀ ਰਾਹਤ ਮਿਲ ਸਕਦੀ ਹੈ। ਲਗਾਤਾਰ ਚਲਾਉਣ ਨਾਲ ਉਹਨਾਂ 'ਤੇ ਲੋਡ ਵੀ ਜ਼ਿਆਦਾ ਪੈਂਦਾ ਅਤੇ ਸਾਡੇ 'ਤੇ ਜੇਬ 'ਤੇ ਵੀ ਲੋਡ ਪੈਂਦਾ ਕਿਉਂਕਿ
0: ਬਿਲਕੁਲ
1: ਬਿੱਲ
0: ਸਹੀ ਕਿਹਾ
1: ਬਹੁਤ ਜ਼ਿਆਦਾ ਆਉਂਦਾ ਹੈ
0: ਜੀ।
1: ਅਤੇ ਨਾਲ ਹੀ ਨਾਲ ਜਦੋਂ ਏਸੀ 'ਚ ਲਗਾਤਾਰ ਬੈਠਣ ਦੀ ਆਦਤ ਪੈ ਜਾਏ ਨਾ, ਥੋੜ੍ਹੀ ਦੇਰ ਬਾਹਰ ਨਿਕਲੋ ਅਤੇ ਫਿਰ ਉਹ ਗਰਮ ਸਰਦ ਹੋ ਜਾਂਦਾ, ਫਿਰ ਬਿਮਾਰ ਹੋਣ ਦੇ ਕਾਰਨ ਬਹੁਤ ਜ਼ਿਆਦਾ ਵੱਧ ਜਾਂਦੇ
0: ਬਿਲਕੁਲ
1: ਨੇ।
0: ਸਹੀ ਕਿਹਾ ਤੁਸੀਂ। ਅੱਜ ਕੱਲ੍ਹ ਬਹੁਤ ਸਾਰੇ ਇਹੋ ਜਿਹੇ ਕੇਸਿਸ ਆ ਰਹੇ ਨੇ ਪੇਟ ਖਰਾਬ ਦੇ, ਗਲਾ ਖਰਾਬ ਦੇ,
1: ਜੀ
0: ਜ਼ੁਕਾਮ ਦੇ, ਉਹ ਇਸੇ ਕਰਕੇ ਨੇ ਕਿ ਅਸੀਂ ਇੱਕਦਮ ਠੰਡੇ ਵਾਤਾਵਰਣ ਤੋਂ ਬਾਹਰ ਗਰਮ ਮੌਸਮ ਦੇ ਵਿੱਚ ਜਾਂਦੇ ਹਾਂ, ਗਰਮ ਤੋਂ ਇੱਕਦਮ ਠੰਡ ਦੇ
1: ਬਿਲਕੁਲ
0: ਵਿੱਚ ਜਾਂਦੇ ਹਾਂ। ਸੋ ਇਹ ਬਿਜਲੀ ਦੀ ਬੱਚਤ ਕਰਨੀ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਸਾਰਿਆਂ ਨੂੰ ਬਿਜਲੀ ਮੁਹੱਈਆ ਹੋ ਸਕੇ। ਜਦੋਂ ਵੀ ਕਮਰੇ 'ਚੋਂ ਬਾਹਰ ਅਸੀਂ ਜਾਂਦੇ ਹਾਂ ਤਾਂ ਬਹੁਤ ਜ਼ਰੂਰੀ ਹੈ ਕਿ ਸਾਰੇ ਜੋ ਪੱਖੇ ਜਾਂ ਲਾਈਟਸ ਨੇ ਉਸ ਨੂੰ ਬੰਦ ਕਰ ਦਈਏ, ਚਲਦੇ ਨਾ ਰਹਿਣ ਦਈਏ, ਅਤੇ ਇਸ ਗੱਲ ਪ੍ਰਤੀ ਅਸੀਂ ਪੂਰੇ ਸਤਰਕ ਹੋਈਏ ਕਿ ਅਸੀਂ ਇਸ ਦੀ ਜ਼ਿਆਦਾ ਵੇਸਟੇਜ ਨਹੀਂ ਕਰਨੀ ਬਲਕਿ ਉਨੀ ਹੀ ਵਰਤੋਂ ਕਰਨੀ ਹੈ ਜਿੰਨੀ ਸਾਨੂੰ ਲੋੜ ਹੈ।
1: ਬਿਲਕੁਲ। ਅਤੇ ਪੂਨਮ, ਕਈ ਜਗ੍ਹਾ 'ਤੇ ਅਸੀਂ ਦੇਖਿਆ ਹੈ ਕਿ ਜਿਵੇਂ ਵੱਡੇ ਵੱਡੇ ਕਾਰਪੋਰੇਟ ਆਫਿਸ ਹੁੰਦੇ ਨੇ ਜਾਂ ਫਿਰ ਸਰਕਾਰੀ ਦਫ਼ਤਰ ਹੁੰਦੇ ਨੇ,
0: ਜੀ
1: ਏਸੀ ਉੱਥੇ ਹਰ ਜਗ੍ਹਾ ਲੱਗੇ ਹੋਏ ਨੇ, ਪਰ ਜਦੋਂ ਲੰਚ ਟਾਈਮ ਹੁੰਦਾ ਕਈ ਵਾਰੀ ਸਾਰੇ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਨੇ ਅਤੇ ਉਹ ਸਾਰੇ ਆਫਿਸ ਦੇ ਪੱਖੇ, ਲਾਈਟਾਂ, ਏਸੀ ਚੱਲਦੇ ਹੀ ਰਹਿੰਦੇ ਨੇ, ਚਾਹੇ ਉਹ ਘੰਟਾ ਇਕੱਠੇ ਬੈਠੇ ਰਹਿਣ, ਚਾਹੇ 2 ਘੰਟੇ, ਬਟ ਉਹ ਆਪਣੇ ਏਰੀਆ ਦੀ ਲਾਈਟ, ਪੱਖਾ, ਏਸੀ ਬੰਦ ਨਹੀਂ ਕਰਦੇ ਅਤੇ ਉਹ ਲਗਾਤਾਰ ਚੱਲਦੇ ਰਹਿੰਦੇ ਨੇ, ਉਹਦੇ ਨਾਲ ਬਿੱਲ ਕਈ ਗੁਣਾ ਜ਼ਿਆਦਾ ਵੱਧ ਜਾਂਦਾ ਅਤੇ ਇਸ ਚੀਜ਼ ਦਾ ਵੀ ਧਿਆਨ ਰੱਖਣਾ ਬਹੁਤ ਜ਼ਿਆਦਾ
0: ਬਿਲਕੁਲ
1: ਜ਼ਰੂਰੀ
0: ਜੀ। ਸਾਡੀ ਇੱਕ ਬਹੁਤ ਹੀ ਇੱਕ ਜ਼ਰੂਰੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਸਿਰਫ ਘਰ ਦੇ ਵਿੱਚ ਹੀ ਨਹੀਂ ਬਲਕਿ ਜਿੱਥੇ ਵੀ ਜਾਂਦੇ ਹਾਂ, ਜਿੱਥੇ ਵੀ ਵਿਚਰਦੇ ਹਾਂ ਸਮਾਜ ਦੇ ਵਿੱਚ, ਉੱਥੇ ਆਪਣੇ ਇੱਕ ਚੰਗੇ ਨਾਗਰਿਕ ਵਜੋਂ ਭੂਮਿਕਾ ਜ਼ਰੂਰ ਨਿਭਾਈਏ ਤਾਂ ਕਿ ਸਾਡੀ ਜ਼ਿੰਮੇਵਾਰੀ ਦੇ ਵਿੱਚ ਇਹ ਇੱਕ ਸਾਡੇ ਪ੍ਰਤੀ ਹੀ ਫਰਜ਼ ਨਹੀਂ ਹੈ ਬਲਕਿ ਆਉਣ ਵਾਲੀ ਪੀੜ੍ਹੀਆਂ ਦੇ ਲਈ ਵੀ ਅਸੀਂ ਊਰਜਾ ਬਚਾਉਣੀ ਹੈ।
1: ਬਿਲਕੁਲ।
0: ਅਤੇ ਉਹਨਾਂ ਦੇ ਲਈ ਵੀ ਅਸੀਂ ਸੁਰੱਖਿਅਤ ਰੱਖਣੀ ਹੈ। ਅੱਜ ਅਸੀਂ ਆਪਣੇ ਪ੍ਰੋਗਰਾਮ 'ਚ ਕੋਮਲ ਜੀ ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੋਣਾ ਹੈ ਅਤੇ ਅੱਜ ਖਾਸ ਤੌਰ 'ਤੇ ਅਸੀਂ ਲੂ ਬਾਰੇ ਵੀ ਗੱਲ ਕਰਨੀ ਹੈ, ਪਰ ਪਹਿਲਾਂ ਇਹ ਖੂਬਸੂਰਤ ਗੀਤ ਨਾ ਸੁਣ ਲਈਏ।
1: ਜੀ ਬਿਲਕੁਲ।

0: ਬਹੁਤ ਹੀ ਖੂਬਸੂਰਤ ਗੀਤ ਜੀ। ਅਤੇ ਗੀਤ ਤੋਂ ਬਾਅਦ ਅਸੀਂ ਕੋਮਲ ਜੀ ਵਾਪਸ ਹਾਂ। ਅਤੇ ਹੁਣ ਜਿਸ ਅਸੀਂ ਵਿਸ਼ੇ ਦੀ ਗੱਲ ਕਰ ਰਹੇ ਸੀ ਨਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ, ਗਰਮੀ ਦੀ, ਲੂ ਦੀ, ਅਸੀਂ ਵਾਪਸ ਹੁਣ ਫਿਰ ਉਸ ਵਿਸ਼ੇ 'ਤੇ ਮੁੜਦੇ ਹਾਂ।
1: ਕਿਉਂਕਿ ਗਰਮੀ ਇੰਨੀ ਹੈ, ਪਾਣੀ ਦੀਆਂ ਛੱਲਾਂ ਦਾ ਤਾਂ ਸਭ ਇੰਤਜ਼ਾਰ ਕਰ ਰਹੇ ਨੇ, ਪਰ ਲੂ ਲੱਗਣ ਤੋਂ ਕਿਵੇਂ ਬਚਣਾ ਹੈ, ਇਸ ਬਾਰੇ ਜਾਣਕਾਰੀ ਲੈਣ ਲਈ ਅਸੀਂ ਰੇਡੀਓ ਡਾਕਟਰ ਦੇ ਤਹਿਤ ਡਾਕਟਰ ਸੁਨੀਲ ਅਹੀਰ ਨੂੰ ਸੱਦਾ ਦਿੱਤਾ ਸੀ। ਅਤੇ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਲੂ ਦੇ ਕੀ ਕਾਰਨ ਹੁੰਦੇ ਨੇ, ਕਿਸ ਤਰ੍ਹਾਂ ਇਸ ਤੋਂ ਬਚਾਵ ਕੀਤਾ ਜਾ ਸਕਦਾ ਹੈ, ਅਤੇ ਜੇ ਲੱਗ ਜਾਏ ਤਾਂ ਕੀ ਕਰਨਾ ਚਾਹੀਦਾ ਹੈ, ਅਤੇ ਇਹ ਸਾਰੀ ਜਾਣਕਾਰੀ ਲੈਂਦੇ ਹਾਂ ਡਾਕਟਰ ਸੁਨੀਲ ਅਹੀਰ ਹੋਣਾ ਤੋਂ।
0: ਬਿਲਕੁਲ ਜੀ, ਸੁਣਦੇ ਹਾਂ।
2: ਲੂ ਲੱਗਣ ਦੇ ਕਾਰਨ ਅਤੇ ਇਲਾਜ, ਇਸ ਵਿਸ਼ੇ 'ਤੇ ਜਾਣਕਾਰੀ ਦੇਣ ਲਈ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਸਿਵਲ ਹਸਪੀਟਲ ਹੁਸ਼ਿਆਰਪੁਰ 'ਚ ਜ਼ਿਲ੍ਹਾ ਮੈਡੀਕਲ ਆਫਿਸਰ ਡਾਕਟਰ ਸੁਨੀਲ ਅਹੀਰ। ਡਾਕਟਰ ਸੁਨੀਲ ਅਹੀਰ, ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਸਟੂਡੀਓਜ਼ ਦੇ ਵਿੱਚ।
3: ਬਹੁਤ ਬਹੁਤ ਸ਼ੁਕਰੀਆ ਜੀ।
2: ਡਾਕਟਰ ਸਾਹਿਬ, ਜਦੋਂ ਆਪਾਂ ਲੂ ਲੱਗਣ ਦੀ ਗੱਲ ਕਰਦੇ ਹਾਂ ਨਾ, ਤਾਂ ਬਹੁਤ ਸਾਰੇ ਵਿਅਕਤੀਆਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਜੇ ਅਸੀਂ ਗਰਮੀ 'ਚ ਨਿਕਲਦੇ ਹਾਂ ਤਾਂ ਸਹੀ ਮਾਇਨਿਆਂ ਦੇ ਵਿੱਚ ਲੂ ਲੱਗਣਾ ਕੀ ਹੁੰਦਾ?
3: ਜੀ ਸੁਖਜੀਤ ਜੀ, ਇਸ ਤਰ੍ਹਾਂ ਕਿ ਲੂ ਲੱਗਣਾ ਇੱਕ ਗਰਮੀਆਂ ਦੇ ਮੌਸਮ ਦੇ ਵਿੱਚ, ਮਈ ਔਰ ਜੂਨ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਗਰਮ ਹਵਾਵਾਂ ਚੱਲਦੀਆਂ ਨੇ ਔਰ ਸੁੱਕੀਆਂ ਗਰਮ ਹਵਾਵਾਂ ਚੱਲਦੀਆਂ ਨੇ। ਉਹਦੇ ਵਿੱਚ ਜਦੋਂ ਕੋਈ ਵੀ ਉਸ ਗਰਮ ਹਵਾਵਾਂ ਦੀ ਚਪੇਟ ਦੇ ਵਿੱਚ ਆ ਜਾਂਦਾ, ਉਦੋਂ ਆਪਾਂ ਉਹਨੂੰ ਕਹਿੰਦੇ ਕਿ ਲੂ ਉਸ ਬੰਦੇ ਨੂੰ ਲੱਗ ਗਈ ਹੈ। ਬੇਸਿਕਲੀ ਸਾਡਾ ਜਿਹੜਾ ਸਰੀਰ ਹੈ ਆਪਣੀ ਪ੍ਰੋਟੈਕਸ਼ਨ ਖੁਦ ਕਰਦਾ। ਜਦੋਂ ਸਾਨੂੰ ਗਰਮੀ ਦੇ ਵਿੱਚ ਪਸੀਨਾ ਆਉਂਦਾ ਅਤੇ ਉਸ ਤੋਂ ਭਾਵ ਹੈ ਕਿ ਸਾਡਾ ਸਰੀਰ ਜਿਹੜਾ ਆਪਣੇ ਆਪ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰ ਰਿਹਾ
0: ਜੀ।
3: ਜਿਹੜਾ ਪਸੀਨਾ ਆਉਣਾ, ਸਰੀਰ ਆਪਣੇ ਆਪ ਨੂੰ ਪ੍ਰੋਟੈਕਟ ਕਰ ਰਿਹਾ। ਹੁੰਦਾ ਕੀ ਹੈ, ਲੂ ਜਦੋਂ ਲੱਗਦੀ ਹੈ, ਜਦੋਂ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਬਾਹਰ, ਜਦੋਂ ਕੁਛ ਕੰਮ ਕਰਨ ਵਾਲੇ ਲੋਕ ਜਿਹੜੇ ਕੁਛ ਖੇਤਾਂ 'ਚ ਕੰਮ ਕਰਨ ਵਾਲੇ ਆ ਜਾਂ ਕੋਈ ਆਪਣਾ ਹੋਰ ਕੰਮ ਕਾਰ ਕਰਨ ਵਾਲੇ ਆ, ਜ਼ਿਆਦਾ ਗਰਮੀ ਦੇ ਵਿੱਚ ਜਦੋਂ ਆ ਜਾਂਦੇ ਆ, ਅਤੇ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਪਸੀਨਾ ਜ਼ਿਆਦਾ ਹੁੰਦਾ, ਸਰੀਰ ਦਾ ਪਸੀਨਾ ਆ ਕੇ ਪਾਣੀ ਜਿਹੜਾ ਸਰੀਰ ਦਾ ਖਤਮ ਹੋ ਜਾਂਦਾ, ਸੁੱਕ ਜਾਂਦਾ, ਉਹਦੇ ਨਾਲ ਜਿਹੜੀ ਚਮੜੀ ਹੈ ਲਾਲ ਹੋ ਜਾਂਦੀ ਹੈ, ਸੁੱਕੀ ਹੋ ਜਾਂਦੀ ਹੈ, ਔਰ ਉਹਦੇ ਨਾਲ ਟੈਂਪਰੇਚਰ ਜਿਹੜਾ ਬਹੁਤ ਜ਼ਿਆਦਾ ਹੋ ਜਾਂਦਾ, 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਅਤੇ 104 ਡਿਗਰੀ ਫਾਰਨਹੀਟ ਤੋਂ ਜ਼ਿਆਦਾ ਜਦੋਂ ਟੈਂਪਰੇਚਰ ਹੋ ਜਾਂਦਾ, ਉਸ ਨੂੰ ਆਪਾਂ ਕਹਿੰਦੇ ਹਾਂ ਕਿ ਉਸ ਇਨਸਾਨ ਨੂੰ ਲੂ ਲੱਗ ਗਈ
2: ਜੀ। ਡਾਕਟਰ ਸਾਹਿਬ, ਲੂ ਲੱਗਣ ਦੀਆਂ ਕੋਈ ਨਿਸ਼ਾਨੀਆਂ ਵੀ ਹੁੰਦੀਆਂ ਹੋਣਗੀਆਂ?
3: ਜੀ ਮੈਡਮ, ਜਿਸ ਇਨਸਾਨ ਨੂੰ ਲੂ ਲੱਗੀ ਹੈ, ਸਭ ਤੋਂ

0: ਪਹਿਲਾ ਸਾਈਨ ਤਾਂ ਇਹ ਹੁੰਦਾ ਕਿ ਉਸਨੂੰ ਅੱਖਾਂ ਅੱਗੇ ਹਨੇਰਾ ਆ ਜਾਂਦਾ, ਉਸ ਤੋਂ ਬਾਅਦ 'ਚ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਆ, ਉਲਟੀਆਂ ਆਉਂਦੀਆਂ, ਸਿਰ ਦਰਦ ਬਹੁਤ ਜ਼ਿਆਦਾ ਕਰਦਾ, ਸਾਹ ਲੈਣ ਦੇ ਵਿੱਚ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ, ਦਿਲ ਦੀ ਧੜਕਣ ਜਿਹੜੀ ਹੈ ਉਹ ਤੇਜ਼ ਹੋ ਜਾਂਦੀ ਹੈ। ਜੇ ਆਪਾਂ ਸਹੀ ਟਾਈਮ 'ਤੇ ਇਲਾਜ ਨਾ ਕਰੀਏ ਤਾਂ ਉਹਦੇ ਨਾਲ ਜਿਹੜੇ ਸਾਡੇ ਸਰੀਰ ਦੇ ਜ਼ਰੂਰੀ ਇੰਪੋਰਟੈਂਟ ਅੰਗ ਨੇ, ਜਿਸ ਤਰ੍ਹਾਂ ਲਿਵਰ ਹੈ, ਗੁਰਦਾ ਹੈ, ਔਰ ਦਿਲ ਹੈ, ਫੇਫੜੇ ਹੈ, ਉਹਨਾਂ ਦੀ ਪਰਮਾਨੈਂਟ ਡੈਮੇਜ ਹੋ ਜਾਂਦੀ ਹੈ ਔਰ ਅਨਕੌਂਸ਼ੀਅਸ ਇਨਸਾਨ ਹੋ ਜਾਂਦਾ ਔਰ ਉਸ ਤੋਂ ਬਾਅਦ 'ਚ ਮੌਤ ਵੀ ਹੋ ਸਕਦੀ
1: ਹੈ। ਡਾਕਟਰ ਸਾਹਿਬ, ਕਿਸਾਨ ਵੀਰ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਔਰ ਹੁਣ ਦੇਖੋ ਝੋਨੇ ਦਾ ਸੀਜ਼ਨ ਹੈ ਔਰ ਪਾਣੀ ਵੀ ਲਗਾਉਣਾ ਉਹਨਾਂ ਨੇ ਜਾ ਕੇ, ਪੁਰਾਣੇ ਵੇਲਿਆਂ ਦੇ ਵਿੱਚ ਵੀ ਇਹੋ ਜਿਹੇ ਕੰਮ ਹੁੰਦੇ ਸੀ, ਹੁਣ ਤੁਹਾਡੇ ਖਿਆਲ ਮੁਤਾਬਕ ਲੂ ਲੱਗਣ ਦੇ ਕੇਸਿਸ ਜ਼ਿਆਦਾ ਨਹੀਂ ਵੱਧ ਰਹੇ ਕਿਉਂਕਿ ਪੁਰਾਣੇ ਵੇਲਿਆਂ 'ਚ ਵੀ ਗਰਮੀ ਪੈਂਦੀ ਹੋਏਗੀ?
0: ਜੀ, ਤੁਹਾਡੀ ਗੱਲ ਬਿਲਕੁਲ ਸੁਖਜੀਤ ਜੀ ਸਹੀ ਹੈ। ਅੱਜ ਕੱਲ੍ਹ ਜ਼ਿਆਦਾ ਜਿਹੜੇ ਇੰਸੀਡੈਂਟਸ ਹੈ ਹੋ ਰਹੇ ਆ ਲੂ ਲੱਗਣ ਦੇ, ਉਹਦਾ ਕਾਰਨ ਕੀ ਆ ਕਿ ਸਾਡੇ ਸਰੀਰ ਜਿਹੜੇ ਆ ਜ਼ਿਆਦਾ ਅਸੀਂ ਆਪਣੇ ਆਪ ਨੂੰ ਨਾਜ਼ੁਕ ਬਣਾ ਲਿਆ ਹੈਗਾ,
1: ਸੋਹਲ ਹੋ ਗਏ ਆ,
0: ਅੱਜ ਸੋਹਲ ਹੋ ਗਏ ਆ ਔਰ ਸਾਨੂੰ ਜਿਹੜੇ ਕਿਸਾਨ ਤੁਸੀਂ ਗੱਲ ਕੀਤੀ ਆ ਜਾਂ ਮਜ਼ਦੂਰ ਖੇਤਾਂ 'ਚ ਕੰਮ ਕਰਦੇ ਆ, ਉਹਨਾਂ ਦੀ ਜਿਹੜਾ ਸਰੀਰ ਆ ਉਸ ਤਰ੍ਹਾਂ ਦਾ ਅਡੈਪਟ ਕਰ ਜਾਂਦਾ ਸੀ ਉਸ ਤਰ੍ਹਾਂ ਦੇ ਮੌਸਮ ਨੂੰ, ਔਰ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਅੱਛੀਆਂ ਸੀ, ਸਿਹਤ ਅੱਛੀ ਹੁੰਦੀ ਸੀ, ਜਿਸ ਕਰਕੇ ਛੇਤੀ ਕਰਕੇ ਉਹਨਾਂ ਨੂੰ ਲੂ ਨਹੀਂ ਲੱਗਦੀ ਸੀ। ਅੱਜ ਕੱਲ੍ਹ ਜਿਹੜੇ ਏਸੀ ਕਮਰਿਆਂ ਦੇ ਵਿੱਚ ਅਸੀਂ ਬੈਠਦੇ ਹਾਂ, ਏਸੀ ਗੱਡੀਆਂ ਦੇ ਵਿੱਚ ਬੈਠਦੇ ਹਾਂ, ਜਦੋਂ ਕਿਤੇ ਅਸੀਂ ਲੂ ਵਾਲੀ ਹਵਾ ਦੇ ਵਿੱਚ ਸਾਨੂੰ ਕਿਤੇ 10-15 ਮਿੰਟ ਜਾਣਾ ਪੈ ਜਾਂਦਾ ਅਤੇ ਉਹਦੇ ਨਾਲ ਸਾਨੂੰ ਲੂ ਲੱਗਣ ਦੇ ਜ਼ਿਆਦਾ ਚਾਂਸਿਸ ਜਿਹੜੇ
1: ਵੱਧ ਜਾਂਦੇ। ਜੀ ਜੀ, ਡਾਕਟਰ ਸੁਨੀਲ ਅਹੀਰ, ਤੁਸੀਂ ਜ਼ਿਲ੍ਹਾ ਮੈਡੀਕਲ ਆਫਿਸਰ ਸਿਵਲ ਹੋਸਪਿਟਲ ਹੁਸ਼ਿਆਰਪੁਰੋਂ, ਤੁਹਾਡੇ ਕੋਲ ਵੀ ਬਹੁਤ ਸਾਰੇ ਇਹੋ ਜਿਹੇ ਪੇਸ਼ੈਂਟਸ ਆਉਂਦੇ ਹੋਣਗੇ
0: ਜੀ,
1: ਔਰ ਤੁਹਾਡੇ ਖਿਆਲ ਮੁਤਾਬਕ ਇਹੋ ਜਿਹੜੇ ਪੇਸ਼ੈਂਟਸ ਹੁੰਦੇ ਨੇ, ਇਹੋ ਜਿਹੜੇ ਰੋਗੀ ਹੁੰਦੇ ਨੇ, ਕਿ ਉਹ ਮੁੱਢਲੀ ਸਹਾਇਤਾ ਨਾਲ ਵੀ ਠੀਕ ਹੋ ਸਕਦੇ ਨੇ ਕਿ ਜਾਂ ਉਹਨਾਂ ਨੂੰ ਫੌਰਨ ਡਾਕਟਰੀ ਸਹਾਇਤਾ ਚਾਹੀਦੀ ਹੁੰਦੀ ਹੈ?
0: ਨਹੀਂ, ਬਹੁਤ ਸਾਰੇ ਕੇਸ ਜਿਹੜੇ ਆ ਮੁੱਢਲੀ ਸਹਾਇਤਾ ਨਾਲ ਹੀ ਠੀਕ ਹੋ ਜਾਂਦੇ ਆ। ਜਦੋਂ ਲੂ ਲੱਗਦੀ ਹੈ ਸਭ ਤੋਂ ਪਹਿਲਾਂ ਸਾਡਾ ਕੀ ਇਲਾਜ ਹੁੰਦਾ ਹੋਣਾ ਚਾਹੀਦਾ ਆਮ ਬੰਦੇ ਵਾਸਤੇ, ਕਿ ਉਸ ਇਨਸਾਨ ਨੂੰ ਅਸੀਂ ਛਾਂ ਦੇ ਵਿੱਚ ਲੈ ਕੇ ਜਾਈਏ ਜਾਂ ਉਹਨੂੰ ਕਮਰੇ ਦੇ ਵਿੱਚ ਲੈ ਜਾਈਏ, ਔਰ ਛਾਂ ਦੇ ਵਿੱਚ ਕਮਰੇ ਦੇ ਵਿੱਚ ਲਿਜਾ ਕੇ ਅਸੀਂ ਉਹਦੇ ਜਿਹੜੇ ਕੱਪੜੇ ਹੈਗੇ ਆ ਕੱਪੜਿਆਂ ਨੂੰ ਢਿੱਲੇ ਕਰ ਦਈਏ ਜਾਂ ਖੋਲ੍ਹ ਦਈਏ ਤਾਂ ਕਿ ਜਿਹੜੀ ਹੈ ਠੰਡੀ ਹਵਾ ਜਿਹੜੀ ਹੈ ਉਹਨੂੰ ਲੱਗੇ, ਔਰ ਸਾਡੇ ਐਲੋਪੈਥੀ ਹਿਸਾਬ ਦੇ ਨਾਲ ਉਹਨਾਂ ਨੂੰ ਅਸੀਂ ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਗਰ ਕੋਈ ਇਸ ਤਰ੍ਹਾਂ ਦਾ ਕੇਸ ਹੁੰਦਾ ਉਹਨੂੰ ਪਾਣੀ ਦੇ ਨਾਲ ਈਵਨ ਨਹਿਲਾਇਆ ਵੀ ਜਾ ਸਕਦਾ, ਠੰਡੇ ਪਾਣੀ ਦਾ ਜਿਹੜਾ ਟੱਬ ਹੈ ਟੱਬ ਦੇ ਵਿੱਚ ਵੀ ਅਸੀਂ ਉਹਨੂੰ ਲਿਟਾ ਸਕਦੇ ਹਾਂ, ਉਹਦਾ ਕੋਈ ਨੁਕਸਾਨ ਨਹੀਂ ਹੈ, ਔਰ ਸਪੰਜਿੰਗ ਕਰ ਸਕਦੇ ਹਾਂ ਠੰਡੇ ਪਾਣੀ ਦੀ, ਬਰਫ਼ ਦੀਆਂ ਜਿਹੜੀਆਂ ਸਿੱਲੀਆਂ ਹੁੰਦੀਆਂ ਅਸੀਂ ਉਹਦੇ ਨਾਲ ਵੀ ਉਹਨੂੰ ਸਰੀਰ ਨੂੰ ਠੰਡਾ ਕਰ ਸਕਦੇ ਹਾਂ।
1: ਜੀ
0: ਜੀ,
1: ਡਾਕਟਰ ਸਾਹਿਬ, ਲੂ ਲੱਗਣਾ ਕਦੋਂ ਖਤਰਨਾਕ ਹੋ ਜਾਂਦਾ ਹੈ?
0: ਜੀ, ਲੂ ਲੱਗਣਾ ਖਤਰਨਾਕ ਉਦੋਂ ਹੁੰਦਾ ਹੈ ਜਦੋਂ ਅਸੀਂ ਘਰੋਂ ਨਿਕਲਦੇ ਹਾਂ, ਨਾ ਤਾਂ ਅਸੀਂ ਚੱਜ ਨਾਲ ਕੁਛ ਖਾਧਾ ਪੀਤਾ, ਨਾ ਅਸੀਂ ਕੋਈ ਲਿਕੁਇਡ ਜ਼ਿਆਦਾ ਲਏ ਹੈਗੇ ਆ। ਗਰਮੀਆਂ ਦੇ ਦਿਨਾਂ ਦੇ ਵਿੱਚ ਜਿਹੜੇ ਤਰਲ ਪਦਾਰਥ ਆ ਉਹਨਾਂ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਕੱਪੜੇ ਜਿਹੜੇ ਹੈ ਉਹ ਸਾਨੂੰ ਕੋਟਨ ਦੇ ਪਾਉਣੇ ਚਾਹੀਦੇ ਔਰ ਹਲਕੇ ਰੰਗ ਦੇ ਕੱਪੜੇ ਖੁੱਲ੍ਹੇ ਪਾਉਣੇ ਚਾਹੀਦੇ ਆ। ਸਿਰ ਦੇ ਉੱਪਰ ਸਾਨੂੰ ਜਾਂ ਤਾਂ ਆਪਣਾ ਸਿਰ ਟੋਪੀ ਦੇ ਨਾਲ ਢੱਕ ਲੈਣਾ ਚਾਹੀਦਾ ਜਾਂ ਸਾਨੂੰ ਛਤਰੀ ਲੈ ਕੇ ਚੱਲਣਾ ਚਾਹੀਦਾ। ਪਾਣੀ ਹੋ ਸਕੇ ਤਾਂ ਪਾਣੀ ਦੀ ਬੋਤਲ ਜਿਹੜੀ ਆ ਅਸੀਂ ਉਹ ਨਾਲ ਰੱਖੀਏ, ਅਗਰ ਸਾਨੂੰ ਜ਼ਿਆਦਾ ਗਰਮੀ ਲੱਗਦੀ ਹੈ ਪਸੀਨਾ ਜ਼ਿਆਦਾ ਆਉਂਦਾ ਤਾਂ ਅਸੀਂ ਪਾਣੀ ਪੀ ਕੇ ਅਸੀਂ ਆਪਣੇ ਸਰੀਰ ਨੂੰ ਠੰਡਾ ਰੱਖ ਸਕੀਏ।
1: ਜੀ ਡਾਕਟਰ ਸਾਹਿਬ, ਕੀ ਲੂ ਲੱਗਣ ਦੇ ਸ਼ਿਕਾਰ ਜਿਹੜੇ ਵਿਅਕਤੀ ਹੁੰਦੇ ਨੇ ਉਹਨਾਂ ਵਿੱਚ ਕੋਈ ਉਮਰ ਦਾ ਵੀ ਲੈਣਾ ਦੇਣਾ ਕਿ ਬਜ਼ੁਰਗਾਂ ਨੂੰ ਜ਼ਿਆਦਾ ਲੱਗ ਸਕਦੀ ਹੈ ਜਾਂ ਬੱਚਿਆਂ ਨੂੰ ਜ਼ਿਆਦਾ ਲੱਗ ਸਕਦੀ ਹੈ ਕਿ ਜਾਂ ਫਿਰ ਕੋਈ ਵੀ ਲੂ ਲੱਗਣ ਦਾ ਸ਼ਿਕਾਰ ਹੋ ਸਕਦਾ?
0: ਜੀ ਸੁਖਜੀਤ ਜੀ, ਇਹ ਤੁਹਾਡਾ ਬਹੁਤ ਅੱਛਾ ਸਵਾਲ ਹੈ। ਜ਼ਿਆਦਾ ਲੂ ਲੱਗਣ ਦੇ ਚਾਂਸਿਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਬੱਚੇ ਹੁੰਦੇ ਆ, ਬਜ਼ੁਰਗ ਹੁੰਦੇ ਆ। ਬੱਚਿਆਂ ਦੇ ਵਿੱਚ ਜਿਹੜਾ ਆਪਣੇ ਬੋਡੀ ਨੂੰ ਪ੍ਰੋਟੈਕਟ ਕਰਨ ਦਾ, ਟੈਂਪਰੇਚਰ ਨੂੰ ਮੇਨਟੇਨ ਕਰਨ ਦਾ ਜਿਹੜਾ ਸਿਸਟਮ ਹੈ ਪੂਰਾ ਡਿਵੈਲਪ ਨਹੀਂ ਹੋਇਆ ਹੁੰਦਾ। 50 ਸਾਲ ਤੋਂ ਜ਼ਿਆਦਾ ਉਮਰ ਦੇ ਜਿਹੜੇ ਇਨਸਾਨ ਨੇ ਉਹਨਾਂ ਦੇ ਵਿੱਚ ਵੀ ਇਹ ਜਿਹੜਾ ਬੋਡੀ ਨੂੰ ਪ੍ਰੋਟੈਕਟ ਕਰਨ ਦਾ ਸਿਸਟਮ ਆ ਥੋੜ੍ਹਾ ਜਿਹਾ ਢਿੱਲਾ ਪੈ ਜਾਂਦਾ, ਜਿਸ ਕਰਕੇ ਬੱਚੇ ਬਜ਼ੁਰਗ ਜਿਹੜੇ ਆ ਉਹ ਜ਼ਿਆਦਾ ਲੂ ਦਾ ਸ਼ਿਕਾਰ ਹੁੰਦੇ ਨੇ। ਉਹਦੇ ਨਾਲ ਨਾਲ ਹੀ ਜਿਹੜੇ ਕੁਛ ਕਰੋਨਿਕ ਬਿਮਾਰੀਆਂ ਤੋਂ ਗ੍ਰਸਤ ਨੇ, ਜਿਸ ਤਰ੍ਹਾਂ ਕੋਈ ਛਾਤੀ ਦੀ ਕੋਈ ਬਿਮਾਰੀ ਆ, ਕੋਈ ਦਿਲ ਦੀ ਤਕਲੀਫ ਹੈ, ਜਾਂ ਕੋਈ ਐਂਟੀ ਡਿਪਰੈਸੈਂਟ ਮੈਡੀਸਿਨ ਲੈ ਰਿਹਾ, ਜਾਂ ਕੋਈ ਬਲੱਡ ਪ੍ਰੈਸ਼ਰ ਨੂੰ ਘਟਾਉਣ ਦੀ ਦਵਾਈ ਲੈ ਰਿਹਾ, ਉਹਨਾਂ ਨੂੰ ਜ਼ਿਆਦਾ ਚਾਂਸ ਜਿਹੜੇ ਆ ਉਹ ਹੁੰਦੇ ਲੂ ਲੱਗਣ।
1: ਜੀ ਡਾਕਟਰ ਸਾਹਿਬ, ਕਹਿੰਦੇ ਨੇ ਕਿ ਨਾ ਕੁਝ ਚੀਜ਼ਾਂ ਦਾ ਧਿਆਨ ਪਹਿਲਾਂ ਹੀ ਰੱਖ ਲਿਆ ਜਾਵੇ ਨਾ

0: ਅਤੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ,
1: ਜੀ
0: ਕਿਉਂਕਿ ਸਾਡੀਆਂ ਅਣਗਹਿਲੀਆਂ ਕਰਕੇ ਅਸੀਂ ਆਪ ਹੀ ਬਿਮਾਰੀਆਂ ਸਹੇੜੀਆਂ ਹੁੰਦੀਆਂ ਨੇ।
1: ਜੀ
0: ਕਿਹਨਾਂ ਕਿਹਨਾਂ ਗੱਲਾਂ ਦਾ ਅਸੀਂ ਧਿਆਨ ਰੱਖੀਏ ਕਿ ਅਸੀਂ ਇਹੋ ਜਿਹੀਆਂ ਚੀਜ਼ਾਂ ਦਾ ਸ਼ਿਕਾਰ ਹੀ ਨਾ ਹੋਈਏ?
1: ਜੀ ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਲੂ ਲੱਗਣ ਤੋਂ ਬਚਣ ਲਈ ਸਾਨੂੰ ਜਦੋਂ ਵੀ ਅਸੀਂ ਘਰੋਂ ਨਿਕਲੀਏ, ਇੱਕ ਤਾਂ ਪੂਰਾ ਖਾਣਾ ਖਾ ਕੇ ਨਿਕਲੀਏ, ਪੀਣ ਵਾਲਾ ਪਾਣੀ ਰੱਜ ਕੇ ਅਸੀਂ ਪੀ ਕੇ ਨਿਕਲੀਏ, ਔਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖੀਏ, ਹਲਕੇ ਰੰਗ ਦੇ ਕੱਪੜੇ ਜਿਹੜੇ ਆ ਉਹ ਪਾ ਕੇ ਰੱਖੀਏ, ਔਰ ਜ਼ਿਆਦਾ ਸਮਾਂ ਅਸੀਂ ਧੁੱਪ ਦੇ ਵਿੱਚ ਨਾ ਰਹੀਏ। ਔਰ ਜਿੱਦਾਂ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਸਿਖਰ ਦੁਪਹਿਰੇ ਘਰੋਂ ਨਾ ਨਿਕਲੀਏ, ਸਿਖਰ ਦੁਪਹਿਰ ਤੋਂ ਉਹਨਾਂ ਦਾ ਭਾਵ ਸੀਗਾ ਕਿ 12 ਵਜੇ ਤੋਂ ਲੈ ਕੇ 3 ਵਜੇ ਤੱਕ
0: ਜਦੋਂ ਸੂਰਜ ਪੂਰੇ ਯੌਵਨ ਤੇ
1: ਪੂਰੇ
0: ਹੁੰਦਾ।
1: ਯੌਵਨ 'ਤੇ ਹੁੰਦਾ, ਔਰ ਗਰਮੀ ਪੂਰੇ ਜ਼ੋਰਾਂ 'ਤੇ ਹੁੰਦੀ ਆ, ਔਰ ਲੂ ਚੱਲਦੀ ਹੁੰਦੀ ਆ। ਸਾਨੂੰ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਵੀ ਅੱਜ ਬਾਹਰ ਨਾ ਨਿਕਲਿਓ, ਬਾਹਰ ਲੂ ਵਗਦੀ ਹੈ। ਉਦੋਂ ਸਾਨੂੰ ਨਹੀਂ ਪਤਾ ਹੁੰਦਾ ਸੀ ਕਿ ਲੂ ਕੀ ਹੁੰਦੀ ਹੈ, ਹੁਣ ਸਾਨੂੰ ਪਤਾ ਲੱਗਿਆ ਕਿ ਲੂ ਜਿਹੜੀ ਹੈ ਬੜੀ ਖਤਰਨਾਕ
0: ਤੇ
1: ਚੀਜ਼ ਹੈ,
0: ਲੱਗ ਵੀ ਜਾਂਦੀ ਹੈ, ਤੇ
1: ਲੱਗ
0: ਲੱਗ
1: ਵੀ ਜਾਂਦੀ
0: ਜਾਵੇ
1: ਹੈ
0: ਤੇ ਫਿਰ ਬਹੁਤ ਭਿਆਨਕ ਦੇ ਸਿੱਟੇ
1: ਬਹੁਤ
0: ਵੀ ਨਿਕਲ
1: ਬਹੁਤ
0: ਸਕਦੇ ਨੇ।
1: ਭਿਆਨਕ ਹੈ। ਔਰ ਮੈਂ ਇੱਕ ਸਪੈਸ਼ਲੀ ਕਹਿਣਾ ਚਾਹਾਂਗਾ ਕਿ ਕਈ ਵਾਰ ਕੀ ਹੁੰਦਾ ਕਿ ਸਾਡੇ ਸ਼ਹਿਰੀ ਲੋਕ ਜਿਹੜੇ ਆ ਕਿਤੇ ਬਾਜ਼ਾਰ ਦੇ ਵਿੱਚ ਜਾਂਦੇ ਆ, ਗੱਡੀ ਦੇ ਵਿੱਚ ਬੱਚਿਆਂ ਨੂੰ ਛੱਡ ਜਾਂਦੇ ਆ,
0: ਹਾਂ
1: ਗਰਮੀ ਦੇ ਵਿੱਚ ਗੱਡੀ ਖੜ੍ਹੀ ਹੈ, ਉਹਦੇ ਨਾਲ ਟੈਂਪਰੇਚਰ ਵਿਦਇਨ 5 ਮਿੰਟਸ ਟੈਂਪਰੇਚਰ ਜਿਹੜਾ ਗੱਡੀ ਦਾ 40 ਤੋਂ ਉੱਪਰ ਹੋ ਜਾਂਦਾ, ਜਿਹੜੇ ਕਿ ਬੱਚਿਆਂ ਨੂੰ ਨੁਕਸਾਨ ਹੋ ਸਕਦਾ। ਅੱਜ ਮੈਂ ਸਵੇਰੇ ਹੀ ਅਖਬਾਰ ਪੜ੍ਹ ਰਿਹਾ ਸੀ, ਮਹਾਰਾਸ਼ਟਰਾ ਦੇ ਵਿੱਚ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਬੱਚਾ ਗਰਮੀ ਤੋਂ ਬਚਣ ਵਾਸਤੇ ਇੱਕ ਗੱਡੀ ਖੋਲ੍ਹ ਕੇ, ਗੱਡੀ ਵੈਸੇ ਖੜ੍ਹੀ ਸੀ ਕਿਸੇ ਹੋਰ ਦੀ ਸੀ, ਉਹਦੇ ਵਿੱਚ ਜਾ ਵੜਿਆ, ਧੁੱਪ ਸੀ ਔਰ ਗੱਡੀ ਆਟੋ ਲੌਕ ਹੋ ਗਈ, ਔਰ ਬੱਚਾ ਮੇਰੇ ਖਿਆਲ ਹੈ ਕਿ 10 ਮਿੰਟ ਦੇ ਵਿੱਚ ਉਸ ਬੱਚੇ ਦੀ ਮੌਤ ਹੋ ਗਈ। ਸੋ ਇਹਨਾਂ
0: ਔਰ
1: ਚੀਜ਼ਾਂ
0: ਸਿੱਟੇ ਭਿਆਨਕ ਵੀ ਸਾਬਤ ਹੋ
1: ਭਿਆਨਕ
0: ਸਕਦੇ ਨੇ।
1: ਭਿਆਨਕ ਸਿੱਟੇ ਹੋ
0: ਅਕਸਰ
1: ਸਕਦੇ।
0: ਬੱਚਿਆਂ ਤੋਂ ਗੱਲ ਯਾਦ ਆਈ, ਜੂਨ ਦਾ ਮਹੀਨਾ ਬੱਚਿਆਂ ਦੇ ਚਿਹਰੇ 'ਤੇ ਰੌਣਕ ਲੈ ਕੇ ਆਉਂਦਾ ਅਤੇ ਮਾਂ ਬਾਪ ਲਈ ਕਈ ਵਾਰੀ ਪਰੇਸ਼ਾਨੀ ਦਾ ਸਬੱਬ ਵੀ ਬਣ ਜਾਂਦਾ, ਕਿਉਂਕਿ ਬੱਚਿਆਂ ਨੂੰ ਅੱਜ ਕੱਲ੍ਹ ਪੂਰੇ 1 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਨੇ। ਪੁਰਾਣੇ ਵੇਲੇ ਛੁੱਟੀਆਂ ਨਾਨਕੇ ਦਾਦਕੇ ਅਤੇ ਹੋਰ ਥਾਵਾਂ 'ਤੇ ਘੁੰਮ ਘੁੰਮਾ ਕੇ ਬਿਤਾ ਲਈਆਂ ਜਾਂਦੀਆਂ ਸਨ। ਹੁਣ ਜਿੱਥੇ ਰਿਸ਼ਤਿਆਂ ਦੇ ਵਿੱਚ ਵੀ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ, ਉੱਥੇ ਛੁੱਟੀਆਂ ਵੀ ਬੱਚੇ ਹੁਣ ਘਰ ਬਿਤਾਉਂਦੇ ਨੇ ਅਤੇ ਜਾਂ ਹਿਲ ਸਟੇਸ਼ਨ 'ਤੇ ਹਰ ਕੋਈ ਜਾਣਾ ਵੀ ਨਹੀਂ ਚਾਹੁੰਦਾ ਅਤੇ ਜਾ ਸਕਦਾ ਵੀ ਨਹੀਂ, ਮਹਿੰਗਾ ਬਹੁਤ ਹੋ ਗਿਆ। ਬੱਚਿਆਂ ਨੂੰ ਤੁਸੀਂ ਕਿਹੜੀਆਂ ਕਿਹੜੀਆਂ ਹਦਾਇਤਾਂ ਦੇਣੀਆਂ ਚਾਹੋਗੇ, ਮਾਂ ਬਾਪ ਨੂੰ ਕਿਹੜੀਆਂ ਕਿਹੜੀਆਂ ਹਦਾਇਤਾਂ ਦੇਣੀਆਂ ਚਾਹੋਗੇ ਕਿ ਬੱਚਿਆਂ ਦੀਆਂ ਛੁੱਟੀਆਂ ਬੜੇ ਵਧੀਆ ਤਰੀਕੇ ਦੇ ਨਾਲ ਬੀਤਣ? ਕਿਉਂਕਿ ਅੱਗੇ ਕਹਿੰਦੇ ਸੀ ਕਿ ਬਾਹਰ ਜਾ ਕੇ ਖੇਡਿਆ ਕਰੋ,
1: ਜੀ,
0: ਤੇ ਹੁਣ ਇਸ ਮੌਸਮ 'ਚ ਤੇ ਨਹੀਂ ਕਿਹਾ ਜਾ ਸਕਦਾ ਕਿ ਬਾਹਰ ਜਾ ਕੇ ਖੇਡਿਆ ਕਰੋ।
1: ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਜਦੋਂ ਜ਼ਿਆਦਾ ਧੁੱਪ ਹੋਵੇ, ਗਰਮੀ ਹੋਵੇ, ਉਦੋਂ ਬੱਚਿਆਂ ਨੂੰ ਅਸੀਂ ਦੁਪਹਿਰ ਨੂੰ ਉਹਨਾਂ ਨੂੰ ਰੋਕ ਸਕਦੇ ਹਾਂ ਬਾਹਰ ਜਾਣ ਤੋਂ। ਸਵੇਰੇ ਸ਼ਾਮ ਬੱਚੇ ਜਿਹੜੇ ਆ ਬਾਹਰ ਖੇਡ ਸਕਦੇ ਆ, ਆਪਣਾ ਜਿਹੜਾ ਛੁੱਟੀਆਂ ਉਹਨਾਂ ਦਾ ਛੁੱਟੀਆਂ ਵੀ ਖਰਾਬ ਨਹੀਂ ਹੋਣੀਆਂ ਚਾਹੀਦੀਆਂ, ਪਰ ਇਹ ਕਿ ਮਾਂ ਬਾਪ ਦਾ ਫਰਜ਼ ਬਣਦਾ ਕਿ ਉਹਨਾਂ ਦਾ ਖਿਆਲ ਰੱਖਣ, ਉਹਨਾਂ ਨੂੰ ਪਾਣੀ ਦੀ ਕਮੀ ਨਾ ਹੋਣ ਦੇਣ, ਪੀਣ ਵਾਲਾ ਪਾਣੀ ਉਹਨਾਂ ਨੂੰ ਦਿੰਦੇ ਰਹਿਣ। ਉਹਦੇ ਵਿੱਚ ਜ਼ਿਆਦਾ ਗਰਮੀ ਦੇ ਵਿੱਚ ਜਿਹੜਾ ਪਸੀਨਾ ਆਉਂਦਾ ਉਹਦੇ ਨਾਲ ਜਿਹੜੇ ਮਿਨਰਲਸ ਹੁੰਦੇ ਆ, ਜਿਸ ਤਰ੍ਹਾਂ ਸੋਡੀਅਮ ਹੈ, ਪੋਟਾਸ਼ੀਅਮ ਹੈ, ਇਹਨਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜਿਹੜਾ ਇਮਬੈਲੈਂਸ ਹੋ ਜਾਂਦਾ ਮਿਨਰਲਸ ਆ ਪਸੀਨੇ ਦੇ ਨਾਲ, ਉਹਦੇ ਲਈ ਬੱਚਿਆਂ ਨੂੰ ਇੱਕ ਬਹੁਤ ਹੀ ਅੱਛੀ ਚੀਜ਼ ਆਪਾਂ ਅਕਸਰ ਪੀਂਦੇ ਹਾਂ, ਸ਼ਿਕੰਜਵੀ, ਨਿੰਬੂ ਸ਼ਿਕੰਜਵੀ ਦੇ ਵਿੱਚ ਚੀਨੀ ਪਾ ਕੇ, ਨਮਕ ਪਾ ਕੇ ਉਹ ਬੱਚਿਆਂ ਨੂੰ ਦਿੰਦੇ ਰਹਿਣਾ ਚਾਹੀਦਾ, ਤਾਂ ਕਿ ਪਸੀਨੇ ਦੇ ਨਾਲ ਜਿਹੜਾ ਮਿਨਰਲਸ ਬਾਹਰ ਨਿਕਲਦੇ ਆ ਉਹ ਬੱਚਿਆਂ ਦੇ ਪੂਰੇ ਹੋ ਜਾਣ।
0: ਡਾਕਟਰ ਸਾਹਿਬ, ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਵਿਅਕਤੀ ਜਦੋਂ ਬਾਜ਼ਾਰ ਜਾਂਦੇ ਆ ਨਾ, ਅਤੇ ਗਰਮੀ ਤੋਂ ਬਚਣ ਲਈ ਜਿਹੜੇ ਸੜਕ ਦੇ ਕਿਨਾਰੇ ਰੇਹੜੀਆਂ ਖੜ੍ਹੀਆਂ ਹੁੰਦੀਆਂ ਉੱਥੋਂ ਸ਼ਿਕੰਜਵੀ ਪੀਂਦੇ ਆ, ਅਤੇ ਨਾਲ ਦੀ ਨਾਲ ਰੇਹੜੀਆਂ 'ਤੇ ਰੱਖੇ ਹੋਏ ਕੱਟੇ ਹੋਏ ਸੋਹਣੇ ਸੋਹਣੇ ਫਲ ਬੜੇ ਉਹਨਾਂ ਨੂੰ ਲਲਚਾਉਂਦੇ ਨੇ, ਪਪੀਤਾ ਹੋ ਗਿਆ, ਹਦਵਾਣਾ ਹੋ ਗਿਆ, ਇਹੋ ਜਿਹੀਆਂ ਚੀਜ਼ਾਂ ਕਈ ਵਾਰੀ ਫਾਇਦੇ ਵਾਲੀਆਂ ਵੀ ਹੋ ਜਾਂਦੀਆਂ ਨੇ ਅਤੇ ਸਿਹਤ ਨੂੰ ਕਦੀ ਕਦੀ ਨੁਕਸਾਨ ਵੀ ਪਹੁੰਚਾ ਦਿੰਦੀਆਂ ਨੇ, ਕੀ ਕਹਿਣਾ ਚਾਹੋਗੇ?
1: ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਗਰਮੀ ਦੇ ਦਿਨਾਂ ਦੇ ਵਿੱਚ ਜਿਹੜੇ ਕੱਟੇ ਹੋਏ ਫਲ ਨੇ ਜਾਂ ਜ਼ਿਆਦਾ ਪੱਕੀਆਂ ਹੋਈਆਂ ਸਬਜ਼ੀਆਂ ਨੇ, ਉਹਨਾਂ 'ਤੇ ਕੀਟਾਣੂ ਬੜੀ ਜਲਦੀ ਨਾਲ ਪਣਪਦੇ ਆ। ਕੀਟਾਣੂ ਨੂੰ ਪਣਪਣ ਲਈ ਗਰਮੀ ਬਹੁਤ ਜ਼ਰੂਰੀ ਚਾਹੀਦੀ ਹੁੰਦੀ ਹੈ, ਔਰ ਕੱਟੇ ਹੋਏ ਫਲ ਜਿਹੜੇ ਆ ਉਹਨਾਂ 'ਤੇ ਮੱਖੀਆਂ ਵੀ ਬੈਠਦੀਆਂ ਨੇ, ਅਤੇ ਉਹ ਕਰੋੜਾਂ ਅਰਬਾਂ ਦੀ ਤਾਦਾਦ ਦੇ ਵਿੱਚ ਜਿਹੜੇ ਬੈਕਟੀਰੀਆ ਵਾਇਰਸ ਨੇ ਉਹਨਾਂ ਖਾਣ ਵਾਲੀਆਂ ਜਿਹੜੇ ਫਰੂਟਸ ਨੇ ਉਹਨਾਂ ਦੇ ਉੱਪਰ ਹੁੰਦੇ ਆ, ਸਾਨੂੰ ਪਰਹੇਜ਼ ਰੱਖਣਾ ਚਾਹੀਦਾ। ਬਾਕੀ ਜਿਹੜੇ ਵੇਚਦੇ ਨੇ ਕੱਟੀਆਂ ਹੋਈਆਂ ਜਿਹੜੇ ਫਲ ਵੇਚਦੇ ਨੇ, ਉਹਨਾਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ, ਅਤੇ ਜਦੋਂ ਅਸੀਂ ਕੋਈ ਚੀਜ਼ ਖਾਣੀ ਹੋਵੇ ਇਸ ਤਰ੍ਹਾਂ ਦੀ, ਤਾਂ ਅਸੀਂ ਦੇਖੀਏ ਕਿ ਹਾਈਜੀਨਿਕਲੀ ਸਹੀ ਉਹਨੂੰ ਰੱਖਿਆ ਗਿਆ ਜਾਂ ਨਹੀਂ ਰੱਖਿਆ ਗਿਆ, ਉਹਦੇ ਹਿਸਾਬ ਨਾਲ ਦੇਖ ਕੇ ਸਾਨੂੰ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਵੈਸੇ ਜਿਹੜਾ ਹਦਵਾਣਾ ਹੈ, ਖਰਬੂਜਾ, ਇਹਨਾਂ ਦਿਨਾਂ 'ਚ ਇੱਕ ਨਿਯਮਤ ਹੈਗੀ ਹੈ ਪਰਮਾਤਮਾ ਦੀ, ਗਰਮੀ ਤੋਂ ਸਾਨੂੰ ਬਹੁਤ ਪਹੁੰਚਾਉਂਦਾ, ਉਹਦੇ ਵਿੱਚ ਜ਼ਿਆਦਾ ਮਾਤਰਾ ਪਾਣੀ ਦੀ ਹੁੰਦੀ ਹੈ, ਉਹਨੂੰ ਖਾਣਾ ਚਾਹੀਦਾ, ਪਰ ਅੱਛੀ ਜਗ੍ਹਾ ਤੋਂ ਖਾਣਾ ਚਾਹੀਦਾ,
0: ਜਾਂ
1: ਘਰ ਲਿਆ ਕੇ ਖਾ ਲਓ। ਬਾਹਰੋਂ ਖਾਣ ਤੋਂ ਵੈਸੇ ਵੀ ਪਾਣੀ ਪੀਣ ਤੋਂ ਵੀ ਪਰਹੇਜ਼ ਰੱਖਣਾ ਚਾਹੀਦਾ, ਕਿਉਂਕਿ ਪਾਣੀ ਵੀ

0: ਜਿਹੜਾ ਪੰਜਾਬ ਦਾ ਜਿਹੜਾ ਇੱਕ ਸਰਵੇ ਦੇ ਮੁਤਾਬਕ ਇਹ 60% ਜਿਹੜਾ ਸਾਡਾ ਪਾਣੀ ਪੀਣ ਵਾਲਾ ਉਹ ਪੋਲਿਊਟ ਹੋ ਚੁੱਕਾ,
1: ਦੂਸ਼ਿਤ ਹੋ ਚੁੱਕਾ। ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਗਰਮੀਆਂ ਆ ਗਈਆਂ ਨੇ ਨਾ, ਸ਼ੱਕਰ ਹੀ ਘੋਲ ਕੇ ਪੀ ਲਓ, ਇਕੱਲੀ ਤੁਹਾਨੂੰ ਬਚਾਉਂਦੀ ਹੈ। ਸੱਤੂ ਬਣਾ ਕੇ ਪੀ ਲਓ, ਇਹ ਤੁਹਾਨੂੰ ਬਚਾਉਂਦਾ ਹੈ। ਦੁੱਧ ਦੀ ਕੱਚੀ ਲੱਸੀ ਬਣਾ ਲਓ, ਨਮਕ ਪਾ ਕੇ ਪੀ ਜਾਓ, ਅਤੇ ਅੰਬ ਖਾਓ ਜਿੰਨੇ ਮਰਜ਼ੀ, ਬਾਅਦ 'ਚ ਕੱਚੀ ਲੱਸੀ ਪੀ ਲਓ, ਤੁਸੀਂ ਕਦੀ ਵੀ ਕਹਿੰਦੇ ਲੂਹ ਦੇ ਸ਼ਿਕਾਰ ਨਹੀਂ ਹੋਵੋਗੇ। ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਬਜ਼ੁਰਗਾਂ ਕੋਲੋਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ, ਅਤੇ ਖਾਣ ਪੀਣ ਸਾਨੂੰ ਆਪਣਾ ਵਧੀਆ ਰੱਖਣਾ ਚਾਹੀਦਾ। ਚੱਲਦੇ ਚੱਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ?
0: ਮੈਂ ਕਹਿਣਾ ਚਾਹੁੰਦਾ ਕਿ ਸਾਨੂੰ ਇਹ ਲੂਹ ਤੋਂ ਬਚਣਾ ਚਾਹੀਦਾ। ਉਹਦੇ ਤੋਂ ਬਚਣ ਲਈ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਜਿਹੜੇ ਹੈ ਲਗਾਉਣੇ ਚਾਹੀਦੇ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਗਲੋਬਲ ਵਾਰਮਿੰਗ ਹੋ ਰਹੀ ਹੈ, ਗਰਮੀ ਵੱਧ ਰਹੀ ਹੈ, ਆਉਣ ਵਾਲੇ 20 ਸਾਲਾਂ ਦੇ ਵਿੱਚ ਰਿਸਰਚ ਦੇ ਮੁਤਾਬਕ ਇਹ ਬੜਾ ਇੱਕ ਜੇ ਅਸੀਂ ਦਰੱਖਤ ਨਹੀਂ ਲਾਵਾਂਗੇ ਤਾਂ ਸਾਡੀ ਧਰਤੀ ਦਾ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਵੱਧ ਜਾਏਗਾ, ਉਹ ਇਨਸਾਨਾਂ ਲਈ ਵੀ ਖਤਰਨਾਕ ਹੋਏਗਾ, ਈਵਨ ਜੀਵ ਜੰਤੂਆਂ ਲਈ ਵੀ ਖਤਰਨਾਕ ਹੋਏਗਾ, ਈਵਨ ਕਿ ਜਿਹੜੀ ਬਨਸਪਤੀ ਹੈ ਉਹਦੇ ਲਈ ਵੀ ਖਤਰਨਾਕ ਹੋਏਗਾ। ਅਗਰ ਅਸੀਂ ਜ਼ਿਆਦਾ ਦਰੱਖਤ ਲਾਵਾਂਗੇ ਤਾਂ ਸਾਡੀ ਜਿਹੜੀ ਧਰਤੀ ਹੈ ਉਹਦਾ ਤਾਪਮਾਨ ਠੀਕ ਰਹਿਣ ਦੇ ਚਾਂਸਿਸ ਹੈਗੇ ਆ, ਧਰਤੀ ਨੂੰ ਪੋਲਿਊਟ ਹੋਣ ਤੋਂ ਅਸੀਂ ਬਚਾਈਏ। ਔਰ ਜਿਸ ਤਰ੍ਹਾਂ ਬੱਚੇ ਆ, ਬੱਚਿਆਂ ਨੂੰ ਛੁੱਟੀਆਂ ਨੇ, ਸਮਰ ਕੈਂਪ ਲੱਗਦੇ ਨੇ, ਸਮਰ ਕੈਂਪ ਦੇ ਵਿੱਚ ਵੀ ਸਾਨੂੰ ਖਿਆਲ ਰੱਖਣ ਦੀ ਜ਼ਰੂਰਤ ਹੈ। ਕਈ ਵਾਰ ਤਾਂ ਜਿਹੜੇ ਸਮਰ ਕੈਂਪ ਨੇ ਉਹ ਪਹਾੜਾਂ ਦੇ ਵਿੱਚ ਕਈ ਸਕੂਲ ਲਗਾਉਂਦੇ ਨੇ, ਉਹ ਤਾਂ ਅੱਛੀ ਗੱਲ ਹੈ ਕਿ ਉੱਥੇ ਮੌਸਮ ਠੀਕ ਹੁੰਦਾ, ਪਰ ਇਹ ਖਿਆਲ ਰੱਖਣ ਦੀ ਜ਼ਰੂਰਤ ਹੈ ਕਿ ਜਿੱਥੇ ਜ਼ਿਆਦਾ ਗਰਮੀ ਉੱਥੇ ਸਮਰ ਕੈਂਪ ਜਿਹੜੇ ਆ ਉਹ ਮੇਰੇ ਖਿਆਲ ਨਾਲ ਨਹੀਂ ਹੋਣੇ ਚਾਹੀਦੇ। ਜੇ ਅਗਰ ਲਗਾਏ ਜਾਂਦੇ ਵੀ ਨੇ ਤਾਂ ਉਹਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਜਿਹੜੀਆਂ ਆਪਾਂ ਕੀਤੀਆਂ ਨੇ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ
1: ਜੀ। ਅਤੇ ਬੱਚਿਆਂ ਨੂੰ ਉਸਾਰੂ ਕੰਮ ਦਿੱਤੇ ਜਾਣ ਛੁੱਟੀਆਂ 'ਚ?
0: ਜੀ ਬਿਲਕੁਲ,
1: ਠੀਕ ਹੈ ਨਾ ਜੀ, ਤਾਂ ਕਿ ਉਹ ਬਾਹਰ ਖੇਡਣ ਹੀ ਨਾ, ਸਿਖਰ ਦੁਪਹਿਰੇ ਸਵੇਰੇ ਸ਼ਾਮ ਤੜਕੇ ਖੇਲਣ, ਜਦੋਂ ਸੂਰਜ ਡੁੱਬ ਚੁੱਕਿਆ ਹੋਵੇ ਜਾਂ ਸੂਰਜ ਹਾਲੇ ਉੱਗਣਾ ਹੋਵੇ।
0: ਹਾਂ ਬਿਲਕੁਲ ਬਿਲਕੁਲ,
1: ਬੱਚਿਆਂ ਨੂੰ ਚੰਗੀ ਸਿਹਤ ਦੀ ਆਦਤ ਵੀ ਪੈ ਜਾਏਗੀ।
0: ਬਹੁਤ ਅੱਛੀ ਗੱਲ ਹੈ ਜੀ, ਤੁਸੀਂ ਕਹੀ ਹੈ ਕਿ ਠੀਕ ਹੈ ਬੱਚਿਆਂ ਨੂੰ ਦੁਪਹਿਰ ਨੂੰ ਅੰਦਰ ਰਹਿਣਾ ਚਾਹੀਦਾ। ਅਸੀਂ ਉਹਨਾਂ ਨੂੰ ਕਹਿ ਸਕਦੇ ਕਿ ਤੁਸੀਂ ਇਸ ਸਮੇਂ ਦੇ ਵਿੱਚ ਸੌਵੋ, ਇਹਦੀ ਬਜਾਏ ਕਿ ਕੰਪਿਊਟਰ ਦੇ ਗੇਮਾਂ ਖੇਡੋ, ਉਹ ਵੀ ਕੋਈ ਅੱਛੀ ਚੀਜ਼ ਨਹੀਂ ਹੈ। ਜਿਹੜੇ ਬੱਚੇ ਜ਼ਿਆਦਾ ਗੇਮਾਂ ਖੇਡਦੇ ਨੇ ਉਹਦੇ ਨਾਲ ਅੱਖਾਂ 'ਤੇ ਵੀ ਬੜਾ
1: ਮਾੜਾ
0: ਪ੍ਰਭਾਵ ਪੈਂਦਾ।
1: ਡਾਕਟਰ ਸੁਨੀਲ, ਇਹ ਜੂਨ ਦੇ ਮਹੀਨੇ 'ਚ 5 ਤਰੀਕ ਨੂੰ ਅਸੀਂ ਪੂਰੇ ਵਿਸ਼ਵ ਦੇ ਵਿੱਚ ਵਾਤਾਵਰਨ ਦਿਹਾੜਾ ਮਨਾਉਂਦੇ ਹਾਂ, ਸ਼ਾਇਦ ਇਸੇ ਵਜ੍ਹਾ ਕਰਕੇ ਜਿਹੜੀ ਵਾਰ ਵਾਰ ਗਲੋਬਲ ਵਾਰਮਿੰਗ ਦੀ ਗੱਲ ਹੁੰਦੀ ਹੈ, ਜੂਨ ਮਹੀਨੇ 'ਚ ਵਾਤਾਵਰਨ ਦਿਹਾੜਾ ਆਉਂਦਾ ਅਤੇ ਸਾਨੂੰ ਵਾਤਾਵਰਨ ਬਚਾਉਣ ਦੇ ਪ੍ਰਤੀ ਸੁਚੇਤ ਵੀ ਕਰਦਾ। ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਵਧੇਰੇ ਰੁੱਖ ਹੋਣਗੇ, ਛਾਂਦਾਰ ਰੁੱਖ ਹੋਣਗੇ, ਅਤੇ ਜਿਹੜੇ ਦੁਪਹਿਰੇ ਸਿਖਰ ਦੁਪਹਿਰੇ ਕਿਤੇ ਜਾ ਵੀ ਨੇ ਨੇ, ਧੁੱਪੇ ਛਾਂ ਲੈ ਕੇ ਆਰਾਮ ਕਰਕੇ ਸੁਸਤਾ ਕੇ ਅੱਗੇ ਵੱਧ ਸਕਦੇ ਨੇ।
0: ਜੀ, ਤੁਹਾਡੀ ਬੜੀ ਅੱਛੀ ਗੱਲ ਹੈ ਜੀ। ਮੈਂ ਹਿੱਲੀ ਏਰੀਆ ਦੇ ਵਿੱਚ ਵੀ ਜਾ ਕੇ ਦੇਖਿਆ, ਮੈਂ ਅੱਜ ਤੋਂ ਕੋਈ 20 ਸਾਲ ਪਹਿਲਾਂ ਦੀ ਗੱਲ ਕਰਨ ਲੱਗਾ ਕਿ ਉਦੋਂ ਸ਼ਿਮਲਾ ਜਾਂ ਮਨਾਲੀ ਵਰਗੇ ਸ਼ਹਿਰਾਂ ਦੇ ਵਿੱਚ ਵੀ ਈਵਨ ਪੱਖੇ ਵੀ ਨਹੀਂ ਹੁੰਦੇ ਸੀਗੇ, ਪਰ ਹੁਣ ਅਸੀਂ ਜਾ ਕੇ ਜਦੋਂ ਦੇਖਦੇ ਹਾਂ ਉਹਨਾਂ ਇਲਾਕਿਆਂ ਦੇ ਵਿੱਚ ਏਅਰ ਕੰਡੀਸ਼ਨ ਏਸੀ ਲੱਗੇ ਹੋਏ ਨੇ, ਉੱਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੀ ਧਰਤੀ ਜਿਹੜੀ ਹੈ ਉਹ ਕਿੰਨੀ ਗਰਮ ਹੋ ਰਹੀ ਹੈ, ਕਿੰਨੀ ਪੋਲਿਊਸ਼ਨ ਹੋ ਰਹੀ ਹੈ। ਉਹਦਾ ਇੱਕ ਮੇਨ ਕਾਰਨ ਇਹ ਵੀ ਹੈ ਕਿ ਜਿਹੜੇ ਹਿੱਲ ਸਟੇਸ਼ਨ ਨੇ ਉੱਥੇ ਕੰਕਰੀਟ ਦੇ ਜੰਗਲ ਬਣਦੇ ਜਾ ਰਹੇ ਨੇ, ਜਿਹੜੇ ਅਸਲੀ ਜੰਗਲ ਹੋਣੇ ਚਾਹੀਦੇ ਦਰੱਖਤਾਂ ਦੇ, ਉਹਨਾਂ ਨੂੰ ਕੱਟ ਕੇ ਬੜਬੜੀਆਂ ਬਿਲਡਿੰਗਸ ਬਣ ਰਹੀਆਂ। ਉਹਦੇ ਨਾਲ ਜਿਹੜਾ ਇਨਵਾਇਰਮੈਂਟ ਗਰਮ ਹੁੰਦਾ, ਉਹਨਾਂ ਬਿਲਡਿੰਗਾਂ ਦੇ ਵਿੱਚ ਸਰੀਆ ਵੀ ਪੈਂਦਾ, ਉਹ ਜਿਹੜੀਆਂ ਇੱਟਾਂ ਨੇ ਉਹ ਵੀ ਗਰਮ ਹੁੰਦੀਆਂ ਨੇ। ਪਹਿਲਾਂ ਸਿਰਫ ਮਿੱਟੀ ਦੇ ਮਕਾਨ ਪਹਾੜਾਂ ਦੇ ਵਿੱਚ ਹੁੰਦੇ ਸੀ, ਮਿੱਟੀ ਔਰ ਲੱਕੜ ਦੇ, ਉਹਦੇ ਨਾਲ ਜਿਹੜਾ ਵਾਤਾਵਰਨ ਉਹ ਠੀਕ ਰਹਿੰਦਾ ਸੀਗਾ, ਪਰ ਹੁਣ ਜਿਹੜਾ ਵਾਤਾਵਰਨ ਆ ਸਾਡੇ ਹਿੱਲੀ ਏਰੀਆ ਦੇ ਵਿੱਚ ਵੀ ਕਾਫੀ ਗਰਮ ਹੋ ਚੁੱਕਾ।
1: ਸੋ ਡਾਕਟਰ ਸੁਨੀਲ ਇਹੀਰ, ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ, ਤੁਸੀਂ ਸਾਡੇ ਸਟੂਡੀਓ 'ਚ ਆ ਕੇ ਲੂਹ ਲੱਗਣ ਦੇ ਕਾਰਨ ਅਤੇ ਇਲਾਜ ਬਾਰੇ ਸਾਨੂੰ ਜਾਣਕਾਰੀ ਦਿੱਤੀ, ਔਰ ਖਾਸ ਤੌਰ 'ਤੇ ਰੁੱਖ ਲਗਾਓ ਵਾਤਾਵਰਨ ਬਚਾਓ ਦਾ ਜਿਹੜਾ ਨਾਰਾ ਦਿੱਤਾ ਨਾ ਜੀ, ਉਹ ਬਹੁਤ ਹੀ ਵਧੀਆ। ਸਟੂਡੀਓ 'ਚ ਆਉਣ ਲਈ, ਜਾਣਕਾਰੀ ਦੇਣ ਲਈ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਜੀ।
0: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ
2: ਜੀ। ਰੇਡੀਓ ਡਾਕਟਰ ਪ੍ਰੋਗਰਾਮ ਤਹਿਤ ਅਸੀਂ ਡਾਕਟਰ ਸੁਨੀਲ ਅਹੀਰ ਹੋਣਾਂ ਦੇ ਨਾਲ ਜੋ ਲੂਹ ਲੱਗਣ ਬਾਰੇ ਗੱਲਬਾਤ ਸੀ ਉਹ ਸੁਣੀ
3: ਜੀ, ਅਤੇ ਇਹਨਾਂ ਨਾਲ ਗੱਲਬਾਤ ਕਰ ਰਹੀ ਸੀ ਸੁਖਜੀਤ ਕੌਰ, ਅਤੇ ਜਿਵੇਂ ਉਹਨਾਂ ਨੇ ਦੱਸਿਆ ਕਿ ਪੇੜ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਇਹ ਜਿਹੜਾ ਮਹੀਨਾ ਹੈ ਸਪੈਸ਼ਲੀ ਇਸ ਚੀਜ਼ ਵਾਸਤੇ ਮਿੱਥਿਆ ਵੀ ਗਿਆ ਹੈ, ਅਤੇ ਪੌਦੇ ਜਿਹੜੇ ਨੇ ਆਸ ਪਾਸ ਲਾਏ ਜਾਣ, ਪੇੜ ਲਾਏ ਜਾਣ, ਅਤੇ ਉਹਨਾਂ ਦੀ ਕੇਅਰ ਵੀ ਕੀਤੀ ਜਾਏ ਜਿਹਦੇ ਨਾਲ ਆਉਣ ਵਾਲੀ ਜ਼ਿੰਦਗੀ ਜਿਹੜੀ ਉਹ ਸੁਖਾਵੀ ਹੋ ਜਾਏ।
2: ਬਿਲਕੁਲ ਜੀ, ਜਿਸ ਤਰ੍ਹਾਂ ਗਲੋਬਲ ਵਾਰਮਿੰਗ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਪੂਰੇ ਵਿਸ਼ਵ ਵਿਆਪੀ ਇਹ ਸਮੱਸਿਆ ਬਣ ਚੁੱਕੀ ਹੈ, ਅਤੇ ਇਸਦਾ ਇੱਕੋ ਇੱਕ ਜੋ ਅਸੀਂ ਕੁਦਰਤੀ ਤੌਰ 'ਤੇ ਕਹਿ ਸਕਦੇ ਹਾਂ ਕਿ ਹੱਲ ਹੈ, ਉਹ ਇਹੀ ਹੈ ਕਿ ਅਸੀਂ ਧਰਤੀ ਦੀ ਠੰਡਕ ਵਧਾਈਏ, ਜ਼ਿਆਦਾ ਤੋਂ ਜ਼ਿਆਦਾ ਹਰਿਆਵਲ ਵਧਾਈਏ, ਅਤੇ ਕੋਈ ਵੀ ਜੇਕਰ ਸਮਾਗਮ ਹੋਏ, ਕੋਈ ਵੀ ਖੁਸ਼ੀ ਦਾ ਮੌਕਾ ਹੋਏ, ਕੋਈ ਯਾਦ ਬਣਾਉਣ ਦਾ ਮੌਕਾ ਹੋਏ, ਤਾਂ ਅਸੀਂ ਉਸ ਮੌਕੇ ਇੱਕ ਰੁੱਖ ਲਗਾ ਸਕਦੇ ਹਾਂ ਅਤੇ ਉਸ ਰੁੱਖ ਨੂੰ ਵੱਧਦੇ ਹੋਇਆ ਦੇਖ ਸਕਦੇ ਹਾਂ ਆਪਣੇ ਨਾਲ।

0: ਨਾਲ ਜ਼ਿਆਦਾ ਸੰਜੋ ਸਕਦੇ ਹਾਂ, ਅਤੇ ਸਿਰਫ ਰੁੱਖ ਲਗਾਉਣਾ ਹੀ ਕਾਫੀ ਨਹੀਂ ਬਲਕਿ ਉਸਦੀ ਸਾਂਭ ਸੰਭਾਲ ਕਰਨਾ ਵੀ ਉਸ ਤੋਂ ਜ਼ਿਆਦਾ ਜ਼ਰੂਰੀ ਹੈ।
1: ਬਿਲਕੁਲ ਸਹੀ ਗੱਲ ਕਹੀ ਤੁਸੀਂ ਕਿ ਕਈ ਵਾਰੀ ਲਗਾ ਤਾਂ ਬਹੁਤ ਸਾਰੇ ਪੇੜ ਦਿੱਤੇ ਜਾਂਦੇ, ਗਿਣਤੀ ਆਉਂਦੀ ਹੈ ਅਖਬਾਰਾਂ 'ਚ ਕਿ
0: ਜੀ
1: 1,000 ਪੇੜ ਲਗਾਤਾ, 1,00,000 ਪੇੜ ਲਗਾਤਾ, ਪਰ ਉਹਨਾਂ ਦੀ ਕੇਅਰ ਨਹੀਂ ਕੀਤੀ ਅਤੇ ਉਹ ਲਗਾਇਆ ਹੋਇਆ ਪੇੜ ਮਰ ਜਾਂਦਾ, ਖਤਮ ਹੋ ਜਾਂਦਾ, ਉਹਦਾ ਕੋਈ ਫਾਇਦਾ ਹੀ ਨਹੀਂ ਹੁੰਦਾ। ਅਤੇ ਜਿਵੇਂ ਤੁਸੀਂ ਕਿਹਾ ਆਪਣੇ ਬੱਚਿਆਂ ਦੇ ਬਰਥਡੇ 'ਤੇ ਜਾਂ ਕੋਈ ਵੀ ਯਾਦਾਂ ਸਜਾਉਣ ਲਈ ਅਸੀਂ ਪੇੜ ਲਗਾਈਏ ਅਤੇ ਜਿਹਦੇ ਨਾਲ ਵਾਤਾਵਰਨ ਜਿਹੜਾ ਹੈ ਉਹ ਬਿਲਕੁਲ ਹਲਕਾ ਅਤੇ ਸੁਖਾਵਾਂ ਬਣ ਜਾਏ
0: ਜੀ। ਤੇ ਇਸ ਪਲ ਨੂੰ ਸੁਖਾਵਾਂ ਬਣਾਉਣ ਦੇ ਲਈ ਇੱਕ ਖੂਬਸੂਰਤ ਗੀਤ ਆ ਰਿਹਾ ਜੀ।
1: ਜੀ।

ਉਹ ਦੇ ਦਿਨ ਸਨ। ਉਸ ਦਿਨ ਠੰਡ ਵੀ ਵਧੇਰੇ ਸੀ, ਦਿਨੇ ਕਿਣਮਿਣ ਹੋ ਕੇ ਹਟੀ ਸੀ। ਮੈਂ ਛੇਤੀ ਛੇਤੀ ਰਜਾਈ ਵਿੱਚ ਵੜਨਾ ਚਾਹੁੰਦਾ ਸਾਂ, ਜਿਹੜਾ ਸੇਵਾਦਾਰ ਕੁੱਡਾ ਸਿੰਘ ਅੱਜ ਘਰ ਨਹੀਂ ਸੀ। ਮੈਨੂੰ ਗੁਆਂਢੀ ਦਰਬਾਰਾ ਸਿੰਘ ਦੇ ਘਰੋਂ ਪੱਕੀ ਪਕਾਈ ਰੋਟੀ ਆਉਣੀ ਸੀ। ਮੈਂ ਪਿੰਡ ਦਾ ਪਟਵਾਰੀ ਸਾਂ, ਰੋਟੀ ਦਾ ਕੋਈ ਮਸਲਾ ਨਹੀਂ ਸੀ। ਅੱਜ ਮੈਂ ਵਿਹਲਾ ਸਾਂ, ਸਾਰਾ ਦਿਨ ਮਨ ਉਦਾਸ ਰਿਹਾ ਸੀ। ਉਂਝ ਵੀ ਕੋਈ ਕੰਮ ਕਰਨ ਨੂੰ ਜੀ ਨਹੀਂ ਸੀ ਕਰਦਾ, ਰਹਿ ਰਹਿ ਕੇ ਮਾਂ ਦਾ ਖਿਆਲ ਆ ਰਿਹਾ ਸੀ। ਮੈਂ ਸੌਣ ਵਾਲੇ ਕਮਰੇ ਵਿੱਚ ਅਜੇ ਗਿਆ ਹੀ ਸਾਂ ਕਿ ਬਿਜਲੀ ਚਲੀ ਗਈ।

ਗੱਭਰੂ ਪੁੱਤ ਨੂੰ ਕਿਵੇਂ ਝਿੜਕ ਸਕਦਾ ਸੀ? ਉਸਨੇ ਹਾਲਾਤ ਨਾਲ ਸਮਝੌਤਾ ਕਰ ਲਿਆ। ਇਸੇ ਸਮੇਂ ਸਾਡੀ ਦਾਦੀ ਚੱਲ ਵਸੀ। ਬਾਬੇ ਨੇ ਸਾਡੇ ਬਾਪੂ ਦਾ ਵਿਆਹ ਕਰ ਦਿੱਤਾ ਅਤੇ ਉਸਨੂੰ ਘਰ ਦੀ ਖੇਤੀ ਕਰਨ ਲਈ ਮਜਬੂਰ ਕੀਤਾ। ਇਹ ਸਾਡੇ ਬਾਬੇ ਦੀ ਵੱਡੀ ਭੁੱਲ ਸੀ। ਫੌਜ ਵਿੱਚੋਂ ਨਾਵਾਂ ਕਟਵਾ ਕੇ ਸਾਡੇ ਬਾਪੂ ਲਈ ਖੇਤਾਂ ਦਾ ਕੰਮ ਕਰਨਾ ਬਹੁਤ ਔਖਾ ਸੀ। ਫੌਜ ਵਿੱਚੋਂ ਪਿੰਡ ਆ ਕੇ ਉਸਨੇ ਆਪਣਾ ਸ਼ੌਕ ਪੂਰਾ ਕਰਨਾ ਸ਼ੁਰੂ ਕੀਤਾ। ਉਹ ਨਿੱਤ ਸ਼ਰਾਬ ਪੀਂਦਾ। ਕਹਿੰਦੇ ਨੇ ਬਾਪੂ ਦੇ ਵਿਆਹ ਦੇ ਜਸ਼ਨ ਕਈ ਮਹੀਨੇ ਚੱਲਦੇ ਰਹੇ। ਉਸਦੇ ਯਾਰ ਬੇਲੀ ਬਾਪੂ ਦੀ ਫੌਜੀ ਸਾਹਿਬ ਕਹਿ ਕੇ ਵਡਿਆਈ ਕਰਦੇ ਰਹੇ ਅਤੇ ਮੁਫ਼ਤ ਦੀ ਪੀਂਦੇ ਰਹੇ। ਜਿੰਨੇ ਕੁ ਪੈਸੇ ਉਹ ਫੌਜ ਵਿੱਚੋਂ ਲਿਆਇਆ ਸੀ ਉਹ ਸਾਰੇ ਸ਼ਰਾਬ ਪੀ ਕੇ ਖਰਚ ਕਰ ਦਿੱਤੇ ਸਨ। ਬਾਪੂ ਕੰਮ ਕੋਈ ਨਾ ਕਰਦਾ ਪਰ ਨਿੱਤ ਸ਼ਰਾਬ ਪੀਂਦਾ। ਸਾਡੇ ਬਾਬੇ ਨੂੰ ਅੱਖ ਦੀ ਸ਼ਰਮ ਮਾਰਦੀ ਸੀ। ਉਹ ਠੇਕੇ ਦਾ ਉਧਾਰ ਚੁੱਕਤਾ ਦਿੰਦਾ। ਸ਼ਰਾਬ ਤਾਂ ਜੱਟਾਂ ਦੇ ਪੁੱਤ ਪੀਂਦੇ ਆਏ ਨੇ ਅਤੇ ਪੀਂਦੇ ਵੀ ਨੇ, ਪਰ ਸੁਣਿਆ ਬਾਪੂ ਦੀ ਉਹਨਾਂ ਦਿਨਾਂ ਦੀ ਸ਼ਰਾਬ ਬਹੁਤ ਭੈੜੀ ਸੀ। ਉਹ ਸ਼ਰਾਬ ਪੀ ਕੇ ਸਾਡੇ ਬਾਬੇ ਨੂੰ ਗਾਲਾਂ ਕੱਢਦਾ, ਖੌਰੂ ਪਾਉਂਦਾ, ਭਾਂਡੇ ਭੰਨਦਾ ਅਤੇ ਨਿਰਦਈ ਪਾਗਲ ਹੋ ਕੇ ਮਾਂ ਨੂੰ ਕੁੱਟ ਦਿੰਦਾ। ਸਾਡੀ ਗੁਆਂਢਣ ਮੇਰੀ ਬੰਸੋ ਤਾਈ ਅਕਸਰ ਦੱਸਦੀ ਹੁੰਦੀ ਹੈ ਭਈ ਇੱਕ ਦਿਨ ਮੇਰੇ ਬਾਪੂ ਨੇ ਮੇਰੀ ਮਾਂ ਦੀ ਵੱਖੀ ਵਿੱਚ ਲੱਤ ਕੱਢ ਮਾਰੀ ਸੀ। ਉਸ ਵੇਲੇ ਮੈਂ ਉਹਦੇ ਪੇਟ ਵਿੱਚ ਸਾਂ। ਮਾਂ ਬੁੱਕ ਬੁੱਕ ਹੰਝੂ ਡੋਲਦੀ ਚੰਡਾਲ ਹੋਏ ਆਪਣੇ ਆਦਮੀ ਦੀ ਕਰੋਪੀ ਦਾ ਸ਼ਿਕਾਰ ਹੁੰਦੀ ਰਹਿੰਦੀ। ਸਾਡਾ ਬਾਬਾ ਸਿਆਣਾ ਸੀ ਪਰ ਸਾਡੇ ਬਾਪੂ ਅੱਗੇ ਉਹਦੀ ਸਿਆਣਪ ਤਾਂ ਮਿੱਟੀ ਵਿੱਚ ਮਿਲ ਜਾਂਦੀ ਸੀ। ਬਾਪੂ ਨੂੰ ਬੁਰਾ ਭਲਾ ਕਹਿੰਦਾ, ਅੱਕ ਕੇ ਗਾਲਾਂ ਕੱਢਦਾ, ਪਰ ਬਾਪੂ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਸੀ। ਪੱਥਰ ਸੀ। ਪੱਥਰ 'ਤੇ ਬੂੰਦ ਪਈ ਨਾ ਪਈ, ਅੰਦਰੋਂ ਅੰਦਰੀ ਜਿਵੇਂ ਹੁਣ ਸਾਡਾ ਬਾਬਾ ਟੁੱਟ ਗਿਆ ਹੋਵੇ। ਹੁਣ ਉਹ ਜਿਵੇਂ ਨਦੀ ਕਿਨਾਰੇ ਰੁੱਖ ਵਾਂਗ ਹੋਵੇ। ਉਸਨੇ ਇੱਕ ਦਿਨ ਕੌੜਾ ਅੱਕ ਚੱਬ ਵੀ ਲਿਆ। ਦਿਲ ਤਕੜਾ ਕਰਕੇ ਆਪਣੇ ਮੁੰਡੇ ਦੀਆਂ ਕਰਤੂਤਾਂ ਦੇਖ ਆਪਣੀ ਸਾਰੀ ਜ਼ਮੀਨ ਅਤੇ ਘਰ ਸਾਡੇ ਤਿੰਨਾਂ ਭੈਣ ਭਰਾਵਾਂ ਦੇ ਨਾਂ ਲਵਾ ਦਿੱਤੀ। ਬਾਬੇ ਨੂੰ ਸਾਫ਼ ਦਿਖਾਈ ਦਿੰਦਾ ਸੀ ਕਿ ਸਾਡਾ ਬਾਪੂ ਇਹ ਘਰ ਅਤੇ ਜ਼ਮੀਨ ਸੰਭਾਲ ਨਹੀਂ ਸਕੇਗਾ। ਦੂਜੇ ਦਿਨ ਸਾਡੇ ਘਰ ਬਹੁਤ ਕਲੇਸ਼ ਹੋਇਆ। ਉਸ ਦਿਨ ਸ਼ਰਾਬੀ ਹੋਏ ਬਾਪੂ ਨੇ ਸਾਡੇ ਬਾਬੇ ਅਤੇ ਮਾਂ ਨਾਲ ਬਹੁਤ ਝਗੜਾ ਕੀਤਾ ਸੀ। ਬਾਪੂ ਆਪਣੇ ਬੱਚਿਆਂ ਨੂੰ ਆਪਣਾ ਸ਼ਰੀਕ ਸਮਝਣ ਲੱਗਾ ਸੀ। ਇਸ ਵਿੱਚ ਸਾਡਾ ਤਾਂ ਕੋਈ ਕਸੂਰ ਨਹੀਂ ਸੀ। ਉਹ ਦਿਨ ਸੋ ਉਹ ਦਿਨ, ਉਸ ਦਿਨ ਤੋਂ ਪਿੱਛੋਂ ਸਾਡੇ ਬਾਬੇ ਨੇ ਬਹੁਤ ਨਮੋਸ਼ੀ ਮੰਨੀ। ਮੰਜੇ 'ਤੇ ਡਿੱਗ ਪਿਆ। ਪਤਾ ਨਹੀਂ ਉਹਨੂੰ ਕਿਹੜੀ ਬਿਮਾਰੀ ਲੱਗ ਗਈ। 2 ਕੁ ਮਹੀਨੇ ਉਹ ਮੰਜੇ 'ਤੇ ਡਿੱਗਿਆ ਰਿਹਾ। ਅੰਤ ਦਿਲ ਵਿੱਚ ਇੱਕ ਲੰਮਾ ਹੌਕਾ ਲੈ ਕੇ ਇੱਕ ਦਿਨ ਚਲਾਣਾ ਕਰ ਗਿਆ। ਬਾਬੇ ਦੇ ਸਦਾ ਲਈ ਤੁਰ ਜਾਣ ਪਿੱਛੋਂ ਅਸੀਂ ਸਾਰੇ ਜਿਵੇਂ ਅਨਾਥ ਬਣ ਗਏ ਹੋਈਏ। ਜਦੋਂ ਮੈਂ 8ਵੀਂ ਪਾਸ ਕਰ ਲਈ, ਮੈਨੂੰ ਅੱਗੇ ਪੜ੍ਹਾਉਣ ਲਈ ਬਾਪੂ ਵੱਲੋਂ ਸਾਫ਼ ਸਾਫ਼ ਜਵਾਬ ਮਿਲ ਗਿਆ ਸੀ। ਪਰ ਮੇਰੀ ਮਾਂ ਨੇ ਹਿੰਮਤ ਕੀਤੀ, ਮੈਨੂੰ ਮੇਰੇ ਵੱਡੇ ਮਾਮੇ ਕੋਲ ਛੱਡ ਆਈ। ਮੈਂ ਆਪਣੇ ਮਾਮੇ ਕੋਲ ਪੜ੍ਹਨ ਲੱਗਾ। ਇੱਥੇ ਰਹਿ ਕੇ ਮੈਂ 9ਵੀਂ 10ਵੀਂ ਕੀਤੀ। ਬਾਪੂ ਨੂੰ ਮੈਂ ਡਰਦਾ ਮਿਲਣ ਨਾ ਜਾਂਦਾ, ਕੀ ਪਤਾ ਉਹ ਮੈਨੂੰ ਪੜ੍ਹਨੋਂ ਹਟਾ ਲਵੇ। ਮੈਥੋਂ ਛੋਟਾ ਦੇਵ ਬਾਪੂ ਦੀ ਕਰੋਪੀ ਦਾ ਸ਼ਿਕਾਰ ਹੋ ਗਿਆ। 8ਵੀਂ ਵੀ ਨਾ ਕਰ ਸਕਿਆ। ਪਹਿਲੋਂ ਡੰਗਰ ਚਾਰਨ ਲੱਗਾ, ਫਿਰ ਉਸਨੇ ਥੋੜ੍ਹੀ ਮੋਟੀ ਖੇਤੀ ਕਰਨੀ ਸ਼ੁਰੂ ਕੀਤੀ। ਬਾਪੂ ਦਾ ਹਾਲ ਪਹਿਲਾਂ ਵਾਲਾ ਹੀ ਰਿਹਾ। 10ਵੀਂ ਕਰਕੇ ਮੈਂ ਮੁਰੱਬਾਬੰਦੀ ਦਾ ਪਟਵਾਰੀ ਲੈ ਗਿਆ। ਇਹ ਮਾਂ ਦੀ ਹਿੰਮਤ ਸੀ ਅਤੇ ਜਾਂ ਮੇਰੇ ਮਾਮੇ ਦੀ ਮਿਹਰਬਾਨੀ, ਨਹੀਂ ਤਾਂ ਮੈਂ ਵੀ ਬਾਪੂ ਦੇ ਗੁੱਸੇ ਦੀ ਚੱਕੀ ਦੇ ਪੁੜਾਂ ਵਿੱਚ ਪੀਸਿਆ ਜਾਣਾ ਸੀ। ਦੂਜੇ ਦਿਨ ਸਵੇਰੇ ਹੀ ਮੈਂ ਅਤੇ ਦਲੀਪ ਪਹਿਲੀ ਬੱਸ ਫੜ ਪਿੰਡ ਨੂੰ ਚੱਲ ਪਏ। ਬੱਸ ਵਿੱਚ ਬੈਠਾ ਮੈਨੂੰ ਬਾਪੂ ਦੀ ਥਾਂ ਮਾਂ ਦਾ ਚੇਤਾ ਆਉਂਦਾ ਰਿਹਾ। ਕਦੇ ਸੋਚਦਾ, ਚਲੋ ਚੰਗਾ ਹੀ ਹੋਇਆ, ਮਾਂ ਬਾਕੀ ਦੇ ਦਿਨ ਤਾਂ ਸੁੱਖ ਅਤੇ ਚੈਨ ਨਾਲ ਕੱਟੇਗੀ। ਜਦ ਬਾਪੂ ਜਿਉਂਦਾ ਸੀ ਉਸ ਸਮੇਂ ਵੀ

0: ਮਾਂ ਅੱਖਾਂ ਵਿੱਚ ਅਹੰਜੂ ਸਨ। ਤੇ ਹੁਣ ਜਦ ਬਾਪੂ ਨਹੀਂ ਰਿਹਾ, ਹੁਣ ਵੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਹੋਣਗੇ। ਮੈਂ ਸੋਚ ਕੇ ਕੰਮ ਗਿਆ ਸਾਂ। ਅਸੀਂ 2 ਘੰਟਿਆਂ ਪਿੱਛੋਂ ਪਿੰਡ ਪੁੱਜ ਗਏ। ਸਾਡਾ ਘਰ ਆਦਮੀਆਂ ਤੀਵੀਆਂ ਨਾਲ ਭਰਿਆ ਪਿਆ ਸੀ। ਸਾਰੇ ਮੇਰੀ ਉਡੀਕ ਕਰ ਰਹੇ ਸਨ। ਜਦੋਂ ਮੈਂ ਅੰਦਰ ਦਾਖਲ ਹੋਇਆ, ਮੇਰੀ ਮਾਂ ਮੈਨੂੰ ਵੇਖ ਉੱਚੀ ਉੱਚੀ ਰੋਣ ਲੱਗ ਪਈ। ਮੇਰੀ ਛੋਟੀ ਭੈਣ ਦੀ ਰੋ ਰੋ ਕੇ ਘੱਗੀ ਬੰਨੀ ਗਈ ਸੀ। ਦੇਵ ਰੋ ਰਿਹਾ ਸੀ, ਪਰ ਪਤਾ ਨਹੀਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਸੀ ਆ ਰਹੇ। ਮੇਰਾ ਦਿਲ ਨਹੀਂ ਸੀ ਪਸੀਜਿਆ। ਸਾਡੇ ਸਾਰੇ ਰਿਸ਼ਤੇਦਾਰ ਆ ਗਏ ਸਨ। ਬਾਪੂ ਦੀ ਲਾਸ਼ ਬਰਾਂਡੇ ਵਿੱਚ ਸਿੱਧੀ ਸਲੂਟ ਪਈ ਸੀ। ਉੱਪਰ ਚਿੱਟਾ ਖੇਸ ਦਿੱਤਾ ਹੋਇਆ ਸੀ। ਲਾਸ਼ ਨੂੰ ਵੇਖ ਮੇਰਾ ਦਿਲ ਕੰਬ ਗਿਆ। ਮੈਂ ਮਰੇ ਹੋਏ ਬੰਦੇ ਘੱਟ ਹੀ ਵੇਖੇ ਸਨ। ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਬਾਪੂ ਸ਼ਰਾਬ ਪੀ ਕੇ ਬਸੁਰਤ ਪਿਆ ਹੋਵੇ। ਹੁਣੇ ਉੱਠੇਗਾ ਅਤੇ ਸਾਡੇ ਨਾਲ ਲੜਨ ਲੱਗ ਜਾਏਗਾ। ਮੈਂ ਨੀਵੀਂ ਪਾ ਚੁੱਪ ਚਾਪ ਬੈਠ ਗਿਆ। ਮਾਂ ਹੁਣ ਰੋਣੋਂ ਹਟ ਗਈ ਸੀ। ਨਾਲ ਬੈਠੀਆਂ ਬੁੜੀਆਂ ਵਿੱਚੋਂ ਕਿਸੇ ਦੇ ਸਿਸਕਣ ਦੀ ਆਵਾਜ਼ ਅਜੇ ਆ ਰਹੀ ਸੀ। ਮੈਂ ਹੈਰਾਨ ਸਾਂ, ਮੈਂ ਰੋ ਕਿਉਂ ਨਹੀਂ ਸਰਿਆ? ਮੈਂ ਜਿਵੇਂ ਪੱਥਰ ਹੋ ਗਿਆ ਹੋਣਾ।
1: ਹੁਣ ਭਾਈ ਕੀ ਦੇਰੀ ਹੈ ਭਾਈ, ਫਿਰ ਕਰੋ ਤਿਆਰੀ, ਮਿੱਟੀ ਤਾਂ ਚਿਉਂਟਣੀ ਹੈ।
0: ਤਾਏ ਦੀ ਗੱਲ ਸੁਣ, ਸਾਰੇ ਬਾਪੂ ਦੀ ਅੰਤਮ ਸੰਸਕਾਰ ਦੀ ਤਿਆਰੀ ਕਰਨ ਲੱਗੇ। ਮੈਂ ਬਾਪੂ ਦੇ ਮੁਰਦਾ ਸਰੀਰ ਨੂੰ ਜਦ ਕਰਨ ਹੀ ਲੱਗਾ, ਸ਼ਮਸ਼ਾਨ ਘਾਟ ਵੱਲ ਲਿਜਾ ਰਿਹਾ ਸਾਂ, ਆਪਣੇ ਆਪ ਨੂੰ ਬਹੁਤ ਹੀ ਔਖਾ ਮਹਿਸੂਸ ਕਰ ਰਿਹਾ ਸਾਂ। ਅੰਤਮ ਰਸਮਾਂ ਕਰਨ ਤੋਂ ਲੈ ਕੇ ਅੱਗ ਲਾਉਣ ਤੱਕ ਮੈਨੂੰ ਬਾਪੂ ਦਾ ਸਾਰਾ ਸੰਸਕਾਰ ਮੁਸੀਬਤ ਲੱਗਦਾ ਰਿਹਾ।
1: ਕਰ ਵੇ ਕਾਕਾ ਕਪਾਲ ਕਿਰਿਆ, ਅਰਥੀ ਦੀ ਵਾਹੀ ਕੱਢ ਲੈ ਤੇ 7 ਵਾਰ ਆਪਣੇ ਬਾਪੂ ਦੀ ਖੋਪੜੀ ਨਾਲ ਛੁਆ ਕੇ ਕਪਾਲ ਕਿਰਿਆ ਕਰ ਵੇ।
0: ਮੈਂ ਬਾਂਸ ਦੀ ਬਾਹੀ ਨਾਲ ਜਿਵੇਂ ਮੈਨੂੰ ਤਾਏ ਨੇ ਸਮਝਾਇਆ ਸੀ ਕਰਨ ਲੱਗਾ। ਪਾਂਬੜ ਛੱਡਦੀ ਚਿਤਾ ਦੇ ਨੇੜੇ ਨਹੀਂ ਸੀ ਲੱਗਿਆ ਜਾਂਦਾ। ਮੈਂ ਚਿਤਾ ਵਿੱਚੋਂ ਸਿਰ ਵਾਲੇ ਪਾਸੇ ਖੋਪੜੀ ਨੂੰ ਨੰਗਾ ਕੀਤਾ। ਖੋਪੜੀ ਨੂੰ ਛੁਆ ਕੇ ਹਰ ਵਾਰ ਬਾਹੀ ਹੇਠਾਂ ਰੱਖ ਦਿੰਦਾ। ਇੰਝ ਮੈਂ 5-6 ਵਾਰ ਕਰ ਚੁੱਕਿਆ ਸਾਂ। ਮੈਨੂੰ ਬਾਪੂ ਪ੍ਰਤੀ ਗੁੱਸਾ ਅਤੇ ਨਫ਼ਰਤ ਸੀ। ਪਤਾ ਨਹੀਂ ਮੇਰੇ ਵਿੱਚ ਕਿਵੇਂ ਜੋਸ਼ ਅਤੇ ਤਾਕਤ ਆ ਗਈ ਜਦੋਂ ਮੈਂ 7ਵੀਂ ਵਾਰ ਕਪਾਲ ਕਿਰਿਆ ਕਰਨ ਲੱਗਾ। ਮੈਂ ਪੂਰੇ ਜੋਸ਼ ਨਾਲ ਆਪਣੇ ਹੱਥ ਵਿੱਚ ਫੜੀ ਬਾਹੀ ਨੂੰ ਬਾਪੂ ਦੀ ਖੋਪੜੀ ਵਿੱਚ ਦੇ ਮਾਰਿਆ। ਮੈਨੂੰ ਲੱਗਾ ਜਿਵੇਂ ਮੈਂ ਇੰਝ ਕਰਕੇ ਬਾਪੂ ਤੋਂ ਸਾਰੀ ਉਮਰ ਦਾ ਬਦਲਾ ਲੈ ਲਿਆ ਹੋਵੇ। ਸਾਰੀ ਚਿਤਾ ਹਿੱਲ ਗਈ, ਪਰ ਮੈਨੂੰ ਜਿਵੇਂ ਤਸੱਲੀ ਜਿਹੀ ਮਿਲ ਗਈ ਹੋਵੇ। ਹੁਣ ਮੇਰੇ ਅੰਦਰ ਧੀਰਜ ਸੀ। ਬਾਪੂ ਨਾਲੋਂ ਆਖਰੀ ਰਿਸ਼ਤਾ ਖਤਮ ਕਰਨ ਲਈ ਦੱਕਾ ਤੋੜਨ ਦੀ ਰਸਮ ਪੂਰੀ ਕਰਕੇ ਹੱਥ ਮੂੰਹ ਧੋ ਮੈਂ ਵੀ ਸਾਰੇ ਲੋਕਾਂ ਨਾਲ ਚੁੱਪ ਕੀਤਾ ਘਰੇ ਆ ਗਿਆ। ਸਾਹਮਣੇ ਵਾਲ ਖਿਲਾਰੀ ਮਾਂ ਬੈਠੀ ਸੀ। ਮੈਥੋਂ ਰਿਹਾ ਨਾ ਗਿਆ, ਮੈਂ ਸਿੱਧਾ ਸਲੂਟ ਮਾਂ ਵੱਲ ਵਧਿਆ। ਉਸਦੇ ਗੱਲ ਲੱਗ ਕੇ ਬੱਚਿਆਂ ਵਾਂਗ ਭੁੱਬਾਂ ਮਾਰ ਕੇ ਉੱਚੀ ਉੱਚੀ ਰੋਣ ਲੱਗ ਪਿਆ।

0: जी, कथालोक सिलसिले तहत असी कपाल क्रिया कहानी सुनी जो बहुत ही भावनात्मक सी ते दिल नूं छू लैण वाली सी।
1: ਬਿਲਕੁਲ ਤੁਹਾਡੀ ਗੱਲ ਸਹੀ ਹੈ। ਅਤੇ ਇਹ ਵੀ ਇੱਕ ਹੁਨਰ ਹੁੰਦਾ ਹੈ, ਜਿਨ੍ਹਾਂ ਦੇ ਹੱਥੀ 'ਚ ਹੁਨਰ ਹੁੰਦਾ ਹੈ ਨਾ, ਉਹਨਾਂ ਦੀ ਕਲਮ ਇਹੋ ਜਿਹੀਆਂ ਕਈ ਰਚਨਾਵਾਂ ਬਣਾ ਦਿੰਦੀ ਹੈ ਜਿਹੜੀ ਸੁਣਨ ਵਾਲੇ ਦੇ ਦਿਲ ਤੱਕ ਚਲੀਆਂ ਜਾਂਦੀਆਂ ਨੇ।
0: ਜੀ, ਇਸੇ ਸਿਲਸਿਲੇ ਤਹਿਤ, ਇਸੇ ਕੋਸ਼ਿਸ਼ ਤਹਿਤ ਅਸੀਂ ਹਰ ਵਾਰੀ ਇਹ ਸਿਲਸਿਲਾ ਲੈ ਕੇ ਹਾਜ਼ਰ ਹੁੰਦੇ ਹਾਂ।

0: ਕਿ ਅਸੀਂ ਇਹਨਾਂ ਕਹਾਣੀਆਂ ਦੇ ਜ਼ਰੀਏ ਸਿੱਖ ਸਕੀਏ, ਆਪਣੇ ਆਪ ਨੂੰ ਹੋਰ ਪਹਿਚਾਣ ਸਕੀਏ ਅਤੇ ਇਹਨਾਂ ਕਹਾਣੀਆਂ ਦੇ ਨਾਲ ਖੁਦ ਨੂੰ ਜੋੜ ਕੇ ਦੇਖ ਸਕੀਏ ਅਤੇ ਕਿੰਨਾ ਕੁਝ ਸਾਨੂੰ ਯਾਦ ਦਿਲਾਉਂਦੀਆਂ ਨੇ ਕਹਾਣੀਆਂ। ਅਤੇ ਕੋਮਲ ਜੀ, ਇਸ ਕਹਾਣੀ ਤੋਂ ਬਾਅਦ ਹੁਣ ਇੱਕ ਗੀਤ ਦੇ ਨਾਲ ਜੁੜਦੇ ਹਾਂ
1: ਜੀ।

0: ਦੇਖੋ ਜੀ, ਇਹਨਾਂ ਗੀਤਾਂ ਦੇ ਵਿੱਚ ਕਿੰਨੀ ਖੂਬਸੂਰਤੀ ਦੇ ਨਾਲ ਕੋਈ ਗੱਲ ਕੀਤੀ ਜਾਂਦੀ ਹੈ ਅਤੇ ਬਹੁਤ ਹੀ ਸੋਹਣੀ ਲੱਗਦੀ ਹੈ।
1: ਬਿਲਕੁਲ, ਤਾਂ ਹੀ ਕਹਿੰਦੇ ਨੇ ਨਾ ਕਿ ਇਹ ਰੂਹ ਦੀ ਖੁਰਾਕ ਹੁੰਦੇ ਨੇ ਅਤੇ ਮਨ ਨੂੰ ਠੰਡਕ

ਹੁਣ ਤੁਸੀਂ ਸੁਣ ਰਹੇ ਸੀ ਪਰਿਵਾਰਿਕ ਪ੍ਰੋਗਰਾਮ ਵਸਦੇ ਵਿਹੜੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦਾ 1 ਵਜ ਰਿਹਾ। ਲੋ ਹੁਣ ਹਿੰਦੀ 'ਚ ਸਮਾਚਾਰ ਸੁਣੋ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੀ। ਹੁਣ ਤੋਂ ਥੋੜੀ ਦੇਰ ਬਾਅਦ 1:10 ਤੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ। ਸਵਾ 1 ਤੋਂ ਲੈ ਕੇ 2:15 ਤੱਕ ਪ੍ਰੋਗਰਾਮ ਸੁਣੋਗੇ ਫੌਜੀ ਵੀਰਾਂ ਲਈ। ਇਸ ਵਿੱਚ ਖਬਰਾਂ ਆਪਣੇ ਨਿਰਧਾਰਿਤ ਸਮੇਂ ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਬਾਅਦ ਦੁਪਹਿਰ 2:30 ਲੋਕ ਗੀਤਾਂ ਦੇ ਪ੍ਰੋਗਰਾਮ ਰੰਗਲੀ ਧਰਤੀ ਤਹਿਤ ਅੱਜ ਤੁਸੀਂ ਰੰਗਾ ਸਿੰਘ ਮਾਨ ਦੇ ਗਾਏ ਲੋਕ ਗੀਤ ਸੁਣੋਗੇ। ਦੂਜੀ ਸਭਾ ਵਿੱਚ 4 ਦੀਆਂ ਮੁੱਖ ਖਬਰਾਂ ਤੋਂ ਬਾਅਦ 4:02 ਤੇ ਪੰਜਾਬੀ ਫਿਲਮ ਸੰਗੀਤ ਦਾ ਆਨੰਦ ਮਾਣੋਗੇ। ਸ਼ਾਮ 4:30 ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮ 6:30। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ, ਇਸ ਦੇ ਨਾਲ ਨਾਲ ਫਸਲਾਂ 'ਚ ਪਾਣੀ ਪ੍ਰਬੰਧ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਵਿਨੇ ਕੁਮਾਰ। ਇਸ ਤੋਂ ਇਲਾਵਾ ਕੱਲ੍ਹ ਦੇ ਪ੍ਰੋਗਰਾਮ, ਮੌਸਮ ਦਾ ਹਾਲ ਅਤੇ ਗੀਤ ਸੰਗੀਤ ਵੀ ਸੁਣਾਇਆ ਜਾਏਗਾ। ਸੱਤ 40 ਤੇ ਤੁਸੀਂ ਸਮਾਚਾਰ ਦਰਸ਼ਨ ਸੁਣੋਗੇ ਅਤੇ 7:50 ਤੇ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਆਬਸ਼ਾਰ। ਇਸ ਵਿੱਚ ਗਜ਼ਲਾਂ ਸਮਾਤ ਫਰਮਾਓਗੇ। ਜ਼ਿੰਦਗੀ ਦੇ ਫਲਸਫਿਆਂ 'ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਰਾਤ 8:00। ਜ਼ਿੰਦਗੀ ਹਸੀਨ ਹੈ।

8:45 ਤੇ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ, 9:45 ਤੇ ਇਨਸਾਈਟਸ, 10 ਵਜੇ ਦੀਆਂ ਮੁੱਖ ਖ਼ਬਰਾਂ ਤੋਂ ਬਾਅਦ 10:02 ਤੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਪ੍ਰੋਗਰਾਮ ਸੁਰ ਸਾਧਨਾ। ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ 'ਚ ਅੱਜ ਦੇ ਕਲਾਕਾਰ ਹੋਣਗੇ ਦੀਪਿਨ ਕੁਮਾਰ। ਇਹਨਾਂ ਦਾ ਸ਼ਾਸਤਰ ਗਾਇਨ ਤੁਸੀਂ ਸੁਣੋਗੇ ਰਾਗ ਬਾਗੇਸ਼ਵਰੀ ਵਿੱਚ। ਤਬਲੇ ਨਾਲ ਸੰਗਤ ਕੀਤੀ ਪੰਡਿਤ ਕਾਲੇ ਰਾਮ ਨੇ, ਸਾਰੰਗੀ ਨਾਲ ਸੁਖਵਿੰਦਰ ਸਿੰਘ, ਹਾਰਮੋਨੀਅਮ 'ਤੇ ਸੰਗਤ ਕੀਤੀ ਰਾਕੇਸ਼ ਕੁਮਾਰ ਅਤੇ ਤੰਬੂਰੇ 'ਤੇ ਸੁਮਿਤ ਕੁਮਾਰ ਨੇ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਰਾਤ 10:30 ਸਰਗਮ ਪ੍ਰੋਗਰਾਮ ਸੁਣੋਗੇ। ਇਸ ਤੋਂ ਇਲਾਵਾ ਖ਼ਬਰਾਂ ਆਪੋ ਆਪਣੇ ਸਮੇਂ ਮੁਤਾਬਕ ਪ੍ਰਸਾਰਿਤ ਕੀਤੀਆਂ ਜਾਣਗੀਆਂ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ ਦਿਨੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ 11:10 'ਤੇ ਸੌਗਾਤ ਪ੍ਰੋਗਰਾਮ ਦਾ ਲੁਤਫ ਉਠਾਓਗੇ। ਇਹ ਸਨ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 1:10 ਹੋਣ ਜਾ ਰਹੇ ਨੇ। ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਅੱਜ ਸਾਰੇ ਦੇਸ਼ ਵਿੱਚ ਅੱਤਵਾਦ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਨੌਜਵਾਨਾਂ ਨੂੰ ਅੱਤਵਾਦ ਅਤੇ ਹਿੰਸਾ ਦੇ ਰਾਹ ਤੋਂ ਦੂਰ ਰੱਖਣਾ, ਆਮ ਲੋਕਾਂ ਦੇ ਦੁੱਖਾਂ ਨੂੰ ਉਜਾਗਰ ਕਰਨਾ ਅਤੇ ਇਹ ਦਿਖਾਉਣਾ ਹੈ ਕਿ ਰਾਸ਼ਟਰ ਹਿੱਤ ਵਿੱਚ ਇਹ ਕਿੰਨਾ ਨੁਕਸਾਨਦੇਹ ਹੈ। 1991 ਵਿੱਚ ਇਸੇ ਦਿਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅੱਤਵਾਦੀਆਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਹਨਾਂ ਦੀ ਬਰਸੀ ਉੱਤੇ ਸ਼ਰਧਾਂਜਲੀ ਭੇਟ ਕੀਤੀ ਹੈ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਹੈ ਕਿ ਰੇਲਵੇ ਓਵਰਬ੍ਰਿਜ ROB ਦੀ ਉਸਾਰੀ ਤੋਂ ਬਾਅਦ ਲੈਵਲ ਕ੍ਰਾਂਸਿੰਗਾਂ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ, ਬਸ਼ਰਤੇ ਇਹ ਤਕਨੀਕੀ ਅਤੇ ਕਾਰਜਸ਼ੀਲ ਤੌਰ ਉੱਤੇ ਸੰਭਵ ਹੋਵੇ। ਉਹਨਾਂ ਕਿਹਾ ਕਿ ਭਾਰਤੀ ਰੇਲਵੇ ਨੇ ਸਥਾਨਕ ਲੋਕਾਂ, ਨੇੜਲੇ ਦੁਕਾਨਦਾਰਾਂ ਅਤੇ ਛੋਟੇ ਪੱਧਰ ਦੇ ਵਪਾਰੀਆਂ ਦੀ ਰੋਜ਼ੀ ਰੋਟੀ ਦੇ ਮੱਦੇਨਜ਼ਰ ROB ਦੀ ਉਸਾਰੀ ਤੋਂ ਬਾਅਦ ਵੀ ਲੈਵਲ ਕ੍ਰਾਸਿੰਗਾਂ ਨੂੰ ਚਾਲੀ ਰੱਖਣ ਲਈ ਲੋਕ ਹਿੱਤ ਦੀ ਨੀਤੀ ਅਪਣਾਈ ਏ। ਸ਼੍ਰੀ ਰਵਨੀਤ ਸਿੰਘ ਕੱਲ੍ਹ ਚੰਡੀਗੜ੍ਹ ਦੇ ਨੇੜੇ ਬਲਟਾਣਾ 'ਚ ਪੁੱਜੇ ਹੋਏ ਸਨ, ਜਿੱਥੇ ਉਹਨਾਂ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਅੰਬਾਲਾ ਚੰਡੀਗੜ੍ਹ ਰੇਲ ਸੈਕਸ਼ਨ ਉੱਤੇ ਸਥਿਤ ਲੈਵਲ ਕ੍ਰਾਸਿੰਗ ਨੰਬਰ 123 ਉੱਤੇ ਰੋਡ ਅੰਡਰ ਬ੍ਰਿਜ ROB ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਪਾਲ ਕਟਾਰੀਆ ਨੇ ਕਿਹਾ ਕਿ ਭਾਰਤੀ ਰੇਲਵੇ ਦੇਸ਼ ਵਿੱਚ ਅਨੇਕਤਾ 'ਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਇਹ ਵੱਖ ਵੱਖ ਸੱਭਿਆਚਾਰਾਂ ਦੇ ਲੋਕਾਂ ਨੂੰ ਇੱਕ ਸੁਮੇਲ ਧਾਗੇ 'ਚ ਬੁਣਨ ਦੇ ਕੰਮ 'ਚ ਸਰਗਰਮੀ ਨਾਲ ਰੁੱਝੀ ਹੋਈ ਹੈ। ਜਲੰਧਰ ਪ੍ਰਸ਼ਾਸਨ ਵੱਲੋਂ ਫੇਫੜਿਆਂ ਦੀ ਦੇਖਭਾਲ ਬਾਰੇ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੱਲ੍ਹ ਸਾਂਝੀ ਹਵਾ ਅਤੇ ਸਿਹਤ ਸਿਰਲੇਖ ਤਹਿਤ ਸਮਰੱਥਾ ਨਿਰਮਾਣ ਸੈਸ਼ਨ ਕਰਵਾਇਆ ਗਿਆ। ਇਹ ਖਾਸ ਸੈਸ਼ਨ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ UNEP ਦੇ ਸਹਿਯੋਗ ਨਾਲ ਚੱਲ ਰਹੇ ਯਤਨਾਂ ਤਹਿਤ ਕਰਵਾਇਆ ਗਿਆ ਸੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਕੌਰ ਨੇ ਕਿਹਾ,
1: ਸਾਫ਼ ਹਵਾ ਸਿਰਫ ਇੱਕ ਵਾਤਾਵਰਨ ਨਾਲ ਜੁੜੀ ਚਿੰਤਾ ਹੀ ਨਹੀਂ ਹੈ, ਸਗੋਂ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ, ਜਿਸ ਦੇ ਲਈ ਇੱਕਜੁੱਟ ਹੋ ਕੇ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਨੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਾਫ਼ ਸੁਥਰੀ ਹਵਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਮੁਹੱਈਆ ਕਰਵਾ ਕੇ ਜਾਈਏ। ਇਸ ਉਪਰਾਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੇ ਲਈ ਜ਼ਮੀਨੀ ਪੱਧਰ 'ਤੇ ਆਮ ਲੋਕਾਂ ਦੇ ਸਹਿਯੋਗ ਦੀ ਵੀ ਬਹੁਤ ਲੋੜ ਹੈ, ਤਾਂ ਜੋ ਅਸੀਂ ਆਪਣੇ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣ ਲਈ ਅੱਗੇ ਵੱਧ ਚੜ੍ਹ ਕੇ ਹਿੱਸਾ ਪਾਈਏ।
0: ਰਾਮਪੁਰਾ ਬਲਾਕ ਦਾ ਪਿੰਡ ਗਿੱਲ ਕਲਾਂ ਭਾਈਚਾਰਕ ਸਾਂਝ ਉੱਤੇ ਆਧਾਰਿਤ ਜਲ ਪ੍ਰਬੰਧ ਦਾ ਸ਼ਾਨਦਾਰ ਮਾਡਲ ਬਣ ਕੇ ਉਭਰਿਆ ਏ, ਜਿੱਥੇ ਜਨਤਕ ਭਾਈਵਾਲੀ ਸਦਕਾ ਹਰ ਘਰ ਤੱਕ ਟੈਪ ਵਾਟਰ ਸਪਲਾਈ ਪਹੁੰਚ ਗਈ ਏ। ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪਿੰਡ ਦੇ ਜਲ ਪ੍ਰਬੰਧ ਯਤਨਾਂ ਨੂੰ ਜਲ ਜੀਵਨ ਮਿਸ਼ਨ ਤਹਿਤ

0: ਸੁਜਲ ਗ੍ਰਾਮ ਸੰਵਾਦ ਦੀ ਵਰਚੁਅਲ ਕਾਨਫਰੰਸ ਦੌਰਾਨ ਸ਼ਲਾਘਾ ਮਿਲੀ ਏ। ਉਹਨਾਂ ਕਿਹਾ ਕਿ ਪਿੰਡ ਗਿੱਲ ਕਲਾਂ ਨੇ ਨਹਿਰੀ ਪਾਣੀ ਉੱਤੇ ਆਧਾਰਿਤ ਪਿੰਡ ਦੀ ਜਲ ਸਪਲਾਈ ਯੋਜਨਾ ਨੂੰ ਸਾਲ 2020 ਵਿੱਚ ਅਪਗ੍ਰੇਡ ਕੀਤਾ ਸੀ। ਇਸ ਤੋਂ ਬਾਅਦ 2021-22 ਦੌਰਾਨ ਇਸ ਦੀ ਮਜ਼ਬੂਤੀ ਲਈ ਹੋਰ ਕੰਮ ਕੀਤੇ ਗਏ। ਬਾਅਦ 'ਚ ਸਤੰਬਰ 2022 'ਚ ਇਸ ਯੋਜਨਾ ਨੂੰ ਸਥਾਨਕ ਪ੍ਰਬੰਧ ਲਈ ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ ਦੇ ਹਵਾਲੇ ਕੀਤਾ ਗਿਆ। ਹੁਣ ਪਿੰਡ ਦੇ ਸਾਰੇ 784 ਘਰਾਂ ਵਿੱਚ ਟੈਪ ਵਾਟਰ ਕੁਨੈਕਸ਼ਨ ਮੁਹੱਈਆ ਨੇ। ਡਾਕਟਰ BR ਅੰਬੇਦਕਰ ਰਾਸ਼ਟਰੀ ਤਕਨੀਕੀ ਅਦਾਰਾ ਜਲੰਧਰ ਨੇ ਖੋਜ ਅਤੇ ਨਵੀਂ ਤਕਨਾਲੋਜੀ ਦੇ ਖੇਤਰ 'ਚ ਵੱਡੀ ਪ੍ਰਾਪਤੀ ਕੀਤੀ ਹੈ। ਸਟੀਲ ਦੀ ਸਤਾ ਨੂੰ ਲੰਮੇ ਸਮੇਂ ਤੱਕ ਸੁਰੱਖਿਅਤ ਰੱਖਣ ਵਾਲੀ ਖਾਸ ਕੋਟਿੰਗ ਤਕਨਾਲੋਜੀ ਲਈ ਇਸ ਸੰਸਥਾ ਨੂੰ ਭਾਰਤੀ ਪੇਟੈਂਟ ਪ੍ਰਾਪਤ ਹੋਇਆ ਹੈ। ਕੇਂਦਰ ਸਰਕਾਰ ਦੇ ਪੇਟੈਂਟ ਕੇਂਦਰ ਨੇ ਜ਼ਿੰਕ ਅਧਾਰਿਤ ਐਪੋਕਸੀ ਕੋਟਿੰਗ ਤਕਨਾਲੋਜੀ ਨਾਲ ਸੰਬੰਧਿਤ ਇਸ ਤਕਨੀਕ ਲਈ ਪੇਟੈਂਟ ਜਾਰੀ ਕੀਤਾ ਹੈ। ਇਹ ਪੇਟੈਂਟ 1 ਜੁਲਾਈ 2025 ਨੂੰ ਦਾਖਲ ਕੀਤਾ ਗਿਆ ਸੀ, ਜੋ ਕਿ ਅਗਲੇ 20 ਸਾਲਾਂ ਤੱਕ ਮੰਨਣਯੋਗ ਹੋਏਗਾ। ਇਸ ਤਕਨਾਲੋਜੀ ਨੂੰ ਡਾਕਟਰ ਸੁਮਿਤ ਸ਼ਰਮਾ, ਡਾਕਟਰ ਅਸ਼ੋਕ ਕੁਮਾਰ ਅਤੇ BTECH ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਮਿਲ ਕੇ ਵਿਕਸਿਤ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਨਸ਼ਿਆਂ, ਗੈਰ ਕਾਨੂੰਨੀ ਹਥਿਆਰ ਅਤੇ ਗੋਲਾ ਬਾਰੂਦ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ। ਇਹਨਾਂ ਦੇ ਕਬਜ਼ੇ ਵਿੱਚੋਂ 5 ਕਿਲੋ ਤੋਂ ਵੱਧ ਹੈਰੋਇਨ ਦੇ ਨਾਲ 4 ਪਿਸਤੌਲ ਅਤੇ 10 ਰੌਂਦ ਬਰਾਮਦ ਕੀਤੇ ਗਏ ਨੇ। ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰਲੇ ਤਸਕਰ ਦੇ ਸੰਪਰਕ 'ਚ ਸਨ। ਇਹਨਾਂ ਨੇ ਪੰਜਾਬ ਵਿੱਚ ਅੱਗੇ ਵੰਡਣ ਲਈ ਹਥਿਆਰ ਅਤੇ ਗੋਲਾ ਬਾਰੂਦ ਦੀਆਂ ਖੇਪਾਂ ਪ੍ਰਾਪਤ ਕੀਤੀਆਂ ਸਨ। ਪੰਜਾਬ ਅਤੇ ਹਰਿਆਣਾ 'ਚ 26 ਮਈ ਤੱਕ ਲੂ ਵਗਣ ਅਤੇ ਤੇਜ਼ ਹਵਾਵਾਂ ਜਾਰੀ ਰਹਿਣ ਅਤੇ ਕਈ ਹਿੱਸਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ IMD ਨੇ ਇਹਨਾਂ ਦੋਵਾਂ ਸੂਬਿਆਂ 'ਚ ਪਹਿਲਾਂ ਹੀ ਆਰੰਜ ਅਲਰਟ ਜਾਰੀ ਕੀਤਾ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਦੋਵੇਂ ਸੂਬੇ ਗਰਮੀ ਦੀ ਲਹਿਰ ਤੋਂ ਭਿਆਨਕ ਗਰਮੀ ਦੀ ਲਹਿਰ ਵਾਲੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਅਤੇ ਵੱਧ ਤੋਂ ਵੱਧ ਤਾਪਮਾਨ 40 ਤੋਂ 46 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਜਾ ਚੁੱਕਾ ਹੈ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ, ਮੇਰੇ ਵੱਲੋਂ ਯਾਨੀ ਦੀਪਾਲੀ ਵਧਵਾ ਵੱਲੋਂ ਜੈ ਹਿੰਦ। ਤੁਹਾਡੇ ਮਨੋਰੰਜਨ ਲਈ ਲੈ ਕੇ ਹਾਜ਼ਰ ਹਾਂ ਕੁਝ ਹਿੰਦੀ ਫਿਲਮੀ ਨਗਮੇ। ਪੇਸ਼ ਹੈ ਪ੍ਰੋਗਰਾਮ ਦਾ ਪਹਿਲਾ ਗੀਤ, ਏਜੰਟ ਵਿਨੋਦ ਫਿਲਮ 'ਚੋਂ ਲਿਆ ਗਿਆ। ਆਵਾਜ਼ਾਂ ਦਿੱਤੀਆਂ ਨੇ ਸ਼੍ਰੇਆ ਘੋਸ਼ਾਲ ਅਤੇ ਅਰੀਜੀਤ ਸਿੰਘ ਨੇ। ਇਸ ਗੀਤ ਨੂੰ ਲਿਖਿਆ ਅਮਿਤਾਭ ਭੱਟਾਚਾਰਿਆ ਨੇ।

ਫੌਜੀ ਵੀਰਾਂ ਲਈ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਫੌਜੀ ਵੀਰੋ, ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਨਜ਼ਰ ਕਰਾਂਗੀ। ਕੁਈਨ ਫਿਲਮ 'ਚੋਂ ਲਿਆ ਗਿਆ, ਆਵਾਜ਼ ਅਰੀਜੀਤ ਸਿੰਘ ਦੀ, ਸੰਗੀਤ ਨਿਰਦੇਸ਼ਕ ਨੇ ਅਮਿਤ ਤ੍ਰਿਵੇਦੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਫੌਜੀ ਵੀਰੋ, ਪੇਸ਼ ਹੈ ਪ੍ਰੋਗਰਾਮ ਦਾ ਅਗਲਾ ਗੀਤ, ਜ਼ਰਾ ਹਟਕੇ ਜ਼ਰਾ ਬਚਕੇ ਫਿਲਮ ਦਾ। ਆਵਾਜ਼ਾਂ ਵਰੁਣ ਜੈਨ ਅਤੇ ਸਚਿਨ ਜਿਗਰ ਦੀਆਂ, ਗੀਤਕਾਰ ਨੇ ਅਮਿਤਾਭ ਭੱਟਾਚਾਰਿਆ ਅਤੇ ਸੰਗੀਤਕਾਰ ਸਚਿਨ ਜਿਗਰ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਫੌਜੀ ਵੀਰੋ, ਅੰਤਰਾਲ ਤੋਂ ਬਾਅਦ ਫਿਰ ਇੱਕ ਵਾਰ ਹਾਜ਼ਰ ਹੋਏ ਹਾਂ ਪ੍ਰੋਗਰਾਮ ਲੈ ਕੇ ਫੌਜੀ ਵੀਰਾਂ ਲਈ। ਲੋ, ਪ੍ਰੋਗਰਾਮ ਦਾ ਅਗਲਾ ਗੀਤ ਬਰਫੀ ਫਿਲਮ ਦਾ, ਆਵਾਜ਼ ਰੇਖਾ ਭਾਰਦਵਾਜ ਦੀ, ਗੀਤਕਾਰ ਨੇ ਸੈਯਦ ਕਾਦਿਰ ਔਰ ਗੀਤਕਾਰ ਪ੍ਰੀਤਮ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। 1:40 ਹੋਣ ਜਾ ਰਹੇ ਨੇ। ਪਹਿਲਾਂ ਸੁਣਾਂਗੇ ਪੰਜਾਬੀ 'ਚ ਖ਼ਬਰਾਂ, 1:50 ਤੇ ਉਰਦੂ 'ਚ ਖ਼ਬਰਾਂ ਸੁਣੋਗੇ। ਠੀਕ 2 ਵਜੇ ਫਿਰ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ ਕੁਝ ਹੋਰ ਗੀਤਾਂ ਦੇ ਨਾਲ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਵਿੱਚ 23 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ। ਕਾਂਗਰਸ ਦੀ ਲਗਭਗ 6 ਦਹਾਕਿਆਂ ਮਗਰੋਂ ਰਾਜ ਮੰਤਰੀ ਮੰਡਲ 'ਚ ਵਾਪਸੀ ਹੋਈ ਹੈ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਕੰਡਿਆਲੀ ਤਾਰ ਦੀ ਵਾੜ ਲਾਉਣ ਲਈ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿੰਦਾ ਕੀਤੀ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਸ੍ਰੀ ਮੋਦੀ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡਸ, ਸਵੀਡਨ, ਨਾਰਵੇ ਅਤੇ ਇਟਲੀ ਦੇ ਦੌਰੇ 'ਤੇ ਸਨ। ਆਪਣੇ ਦੌਰੇ ਦੇ ਆਖਰੀ ਪੜਾਅ 'ਤੇ ਸ੍ਰੀ ਮੋਦੀ ਇਟਲੀ 'ਚ ਸਨ। ਕੱਲ੍ਹ ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ, ਜੋ ਕਿ ਦੁਵੱਲੇ ਸਬੰਧਾਂ ਵਿੱਚ ਇੱਕ ਵੱਡਾ ਕਦਮ ਹੈ। ਦੋਹਾਂ ਦੇਸ਼ਾਂ ਨੇ ਖੇਤੀਬਾੜੀ, ਮਹੱਤਵਪੂਰਨ ਖਣਿਜਾਂ, ਆਯੁਰਵੇਦ, ਵਿਗਿਆਨ ਅਤੇ ਤਕਨਾਲੋਜੀ 'ਤੇ ਭਾਰਤ ਤੋਂ ਇਟਲੀ ਵਿੱਚ ਭਾਰਤੀ ਨਰਸਾਂ ਦੀ ਆਵਾਜਾਈ ਦੀ ਸਹੂਲਤ ਸਮੇਤ ਕਈ ਖੇਤਰਾਂ ਵਿੱਚ ਸਮਝੌਤਿਆਂ 'ਤੇ ਦਸਤਖਤ ਕੀਤੇ। ਦੋਹਾਂ ਦੇਸ਼ਾਂ ਨੇ ਟੈਕਸ ਅਪਰਾਧਾਂ, ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਵਿੱਤ ਪੋਸ਼ਣ ਨੂੰ ਰੋਕਣ ਲਈ ਵੀ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਰੋਮ ਵਿੱਚ ਆਪਣੇ ਇਤਾਲਵੀ ਹਮਰੁਤਬਾ ਜਾਰਜੀਆ ਮੈਲੋਨੀ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਟਲੀ ਡਿਜ਼ਾਈਨ ਅਤੇ ਸਟੀਕਤਾ ਲਈ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਭਾਰਤ ਦੀ ਪਛਾਣ ਪੈਮਾਨੇ, ਪ੍ਰਤਿਭਾ ਅਤੇ ਕਿਫਾਇਤੀ ਨਵੀਨਤਾ ਵਿੱਚ ਹੈ।
2: ਪਿਛਲੇ ਲਗਭਗ 3.5 ਵਰਸ਼ੋ ਮੈਂ ਮੁਝੇ ਕਈ ਵਾਰ ਪ੍ਰਾਈਮ ਮਿਨਿਸਟਰ ਮੈਲੋਨੀ ਸੇ ਮਿਲਨੇ ਕਾ ਅਵਸਰ ਮਿਲਾ ਹੈ। ਯਹ ਭਾਰਤ ਔਰ ਇਟਲੀ ਕੇ ਬੀਚ ਕਰੀਬੀ ਸਹਿਯੋਗ ਔਰ ਸਾਮੰਜਸਯ ਕੋ ਦਰਸਾਤਾ ਹੈ। ਉਨਕੇ ਨੇਤ੍ਰਤਵ ਮੇਂ ਹਮਾਰੇ ਸੰਬੰਧੋ ਕੋ ਨਈ ਗਤੀ, ਨਈ ਦਿਸ਼ਾ ਔਰ ਨਯਾ ਆਤਮ ਵਿਸ਼ਵਾਸ ਮਿਲਾ ਹੈ। ਮੁਝੇ ਖੁਸ਼ੀ ਹੈ ਕਿ ਹਮ ਆਪਣੇ ਸੰਬੰਧੋ ਕੋ ਅਪਗ੍ਰੇਡ ਕਰਤੇ ਹੋਏ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਕੀ ਘੋਸ਼ਣਾ ਕਰ ਰਹੇ ਹੈ।
1: ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਮੰਤਰੀ ਮੰਡਲ ਵਿੱਚ 23 ਮੰਤਰੀਆਂ ਨੂੰ ਸ਼ਾਮਲ ਕੀਤਾ ਹੈ। ਇਹਨਾਂ ਵਿੱਚ 2 ਮੰਤਰੀ ਕਾਂਗਰਸ ਦੇ ਨੇ। 1967 ਤੋਂ ਬਾਅਦ ਪਹਿਲੀ ਵਾਰ ਤਾਮਿਲਨਾਡੂ ਮੰਤਰੀ ਮੰਡਲ ਵਿੱਚ ਕਾਂਗਰਸ ਦੀ ਵਾਪਸੀ ਹੋਈ ਹੈ। ਨਵੀਂ ਕੈਬਨਿਟ ਵਿੱਚ 4 ਮਹਿਲਾ ਮੰਤਰੀ ਵੀ ਸ਼ਾਮਲ ਨੇ। ਰਾਜਪਾਲ ਵਿਸ਼ਵਨਾਥ ਹਰਲੇਕਰ ਨੇ ਅੱਜ ਸਵੇਰੇ ਲੋਕ ਭਵਨ ਵਿੱਚ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਤਾਮਿਲਨਾਡੂ ਮੰਤਰੀ ਮੰਡਲ ਵਿੱਚ

ਮੁੱਖ ਮੰਤਰੀ ਸੀ ਜੋਸਫ ਵਿਜੇ ਸਮਿਤ ਕੋਲ 32 ਮੰਤਰੀ ਹੋ ਗਏ ਨੇ। 16ਵੀਂ ਅਸਾਮ ਵਿਧਾਨ ਸਭਾ ਦਾ ਪਹਿਲਾ ਸਮਾਗਮ ਅੱਜ ਸੰਵਿਧਾਨਕ ਪਰੰਪਰਾ ਨਾਲ ਸ਼ੁਰੂ ਹੋਇਆ। ਆਰਜ਼ੀ ਸਪੀਕਰ ਚੰਦਰ ਮੋਹਨ ਪਟਵਾਰੀ ਨੇ ਸਦਨ ਦੀ ਪ੍ਰਧਾਨਗੀ ਕੀਤੀ ਅਤੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਮੁੱਖ ਮੰਤਰੀ ਹਿੰਮਤ ਬਿਸਵ ਸ਼ਰਮਾ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਨਵੀਂ ਕੇਰਲਮ ਵਿਧਾਨ ਸਭਾ ਦਾ ਵੀ ਪਹਿਲਾ ਸਮਾਗਮ ਅੱਜ ਤਿਰੁਵਨੰਤਪੁਰਮ ਵਿੱਚ ਸ਼ੁਰੂ ਹੋਇਆ ਹੈ। ਆਰਜ਼ੀ ਸਪੀਕਰ ਜੀ ਸੁਧਾਕਰਨ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ। ਸਪੀਕਰ ਦੇ ਅਹੁਦੇ ਲਈ ਚੋਣ ਕੱਲ੍ਹ ਹੋਏਗੀ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਕੰਡਿਆਲੀ ਤਾਰ ਦੀ ਵਾੜ ਲਾਉਣ ਦੀ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਸੁਵਿੰਦੂ ਅਧਿਕਾਰੀ ਨੇ ਕੱਲ੍ਹ ਨਬੰਨਾ ਵਿਖੇ BSF ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਪ੍ਰਕਿਰਿਆ ਦੀ ਰਸਮੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਪਿਛਲੀ ਸਰਕਾਰ 'ਤੇ ਸਰਹੱਦੀ ਸੁਰੱਖਿਆ ਵਿੱਚ ਰੁਕਾਵਟ ਪਾਉਣ ਦਾ ਇਲਜ਼ਾਮ ਲਾਇਆ। ਉਹਨਾਂ ਕਿਹਾ ਕਿ ਘੁਸਪੈਠ, ਤਸਕਰੀ, ਜਾਅਲੀ ਕਰੰਸੀ, ਜਬਰੀ ਧਰਮ ਪਰਿਵਰਤਨ ਅਤੇ ਗੈਰ ਕਾਨੂੰਨੀ ਬੰਗਲਾਦੇਸ਼ੀ ਘੁਸਪੈਠ ਨਾਲ ਸੰਬੰਧਿਤ ਅਪਰਾਧਾਂ ਨੂੰ ਰੋਕਣ ਲਈ ਵਾੜ ਲਾਉਣਾ ਜ਼ਰੂਰੀ ਹੈ। 4000 ਕਿਲੋਮੀਟਰ ਲੰਬੀ ਭਾਰਤ ਬੰਗਲਾਦੇਸ਼ ਸਰਹੱਦ ਵਿੱਚੋਂ ਲਗਭਗ 2200 ਕਿਲੋਮੀਟਰ ਪੱਛਮੀ ਬੰਗਾਲ ਨਾਲ ਲੱਗਦੀ ਹੈ। ਇਸ ਵਿੱਚੋਂ ਲਗਭਗ 1600 ਕਿਲੋਮੀਟਰ 'ਤੇ ਵਾੜ ਲਾਈ ਜਾ ਚੁੱਕੀ ਹੈ, ਜਦੋਂ ਕਿ 600 ਕਿਲੋਮੀਟਰ ਸਰਹੱਦ ਖੁੱਲ੍ਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ UNSC ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿੰਦਾ ਕੀਤੀ ਹੈ। ਹਥਿਆਰਬੰਦ ਟਕਰਾਅ ਵਿੱਚ ਨਾਗਰਿਕਾਂ ਦੀ ਸੁਰੱਖਿਆ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸਾਲਾਨਾ ਖੁੱਲ੍ਹੀ ਬਹਿਸ ਵਿੱਚ ਬੋਲਦਿਆਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਰਾਜਦੂਤ ਹਰੀਸ਼ ਪਰਵਥਨੇਨੀ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਅਣਮਨੁੱਖੀ ਵਿਹਾਰ ਹਿੰਸਾ ਰਾਹੀਂ ਆਪਣੀਆਂ ਅੰਦਰੂਨੀ ਨਾਕਾਮੀਆਂ ਨੂੰ ਛੁਪਾਉਣ ਦੀਆਂ ਦਹਾਕਿਆਂ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਨੇ 2026 ਦੇ ਪਹਿਲੇ 3 ਮਹੀਨਿਆਂ ਵਿੱਚ ਪਾਕਿਸਤਾਨੀ ਫੌਜਾਂ ਵੱਲੋਂ ਸਰਹੱਦ ਪਰ ਹਥਿਆਰਬੰਦ ਹਿੰਸਾ ਕਾਰਨ 750 ਨਾਗਰਿਕਾਂ ਦੇ ਮਰਨ ਅਤੇ ਜ਼ਖਮੀ ਹੋਣ ਦੀ ਖਬਰ ਦਿੱਤੀ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਜਾਨੀ ਨੁਕਸਾਨ ਹਵਾਈ ਹਮਲਿਆਂ ਕਾਰਨ ਹੋਇਆ ਹੈ। ਅੱਜ ਸਾਬਕ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 35ਵੀਂ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਦਿਨ ਦੇਸ਼ ਭਰ ਵਿੱਚ ਦਹਿਸ਼ਤਗਰਦੀ ਵਿਰੋਧੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਨੌਜਵਾਨਾਂ ਨੂੰ ਦਹਿਸ਼ਤਗਰਦੀ ਅਤੇ ਹਿੰਸਾ ਤੋਂ ਦੂਰ ਰੱਖਣਾ ਹੈ। ਇਸ ਮੌਕੇ ਸਹੁੰ ਚੁੱਕ ਸਮਾਗਮ ਸਮੇਤ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ। ਅੱਜ ਦੇ ਹੀ ਦਿਨ 1991 ਵਿੱਚ ਸਾਬਕ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਹਿਸ਼ਤਗਰਦੀ ਸਾਜਿਸ਼ ਦਾ ਸ਼ਿਕਾਰ ਹੋ ਗਏ ਸਨ। ਕੇਂਦਰੀ ਰੇਲ ਰਾਜ ਮੰਤਰੀ ਰਮਨਜੀਤ ਸਿੰਘ ਨੇ ਕਿਹਾ ਕਿ ਰੇਲਵੇ ਓਵਰਬ੍ਰਿਜ ROB ਦੀ ਉਸਾਰੀ ਤੋਂ ਬਾਅਦ ਲੈਵਲ ਕਰੋਸਿੰਗਸ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਹੈ, ਬਸ਼ਰਤੇ ਤਕਨੀਕੀ ਅਤੇ ਕਾਰਜਸ਼ੀਲ ਤੌਰ 'ਤੇ ਸੰਭਵ ਹੋਏ। ਉਹਨਾਂ ਕਿਹਾ ਕਿ ਭਾਰਤੀ ਰੇਲਵੇ ਨੇ ਸਥਾਨਕ ਲੋਕਾਂ, ਨੇੜਲੇ ਦੁਕਾਨਦਾਰਾਂ ਅਤੇ ਛੋਟੇ ਪੱਧਰ 'ਤੇ ਵਪਾਰੀਆਂ ਦੀ ਰੋਜ਼ੀ ਰੋਟੀ ਦੀ ਰਾਖੀ ਦੇ ਮੱਦੇਨਜ਼ਰ ROB ਦੀ ਉਸਾਰੀ ਤੋਂ ਬਾਅਦ ਵੀ ਲੈਵਲ ਕਰੋਸਿੰਗਸ ਨੂੰ ਚਾਲੂ ਰੱਖਣ ਲਈ ਲੋਕ ਹਿੱਤ ਨੀਤੀ ਅਪਣਾਈ ਹੈ। ਸ਼੍ਰੀ ਰਵਨੀਤ ਸਿੰਘ ਕੱਲ੍ਹ ਚੰਡੀਗੜ੍ਹ ਨੇੜੇ ਬਲਟਾਣਾ ਵਿੱਚ ਸਨ, ਜਿੱਥੇ ਉਹਨਾਂ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਅੰਬਾਲਾ ਚੰਡੀਗੜ੍ਹ ਰੇਲ ਸੈਕਸ਼ਨ 'ਤੇ ਸਥਿਤ ਲੈਵਲ ਕਰੋਸਿੰਗ ਨੰਬਰ 123 'ਤੇ ਰੋਡ ਅੰਡਰ ਬ੍ਰਿਜ RUB ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਪਾਲ ਕਟਾਰੀਆ ਨੇ ਕਿਹਾ ਕਿ ਭਾਰਤੀ ਰੇਲਵੇ ਦੇਸ਼ ਵਿੱਚ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸਰਕਾਰ ਨੇ ਕਿਹਾ ਕਿ ਖਪਤਕਾਰਾਂ, ਪੇਸ਼ੇਵਰਾਂ ਅਤੇ ਅਸਥੈਟਿਕ ਕਲੀਨਿਕਾਂ ਵੱਲੋਂ ਟੀਕੇ ਦੇ ਰੂਪ ਵਿੱਚ ਕਿਸੇ ਵੀ ਕੋਸਮੈਟਿਕ ਉਤਪਾਦ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ। ਸੈਂਟਰਲ ਡਰੱਗ ਸੈਂਟਰਲ ਕੰਟਰੋਲ ਆਰਗੇਨਾਈਜੇਸ਼ਨ ਨੇ ਕਿਹਾ ਕਿ ਕੋਸਮੈਟਿਕ ਦੀ ਵਰਤੋਂ ਸਿਰਫ ਮਨੁੱਖੀ ਸਰੀਰ 'ਤੇ ਲਾਉਣ, ਛਿੜਕਣ ਅਤੇ ਸਪਰੇਅ ਲਈ ਕੀਤੀ ਜਾਣੀ ਚਾਹੀਦੀ ਹੈ। ਇਸ ਨੇ ਕਿਹਾ ਕਿ ਕੋਸਮੈਟਿਕ ਦੀ ਵਰਤੋਂ ਸਿਰਫ ਸਫਾਈ, ਸੁੰਦਰਤਾ, ਆਕਰਸ਼ਣ ਵਧਾਉਣ ਅਤੇ ਮਨੁੱਖੀ ਸਰੀਰ ਦੀ ਦਿੱਖ ਨੂੰ ਬਦਲਣ ਲਈ ਕੀਤੀ ਜਾਂਦੀ ਹੈ। ਕੋਸਮੈਟਿਕ ਉਤਪਾਦਾਂ ਵਿੱਚ ਵਰਜਿਤ ਸਮੱਗਰੀ ਦੀ ਵਰਤੋਂ ਗੁੰਮਰਾਹ ਕੁਨ ਦਾਵੇ ਇਲਾਜ ਲਈ ਜਾਂ ਟੀਕੇ ਰਾਹੀਂ ਕੋਸਮੈਟਿਕਸ ਦੀ ਵਰਤੋਂ ਨੂੰ ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਮੰਨਿਆ ਜਾਏਗਾ। ਪੰਜਾਬ ਅਤੇ ਹਰਿਆਣਾ ਵਿੱਚ 26 ਮਈ ਤੱਕ ਲੂ ਚੱਲਣ ਅਤੇ ਕਈ ਹਿੱਸਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਇਹਨਾਂ ਦੋਵਾਂ ਸੂਬਿਆਂ ਲਈ ਪਹਿਲਾਂ ਹੀ ਔਰੇਂਜ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ। ਪਿਛਲੇ ਕੁਝ ਦਿਨਾਂ ਤੋਂ ਦੋਵੇਂ ਸੂਬੇ ਭਿਆਨਕ ਗਰਮੀ ਦੀ ਮਾਰ ਹੇਠ ਨੇ ਅਤੇ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 46.6 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਦੋਂ ਕਿ ਹਰਿਆਣਾ ਵਿੱਚ ਸਭ ਤੋਂ ਵੱਧ ਤਾਪਮਾਨ 46.9 ਡਿਗਰੀ ਸੈਲਸੀਅਸ ਰੋਹਤਕ ਵਿੱਚ ਸੀ। ਮੌਸਮ ਵਿਭਾਗ ਨੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਭਿਆਨਕ ਗਰਮੀ ਦੀ ਲਹਿਰ ਬਾਰੇ ਚੇਤਾਵਨੀ ਦਿੱਤੀ ਹੈ।

0: ਸਿਹਤ ਮੰਤਰੀ ਜੇ ਪੀ ਨੱਡਾ ਨੇ ਕਿਹਾ ਕਿ ਭਾਰਤ ਨੇ ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ ਤਹਿਤ ਤਪਦਿਕ ਦੇ ਖਾਤਮੇ ਲਈ ਦੁਨੀਆ ਦਾ ਸਭ ਤੋਂ ਵੱਡਾ ਸਕਰੀਨਿੰਗ ਅਤੇ ਸ਼ੁਰੂਆਤੀ ਪਛਾਣ ਪ੍ਰੋਗਰਾਮ ਸ਼ੁਰੂ ਕੀਤਾ ਹੈ। ਸ਼੍ਰੀ ਨੱਡਾ ਨੇ ਇਹ ਗੱਲ ਜਨੇਵਾ ਵਿੱਚ ਵਿਸ਼ਵ ਸਿਹਤ ਅਸੈਂਬਲੀ ਦੇ 79ਵੇਂ ਸਮਾਗਮ ਦੌਰਾਨ ਫੇਫੜਿਆਂ ਦੀ ਸਿਹਤ ਜਾਂਚ ਬਾਰੇ ਮੰਤਰੀ ਪੱਧਰੀ ਦ੍ਰਿਸ਼ਟੀਕੋਣ 'ਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਘਰ ਘਰ ਪਹੁੰਚ, ਮੋਬਾਈਲ ਸਕਰੀਨਿੰਗ ਟੀਮਾਂ, ਭਾਈਚਾਰਕ ਮੁਹਿੰਮਾਂ ਅਤੇ ਉੱਚ ਜ਼ੋਖਮ ਵਾਲੇ ਇਲਾਕਿਆਂ ਵਿੱਚ ਵਿਸ਼ੇਸ਼ ਪਹਿਲ ਰਾਹੀਂ ਕਮਜ਼ੋਰ ਵਰਗਾਂ ਵਿੱਚ ਮਰੀਜ਼ਾਂ ਦੀ ਸਰਗਰਮ ਪਛਾਣ ਦਾ ਵਿਸਥਾਰ ਕੀਤਾ ਗਿਆ ਹੈ। IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਗੁਜਰਾਤ ਟਾਈਟਨਸ ਪਹਿਲਾਂ ਹੀ ਪਲੇ ਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕਾ ਹੈ। ਬੀਤੀ ਰਾਤ ਕੋਲਕਾਤਾ ਨਾਈਟ ਰਾਈਡਰਸ ਨੇ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਪੱਛਮੀ ਬੰਗਾਲ ਸਰਕਾਰ ਨੇ ਐਲਾਨ ਕੀਤਾ ਕਿ ਹੁਣ ਸਾਰੇ ਮਦਰੱਸਿਆਂ ਵਿੱਚ ਪ੍ਰਾਰਥਨਾ ਗੀਤ ਵਜੋਂ ਵੰਦੇ ਮਾਤਰਮ ਗਾਉਣਾ ਲਾਜ਼ਮੀ ਹੋਏਗਾ। ਮਦਰੱਸਾ ਸਿੱਖਿਆ ਵਿਭਾਗ ਨੇ ਇੱਕ ਨਿਰਦੇਸ਼ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਹੁਣ ਤੋਂ ਘੱਟ ਗਿਣਤੀ ਮਾਮਲਿਆਂ ਅਤੇ ਮਦਰੱਸਾ ਸਿੱਖਿਆ ਵਿਭਾਗਾਂ ਅਧੀਨ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਵੰਦੇ ਮਾਤਰਮ ਗਾਉਣਾ ਲਾਜ਼ਮੀ ਹੋਏਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਤਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਵਿੱਚ 23 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਕੰਡਿਆਲੀ ਤਾਰ ਦੀ ਵਾੜ ਲਾਉਣ ਲਈ ਸੀਮਾ ਸੁਰੱਖਿਆ ਬਲ ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਹੈ ਅਤੇ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
1: ਆਦਾਬ, ਯੇ ਆਕਾਸ਼ਵਾਣੀ ਹੈ, ਜ਼ਮੀਰ ਸੇ ਖਬਰੇਂ ਸੁਣੀਏ। ਸਬਸੇ ਪਹਿਲੇ ਇਸ ਵਕਤ ਕੀ ਸੁਰਖੀਆਂ। ਭਾਰਤ ਔਰ ਇਟਲੀ ਇਕਤਸਾਦੀ ਰਾਬਤੋਂ ਕੋ ਵਸਤ ਦੇਨੇ ਕੇ ਲੀਏ ਭਾਰਤ ਮਸ਼ਰਕ ਵਸਤਾ ਯੂਰਪ ਮਾਸ਼ੀ ਰਾਹਦਾਰੀ ਕੋ ਮਜ਼ੀਦ ਫਰੋਗ ਦੇਨੇ ਪਰ ਮੁਤਫਿਕ ਹੋ ਗਏ ਹੈਂ। ਹਕੂਮਤ ਨੇ ਸਾਰਫੀਨ, ਪੇਸ਼ਾਵਰ ਅਫਰਾਦ ਔਰ ਐਸਥੈਟਿਕ ਕਲੀਨਿਕਸ ਕੀ ਜਾਨਿਬ ਸੇ ਇੰਜੈਕਸ਼ਨ ਕੇ ਜ਼ਰੀਏ ਕਾਸਮੈਟਿਕ ਮਸਨੂਆਤ ਕੇ ਇਸਤੇਮਾਲ ਕੋ ਮਮਨੂ ਕਰਾਰ ਦਿਆ ਹੈ। ਮਰਕਜ਼ ਨੇ ਇਬੋਲਾ ਬਿਮਾਰੀ ਸੇ ਮੁਤਾਸਰਾ ਮੁਲਕੋਂ ਸੇ ਪਹੁੰਚ ਰਹੇ ਯਾ ਟ੍ਰਾਂਜ਼ਿਟ ਕਰ ਰਹੇ ਮੁਸਾਫਿਰੋਂ ਕੇ ਬਾਰੇ ਮੇਂ ਐਡਵਾਈਜ਼ਰੀ ਜਾਰੀ ਕੀ ਹੈ। ਮਗਰਬੀ ਬੰਗਾਲ ਹਕੂਮਤ ਨੇ ਸਭੀ ਮਦਰਸੋਂ ਮੇਂ ਪ੍ਰੇਅਰ ਗੀਤ ਕੇ ਤੌਰ ਪਰ ਵੰਦੇ ਮਾਤਰਮ ਕੋ ਲਾਜ਼ਮੀ ਕਰਾਰ ਦੇਨੇ ਕਾ ਹੁਕਮ ਜਾਰੀ ਕੀਆ ਹੈ। ਤਮਿਲਨਾਡੂ ਮੇਂ ਵਜ਼ੀਰ ਆਲਾ ਸੀ ਜੋਸਫ ਵਿਜੇ ਕੇ ਕਿਆਦਤ ਵਾਲੀ ਕਾਬੀਨਾ ਮੇਂ 4 ਖਵਾਤੀਨ ਵਜ਼ੀਰੋਂ ਕੀ ਇਜ਼ਾਫੇ ਕੇ ਬਾਅਦ ਵਜ਼ਰਾ ਕੀ ਤਾਦਾਦ 33 ਹੋ ਗਈ ਹੈ। ਔਰ IPL ਕ੍ਰਿਕਟ ਮੇਂ ਅੱਜ ਸ਼ਾਮ ਅਹਿਮਦਾਬਾਦ ਮੇਂ ਗੁਜਰਾਤ ਟਾਈਟਨਸ ਕਾ ਮੁਕਾਬਲਾ ਚੇਨਈ ਸੁਪਰ ਕਿੰਗਸ ਸੇ ਹੋਗਾ। اب خبریں تفصیل سے۔ بھارت اور اٹلی نے تجارت سرمایہ کاری کو مضبوط اور مستحکم کرنے اور سپلائی کے سلسلے کو بہتر بنانے کی غرض سے بھارت مشرق وسطی یورپ اقتصادی کوریڈور IMEC کو مزید فروغ دینے سے اتفاق کیا ہے۔ وزیراعظم نریندر مودی اور اٹلی کی وزیراعظم جورجیا میلونی نے IMEC کی اہمیت اور ضرورت کو تسلیم کرتے ہوئے اسے فروغ دینے اور اس کی از سر نو تشکیل دینے سے اتفاق کیا ہے تاکہ عالمی تجارت، خوشحالی اور رابطوں کو بڑھایا جا سکے۔ وزیراعظم نریندر مودی اور اٹلی کی وزیراعظم جورجیا میلونی نے ایک مشترکہ پریس کانفرنس میں IMEC کو ایک اہم رابطے سے تعبیر کیا جو یورپ، مشرق وسطی اور بھارت کو جوڑتا ہے اور اس کے نتیجے میں تجارت، سرمایہ کاری اور سپلائی کے سلسلے کو بڑھاوا ملے گا اور یہ مستحکم ہوگا۔ وزیراعظم نریندر مودی اپنے 5 ملکوں کے سرکاری دورے کے آخری مرحلے میں اٹلی پہنچے تھے، جہاں سے وہ آج صبح نئی دلی واپس آئے ہیں۔ وزیر دفاع راجناتھ سنگھ نے خوراک اور زراعت سے متعلق تنظیم کا ایگریکولا میڈل وزیراعظم مودی کو دیے جانے پر انہیں مبارکباد دی ہے۔ جناب سنگھ نے سوشل میڈیا پوسٹ پر کہا کہ جناب مودی اناج کی یقینی فراہمی کو مستحکم کرنے، زراعت کی پائیدار ترقی کو فروغ دینے اور گاؤں کی ترقی کے لیے جو نمایاں کام انجام دے رہے ہیں اسے تسلیم کرنے کے لیے انہیں اس اعزاز سے نوازا گیا ہے۔ وزیراعظم مودی کو کل اٹلی کے شہر روم میں خوراک اور زراعت سے متعلق صدر دفتر میں پروقار ایگریکولا میڈل سے سرفراز کیا گیا تھا۔ حکومت نے صارفین، پیشاور افراد اور ایسٹھیٹک کلینکس کی جانب سے انجیکشن کے ذریعے کاسمیٹک مصنوعات کے استعمال کو ممنوع قرار دیا ہے۔ دواؤں کے پیمانوں سے متعلق مرکزی ادارے CDSCO نے کہا کہ کاسمیٹکس انسانی جسم پر صرف گھسنے، لگانے یا چھڑکنے کے لیے ہوتی ہیں۔ CDSCO نے کہا کہ کاسمیٹک کی فروخت،

ਫੌਜ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਸੁਣੋ। ਪਰਦੇਸ ਫਿਲਮ ਦਾ, ਆਵਾਜ਼ ਕੁਮਾਰ ਸਾਨੂ ਦੀ, ਗੀਤਕਾਰ ਨੇ ਆਨੰਦ ਬਖਸ਼ੀ ਅਤੇ ਸੰਗੀਤਕਾਰ ਨੇ ਨਦੀਮ ਸ਼੍ਰਵਨ।

ਰੰਗਲੀ ਧਰਤੀ ਪ੍ਰੋਗਰਾਮ 'ਚ ਹੁਣੇ ਤੁਸੀਂ ਰੰਗਾ ਸਿੰਘ ਮਾਨ ਦੀ ਆਵਾਜ਼ 'ਚ ਮਿਰਜ਼ਾ ਸੁਣ ਰਹੇ ਸੀ। ਆ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਬੋਲੀਆਂ।

ਰੰਗਲੀ ਧਰਤੀ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਅੱਜ ਤੁਸੀਂ ਰੰਗਾ ਸਿੰਘ ਮਾਨ ਦੇ ਗਾਏ ਲੋਕ ਗੀਤ ਸੁਣ ਰਹੇ ਹੋ। ਆਓ ਹੁਣ ਸੁਣਦੇ ਹਾਂ ਇਹਨਾਂ ਦੀ ਆਵਾਜ਼ 'ਚ ਸੋਹਣੀ ਮਹੀਵਾਲ।

0: ਰੰਗਲੀ ਧਰਤੀ ਪ੍ਰੋਗਰਾਮ 'ਚ ਹੋਣੀ ਤੁਸੀਂ ਰੰਗਾ ਸਿੰਘ ਮਾਨ ਦੇ ਗਾਏ ਲੋਕ ਗੀਤ ਸੁਣ ਰਹੇ ਸੀ। ਹੁਣ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਦਿਨ ਦੇ 3 ਵੱਜ ਰਹੇ ਨੇ। ਇਸ ਮੀਟਰ 'ਤੇ ਸਾਡੀ ਅੱਜ ਦੀ ਇਸ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ, ਪਰ DTH ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਇਸ ਮੀਟਰ 'ਤੇ ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਨਮਸਕਾਰ।
1: DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਹੁਣ ਦੁਪਹਿਰ ਦੇ 3 ਵੱਜ ਰਹੇ ਨੇ। ਪੇਸ਼ੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਹੁਣ ਦੁਪਹਿਰ ਦੇ 3 ਵਜ ਰਹੇ ਨੇ। ਪੇਸ਼ ਹੁਣ ਤੱਕ ਦੀਆਂ ਮੁੱਖ ਖਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਭਾਰਤ ਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਵਿੱਚ 23 ਮੰਤਰੀਆਂ ਨੂੰ ਸ਼ਾਮਿਲ ਕੀਤਾ ਗਿਆ ਏ। ਕਾਂਗਰਸ ਦੀ ਲਗਭਗ 6 ਦਹਾਕਿਆਂ ਮਗਰੋਂ ਰਾਜ ਮੰਤਰੀ ਮੰਡਲ 'ਚ ਵਾਪਸੀ ਹੋਈ ਏ।

ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ ਦੇ ਕੰਡਿਆਲੀ ਤਾਰ ਦੀ ਵਾੜ ਲਗਾਉਣ ਲਈ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਹੈ। ਭਾਰਤ ਨੇ ਸੰਯੁਕਤ ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿੰਦਾ ਕੀਤੀ ਹੈ।

ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਦੇ ਮੌਕੇ ਤੇ ਦੇਸ਼ ਭਰ ਵਿੱਚ ਦਹਿਸ਼ਤਗਰਦੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਏ। ਸਿਹਤ ਮੰਤਰੀ ਜੇ ਪੀ ਨੱਡਾ ਨੇ ਕਿਹਾ ਹੈ ਕਿ ਭਾਰਤ ਨੇ ਰਾਸ਼ਟਰੀ ਤਪਤਿਕ ਖਾਤਮਾ ਪ੍ਰੋਗਰਾਮ ਤਹਿਤ ਤਪਤਿਕ ਦੇ ਖਾਤਮੇ ਲਈ ਦੁਨੀਆ ਵਿੱਚ ਸਭ ਤੋਂ ਵੱਡਾ ਸਕਰੀਨਿੰਗ ਅਤੇ ਸ਼ੁਰੂਆਤੀ ਪਹਿਚਾਣ ਦੇ ਪ੍ਰੋਗਰਾਮ ਸ਼ੁਰੂ ਕੀਤੇ ਨੇ।

ਸਰਕਾਰ ਨੇ ਕਿਹਾ ਹੈ ਕਿ ਖਪਤਕਾਰਾਂ, ਪੇਸ਼ੇਵਾਰਾਂ ਅਤੇ ਅਸਥੈਟਿਕ ਕਲੀਨਿਕਾਂ ਵੱਲੋਂ ਟੀਕੇ ਦੇ ਰੂਪ ਵਿੱਚ ਕਿਸੇ ਵੀ ਕਾਸਮੈਟਿਕ ਉਤਪਾਦ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਹੈ ਕਿ ਰੇਲਵੇ ਓਵਰਬ੍ਰਿਜ ROB ਦੀ ਉਸਾਰੀ ਤੋਂ ਬਾਅਦ ਲੈਵਲ ਕਰੋਸਿੰਗਾਂ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਹੈ, ਬਸ਼ਰਤੇ ਇਹ ਤਕਨੀਕੀ ਅਤੇ ਕਾਰਜਸ਼ੀਲ ਤੌਰ 'ਤੇ ਸੰਭਵ ਹੋਵੇ।

ਕੰਪਿਊਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਨਸ਼ਿਆਂ, ਗੈਰ ਕਾਨੂੰਨੀ ਹਥਿਆਰ ਅਤੇ ਗੋਲਾ ਬਰੂਦ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਏ। ਪੰਜਾਬ ਅਤੇ ਹਰਿਆਣਾ ਵਿੱਚ 26 ਮਈ ਤੱਕ ਲੂ ਚੱਲਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਵਿੱਚ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ।

ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਹੁਣ ਕੁਝ ਹੀ ਪਲਾਂ ਬਾਅਦ 3 ਵੱਜ ਚੁੱਕੇ ਨੇ, ਖਬਰਾਂ ਹੋ ਚੁੱਕੀਆਂ ਨੇ ਮੇਨ ਖਬਰਾਂ, ਅਤੇ ਪ੍ਰੋਗਰਾਮ ਦਾ ਟਾਈਮ ਹੋ ਗਿਆ ਹੈ ਚਿੱਠੀਆਂ ਮਿੱਠੀਆਂ ਦਾ। ਅਤੇ ਸਾਡੇ ਦੋਸਤ ਜਿਹੜੇ ਇੰਤਜ਼ਾਰ ਕਰ ਰਹੇ, ਉਹਨਾਂ ਸਾਰੇ ਹੀ ਸਰੋਤਿਆਂ ਦੇ ਲਈ, ਉਹਨਾਂ ਸਾਰੇ ਹੀ ਦੋਸਤਾਂ ਲਈ ਪਿਆਰ ਭਰੇ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਅਤੇ ਅੱਜ ਦਾ ਦਿਨ ਸ਼ੁਭ ਹੋਵੇ ਇਹੀ ਕਾਮਨਾ ਕਰਦੇ ਹਾਂ। ਅਤੇ ਦੋਸਤਾਂ ਨੂੰ ਦੱਸ ਦਈਏ ਕਿ ਇੱਕ ਖਾਸ ਚੀਜ਼ ਹੁੰਦੀ ਆ ਚਿੱਠੀਆਂ ਪੜ੍ਹਨ ਤੋਂ ਪਹਿਲਾਂ, ਇੱਕ ਹੋਰ ਚਾਅ ਵਾਲੀ ਗੱਲ ਇਹ ਆ ਕਿ ਅੱਜ ਟੀ ਦਿਵਸ ਹੈ। ਟੀ ਮਤਲਬ ਕਿ ਚਾਹ ਦਾ ਦਿਨ, ਚਾਹ, ਅੰਤਰਰਾਸ਼ਟਰੀ ਚਾਹ ਦਿਵਸ, ਮਤਲਬ ਕਿ ਚਾਹ ਦਾ ਮਤਲਬ ਟੀ ਆ, ਟੀ ਦਾ ਮਤਲਬ ਚਾਹ ਵਾ। ਲੇਕਿਨ ਸਾਡੇ ਪੰਜਾਬੀਆਂ ਦੇ ਵਿੱਚ ਕੀ ਹੁੰਦਾ ਕਿ ਚਾਹ ਦਾ ਮਤਲਬ ਚਾਹ ਹੁੰਦਾ ਵੀ ਚਾਹ ਚੜ ਗਿਆ ਕਿ ਚਾਹ ਪੀਏ, ਕਿਉਂਕਿ ਚਾਹ ਸਾਡੇ ਹਰ ਮੁੱਦੇ 'ਚ ਹਰ ਜਗ੍ਹਾ ਸਾਨੂੰ ਚਾਹ ਚਾਹੀਦੀ ਹੈ। ਚਾਹ ਤੋਂ ਬਿਨਾਂ ਸਾਨੂੰ ਤਾਜ਼ਗੀ ਨਹੀਂ ਆਉਂਦੀ, ਚਾਹ ਤੋਂ ਬਿਨਾਂ ਅਸੀਂ ਆਪਣੇ ਆਪ ਨੂੰ ਸੁਸਤ ਸਮਝਦੇ ਹਾਂ। ਜਰਾ ਕੁ ਫ੍ਰੀ ਹੋ ਕੇ ਬੈਠਦੇ ਹਾਂ ਤਾਂ ਅਸੀਂ ਚਾਹ ਦੀ ਡਿਮਾਂਡ ਕਰਦੇ ਹਾਂ। ਅਤੇ ਅੱਜ ਅੰਤਰਰਾਸ਼ਟਰੀ

ਦੀ ਟੀ ਦਿਵਸ ਹੈ ਉਹਦੇ 'ਤੇ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ। ਅੰਤਰਰਾਸ਼ਟਰੀ ਚਾਹ ਦਿਵਸ ਨੂੰ ਪੰਜਾਬੀ ਵਿੱਚ ਕੌਮਾਂਤਰੀ ਚਾਹ ਦਿਵਸ ਵੀ ਕਿਹਾ ਜਾਂਦਾ ਹੈ ਜਾਂ ਕਹਿ ਲਓ ਕਿ ਅੰਤਰਰਾਸ਼ਟਰੀ ਚਾਹ ਦਿਵਸ ਵੀ ਕਿਹਾ ਜਾਂਦਾ। ਇਹ ਦਿਨ ਹਰ ਸਾਲ 21 ਮਈ ਨੂੰ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ। ਅਤੇ ਕਹਿੰਦੇ ਆ ਜੀ ਸ਼ੁਰੂਆਤ ਦੇ ਵਿੱਚ ਪਹਿਲਾਂ ਇਹ ਦਿਨ 2005 ਤੋਂ ਭਾਰਤ ਅਤੇ ਸ਼੍ਰੀਲੰਕਾ ਵਰਗੇ ਚਾਹ ਉਤਪਾਦਕਾਂ ਦੇਸ਼ਾਂ ਵਿੱਚ 15 ਦਸੰਬਰ ਨੂੰ ਮਨਾਇਆ ਜਾਂਦਾ ਸੀ। ਅਤੇ ਸੰਯੁਕਤ ਰਾਸ਼ਟਰ ਦੀ ਮਾਨਤਾ ਇਹ ਹੈ ਕਿ ਸਾਲ 2019 ਵਿੱਚ ਸੰਯੁਕਤ ਰਾਸ਼ਟਰ ਅਤੇ ਨੇ ਅਧਾਰਿਤ ਤੌਰ 'ਤੇ 21 ਮਈ ਨੂੰ ਅੰਤਰਰਾਸ਼ਟਰੀ ਚਾਹ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। ਪਹਿਲੀ ਵਾਰ ਅਧਾਰਿਤ ਰੂਪ ਵਿੱਚ 21 ਮਈ 2020 ਨੂੰ ਮਨਾਇਆ ਗਿਆ ਚਾਹ ਦਿਵਸ। ਅਤੇ ਇਸ ਦਿਨ ਨੂੰ ਮਨਾਉਣ ਦਾ ਜਿਹੜਾ ਮੁੱਖ ਉਦੇਸ਼ ਚਾਹ ਦੇ ਸਿਹਤ ਲਾਭਾਂ ਬਾਰੇ ਜਾਗਰੂਕਤਾ ਵਧਾਉਣਾ, ਚਾਹ ਦੀ ਖਪਤ ਨੂੰ ਉਤਸ਼ਾਹਿਤ ਕਰਨਾ ਅਤੇ ਚਾਹ ਦੇ ਬਾਗਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਸਥਿਤੀਆਂ ਵਿੱਚ ਸੁਧਾਰ ਲਿਆਉਣ ਵਾਸਤੇ। ਚਾਹ ਨੂੰ ਪੀਣ ਦੇ ਜਿਹੜੇ ਚਾਹ ਚੜਿਆ ਰਹਿੰਦਾ ਸਨ ਚਾਹ ਪੀਣ ਦਾ, ਉਹਦੇ ਬਾਰੇ ਗੱਲ ਕਰਦੇ ਹਾਂ ਕਿ ਪੰਜਾਬ ਵਿੱਚ ਚਾਹ ਜਿਸ ਨੂੰ ਆਮ ਬੋਲਚਾਲ ਦੇ ਵਿੱਚ ਅਸੀਂ ਚਾਹ ਕਹਿ ਲੈਂਦੇ, ਚਾਹ ਅਤੇ ਸਿਰਫ ਇੱਕ ਪੀਣ ਵਾਲਾ ਪਦਾਰਥ ਨਹੀਂ ਬਲਕਿ ਇਹ ਜਜ਼ਬਾਤ ਵੀ ਹੋ ਜਾਂਦੇ ਆ। ਮਹਿਮਾਨ ਨਵਾਜ਼ੀ, ਪੰਜਾਬੀ ਸੱਭਿਆਚਾਰ ਵਿੱਚ ਘਰ ਆਏ ਮਹਿਮਾਨਾਂ ਦਾ ਸਵਾਗਤ ਸਭ ਤੋਂ ਪਹਿਲਾਂ ਅਸੀਂ ਗਰਮਾ ਗਰਮ ਚਾਹ ਨਾਲ ਕਰਦੇ ਹਾਂ। ਅਤੇ ਪੰਜਾਬ ਵਿੱਚ ਖਾਸ ਕਰਕੇ ਅਦਰਕ ਵਾਲੀ ਚਾਹ, ਇਲਾਚੀ ਵਾਲੀ ਚਾਹ, ਦੁੱਧ ਪੱਤੀ ਵਾਲੀ ਚਾਹ ਜਾਂ ਫਿਰ ਅੱਜ ਕੱਲ੍ਹ ਗ੍ਰੀਨ ਟੀ ਪੀਂਦੇ ਆ, ਕੇਸਰ ਵਾਲੀ ਚਾਹ ਪੀਂਦੇ ਆ, ਮਤਲਬ ਕਿ ਚਾਹ ਪੀਣੀ ਅਸੀਂ ਕਿਸੇ ਨਾ ਕਿਸੇ ਰੂਪ 'ਚ ਪੀਈਏ। ਅਤੇ ਜੇ ਥੋੜ੍ਹੀ ਦੇਰ ਲਈ ਅਸੀਂ ਫ੍ਰੀ ਬੈਠੇ ਹਾਂ ਤਾਂ ਚਲੋ ਜੀ ਦੋ ਦੋ ਕੱਪ, ਇੱਕ ਇੱਕ ਕੱਪ ਚਾਹ ਬਣਾ ਲਓ, ਜਾਂ ਕੋਈ ਪ੍ਰਾਹੁਣਾ ਆ ਗਿਆ, ਗੈਸਟ ਆ ਗਿਆ ਘਰ ਦੇ ਵਿੱਚ, ਤਾਂ ਚਲੋ ਜੀ ਚਾਹ ਧਰੋ ਨਾਲ ਪਕੌੜੇ ਵਗੈਰਾ ਮੰਗਾ ਲਓ। ਮਤਲਬ ਕਿ ਚਾਹ ਸਾਡੀ ਹਰ ਜਗ੍ਹਾ ਪ੍ਰਧਾਨ ਆ। ਜੇਕਰ ਤੁਸੀਂ ਕੌਮੀ ਅੰਤਰੀ ਚਾਹ ਦਿਵਸ ਲਈ ਪੰਜਾਬੀ ਦਾ ਦੀਆਂ ਸ਼ੁਭਕਾਮਨਾਵਾਂ ਨੂੰ ਸਵੀਕਾਰ ਕਰੋ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ, ਕਿਉਂਕਿ ਚਾਹ ਜਿਹੜੀ ਸਾਡੀ ਸਾਰਿਆਂ ਦੀ ਬਹੁਤ ਚਹੇਤੀ ਆ। ਹਰ ਘਰ ਦੀ ਰਸੋਈ ਦੇ ਵਿੱਚ ਤੁਹਾਨੂੰ ਚਾਹ ਮਿਲਦੀ ਆ। ਸਵੇਰੇ ਉੱਠਦੇ ਪਹਿਲਾਂ ਕਹਿੰਦੇ ਪਹਿਲਾਂ ਚਾਹ ਪੀਣੀ ਫਿਰ ਹੋਰ ਕੋਈ ਕੰਮ ਕਰਨਾ, ਜ਼ਰਾ ਕੁ ਫ੍ਰੀ ਹੋ ਕੇ ਬੈਠੇ ਆ ਤਾਂ ਕਹਿੰਦੇ ਤਾਜ਼ਗੀ ਥਕਾਵਟ ਜਿਹੀ ਹੋ ਗਈ ਚਾਹ ਪੀ ਲਈਏ। ਮਤਲਬ ਕਿ ਚਾਹ ਚਾਹ ਅਤੇ ਚਾਹ, ਅਤੇ ਇਹ ਚਾਹ ਜਿਹੜੀ ਆ ਸਾਡਾ ਚਾਹ ਬਣਿਆ ਰਹੇ ਹਮੇਸ਼ਾ, ਕਿਉਂਕਿ ਇਹ ਸਾਡੇ ਇੱਕ ਤਰ੍ਹਾਂ ਦੇ ਭਾਈਚਾਰੇ ਦਾ ਵੀ ਪ੍ਰਤੀਕ ਕਹਿ ਲੈ ਸਕਦੇ ਹਾਂ ਅਸੀਂ, ਕਿ ਅਸੀਂ ਰਲ ਮਿਲ ਕੇ ਬੈਠਦੇ ਹਾਂ, ਚਲੋ ਚਾਰ ਬੰਦੇ ਬੈਠਾਂਗੇ ਨਾਲ ਚਾਹ ਪੀਵਾਂਗੇ ਅਤੇ ਪਿਆਰ ਅਤੇ ਸੁਨੇਹ ਵੀ ਵੱਧਦਾ ਹੈ। ਅਤੇ ਇਸੇ ਤਰ੍ਹਾਂ ਤੁਹਾਡਾ ਸੁਨੇਹ ਸਾਡੇ ਨਾਲ ਜਿਹੜਾ ਵੱਧਦਾ ਉਹ ਹੈਗੀ ਆ ਤੁਹਾਡੀਆਂ ਪਿਆਰੀਆਂ ਪਿਆਰੀਆਂ ਚਿੱਠੀਆਂ, ਕਿਉਂਕਿ ਦੁਪਹਿਰ ਦਾ ਸਮਾਂ ਵਾ, ਬਹੁਤ ਸਾਰੇ ਲੋਕ ਕਈ ਸਾਡੇ ਰੈਸਟ ਕਰਦੇ ਆ, ਅਤੇ ਰੈਸਟ ਕਰਨ ਦਾ ਤਰੀਕਾ ਇਹ ਆ ਕਿ ਨਾਲੇ ਆਪਾਂ ਚਿੱਠੀਆਂ ਸੁਣਾਂਗੇ ਨਾਲੇ ਗੀਤ ਸੰਗੀਤ ਸੁਣਾਂਗੇ ਤਾਂ ਰੈਸਟ ਹੋ ਜਾਏਗੀ ਰੇਡੀਓ 'ਤੇ। ਅਤੇ ਕਈਆਂ ਦਾ ਹੁੰਦਾ ਕਿ ਨਾਲ ਨਾਲ ਚਾਹ ਵੀ ਪੀ ਲਈਏ, ਹੁਣ ਦੇਖਦੇ ਹਾਂ ਕਿਹੜੇ ਕਿਹੜੇ ਬੰਦੇ ਅੱਜ ਚਾਹ ਵੀ ਨਾਲ ਪੀਂਦੇ ਆ ਅਤੇ ਨਾਲ ਨਾਲ ਇੰਜੋਏ ਵੀ ਕਰਦੇ ਪ੍ਰੋਗਰਾਮ ਦਾ। ਅਤੇ ਚਲੋ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲੀ ਚਿੱਠੀ ਸਾਡੇ ਕੋਲ ਆਈ ਹੈ ਜੀ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ, ਭੋਲਾ ਸੁਹਾਗ, ਡਾਕਟਰ ਅਮਨਜੀਤ ਸਿੰਘ, ਸੁਖਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਮਨਜੋਤ, ਗੁਰਤੇਸ਼ਵਰ, ਗੁਣਤਾਜ, ਅਭਿਜੋਤ, ਅਤੇ ਇਹਨਾਂ ਨੇ ਆਪਣੇ ਦੋਸਤਾਂ ਦੇ ਨਾਮ ਵੀ ਲਿਖੇ ਆ, ਬਲਦੇਵ ਸਿੰਘ, ਮਲਕੀਤ ਸਿੰਘ ਕੁੜਿਆਣਾ, ਆਰ ਪੀ ਸਿੰਘ, ਪੱਪੂ ਨਿਹਾਲੇ, ਅਤੇ ਨਾਲ ਇਹਨਾਂ ਨੇ ਕਿਹਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਕੋਈ ਵੀ ਗੀਤ ਸੁਣਾ ਦਿਓ। ਥੈਂਕ ਯੂ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਚਾਲ ਕਲਾ ਨਵਾਂ ਸ਼ਹਿਰ ਤੋਂ, ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ ਅਤੇ ਕੁਲਵਿੰਦਰ ਕੌਰ ਅੰਬਾ ਚਾਹਲ, ਅਤੇ ਇਹਨਾਂ ਨੇ ਵੀ ਸਾਨੂੰ ਚਿੱਠੀ ਲਿਖੀ ਆ। ਅੱਗੇ ਜਿਹੜਾ ਅਗਲਾ ਖਤ ਸਾਡੇ ਕੋਲ ਆਇਆ ਜੀ ਇਹ ਹੈਗਾ ਜੀ ਸ਼੍ਰੀ ਗੰਗਾਨਗਰ ਤੋਂ, ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ। ਅਤੇ ਇੱਕ ਹੋਰ ਸਾਡੇ ਕੋਲ ਜਿਹੜਾ ਖਤ ਹੈ ਇਹ ਹੈਗਾ ਮਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਗੀਤ ਦੇ ਨਾਲ।

ਜੀ, ਇਹ ਗੀਤ ਸੀ ਸਰਦੂਰ ਸਿਕੰਦਰ ਹੋਣਾ ਦੀ ਆਵਾਜ਼ ਦੇ ਵਿੱਚ। ਅਤੇ ਸਾਡੇ ਕੋਲ ਜਿਹੜੀਆਂ ਹੋਰ ਚਿੱਠੀਆਂ ਆਈਆਂ ਹੋਈਆਂ ਅਸੀਂ ਉਹ ਵੀ ਲੈ ਲਈਏ। ਅਤੇ ਇੱਕ ਚਿੱਠੀ ਸਾਡੇ ਕੋਲ ਆਈ ਹੈ ਜੀ ਗਿੱਦੜਬਾਹਾ ਤੋਂ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਤਨੇਜਾ, ਸੋਰੀ ਪਾਇਲ, ਬੇਬੀ ਹਨੀਸ਼ਾ ਅਤੇ ਬੇਬੀ ਕੈਰਵੀ। ਇਹਨਾਂ ਨੇ ਕਿਹਾ ਜੀ ਸਾਨੂੰ ਮਿਸ ਪੂਜਾ ਦੀ ਆਵਾਜ਼ 'ਚ ਗੀਤ ਸੁਣਾ ਦਿਉ, ਦੋ ਨੈਣ ਸ਼ਰਬਤੀ। ਅਤੇ ਜ਼ਰੂਰ ਸੁਣਾਵਾਂਗੇ ਤੁਹਾਨੂੰ ਇਹ ਗੀਤ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ

ਇਹ ਗੀਤ ਸੀ ਮਿਸ ਪੂਜਾ ਦੀ ਆਵਾਜ਼ ਦੇ ਵਿੱਚ। ਚਿੱਠੀਆਂ ਦਾ ਸਿਲਸਿਲਾ ਆਪਣਾ ਚੱਲਦਾ ਰਹੇਗਾ ਅਤੇ ਗਰਮੀ ਜਿਹੜੀ ਉਹ ਬਹੁਤ ਪੈ ਰਹੀ ਆ। ਗਰਮੀ ਇੰਨੀ ਪੈ ਰਹੀ ਕਿ 46 ਡਿਗਰੀ ਤੋਂ ਉੱਪਰ ਤਾਪਮਾਨ ਜਾ ਰਿਹਾ ਅਤੇ ਜਿਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਾਵਧਾਨੀਆਂ ਵੀ ਵਰਤਣੀਆਂ ਪੈਣਗੀਆਂ। ਅਤੇ ਛੋਟੀ ਛੋਟੀ ਇਨਫੋਰਮੇਸ਼ਨ ਜ਼ਰੂਰੀ ਹੈ ਕਿ ਆਪਾਂ ਚਿੱਠੀਆਂ ਦੇ ਨਾਲ ਨਾਲ ਥੋੜ੍ਹੀ ਜਿਹੀ ਜਾਣਕਾਰੀ ਵੀ ਲਈਏ ਤਾਂ ਜੋ ਇਹ ਤੇਜ਼ ਧੁੱਪ ਵਾਲੇ ਵਾਤਾਵਰਨ ਦੇ ਵਿੱਚ ਅਸੀਂ ਆਪਣੇ ਆਪ ਨੂੰ ਸੇਫ ਰੱਖ ਸਕੀਏ, ਲੂ ਤੋਂ ਬਚ ਸਕੀਏ, ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀ ਸਕੀਏ। ਕਹਿੰਦੇ ਗਰਮੀਆਂ ਦੇ ਮੌਸਮ ਵਿੱਚ ਸਰੀਰ ਨੂੰ ਨਾ ਠੰਡਕ ਪਹੁੰਚਾਉਣ ਲਈ ਅਤੇ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਸਾਡੇ ਖਾਣ ਪੀਣ ਜਿਹੜੇ ਸਾਡੇ ਉਹ ਕੰਮ ਆਉਂਦੇ ਆ। ਅਤੇ ਆਪਾਂ ਜੇ ਜ਼ਿਆਦਾ ਅੱਜ ਕੱਲ੍ਹ ਲੂ ਦਾ ਸਮਾਂ ਚੱਲ ਰਿਹਾ, ਮਿੱਠੀਆਂ ਨਮਕੀਨ ਜਿਹੜੀ ਲੱਸੀ ਆ ਉਹ ਵੀ ਸਾਡੇ ਲਈ ਵਧੀਆ ਹੋ ਸਕਦੀ ਹੈ। ਇਹ ਪੰਜਾਬ ਦਾ ਸਭ ਤੋਂ ਮਸ਼ਹੂਰ ਜਿਹੜਾ ਖਾਣ ਪੀਣ ਵਾਲਾ ਪਦਾਰਥ ਆ ਉਹ ਹੈਗਾ ਜੀ ਦਹੀਂ ਤੋਂ ਬਣਦਾ। ਦਹੀਂ ਦੀ ਲੱਸੀ ਬਣਾ ਕੇ ਲੋਕ ਪੀਂਦੇ ਆ ਕਿ ਠੰਡਕ ਰਹੇ ਸਰੀਰ ਦੇ ਵਿੱਚ, ਜਿੱਦਾਂ ਗਰਮੀ ਦਾ ਮੌਸਮ ਚੱਲ ਰਿਹਾ ਹੈ ਅਤੇ ਪੇਟ ਨੂੰ ਤੁਰੰਤ ਠੰਡਾ ਕਰ ਦਿੰਦਾ ਦਹੀਂ ਜਿਹੜਾ ਹੈਗਾ। ਅਤੇ ਕੱਚੀ ਲੱਸੀ, ਕੱਚੀ ਲੱਸੀ ਅਤੇ ਦੁੱਧ, ਪਾਣੀ, ਗੁਲਾਬ ਅਤੇ ਸ਼ਰਬਤ ਜਿਵੇਂ ਰੂਹ ਅਫਜ਼ਾ ਵਗੈਰਾ ਨੂੰ ਮਿਲਾ ਕੇ ਬਣਾਈ ਜਾਵੇ ਤਾਂ ਵੀ ਸਾਡੇ ਸਰੀਰ ਦੇ ਵਿੱਚ ਐਸਿਡਿਟੀ ਨੂੰ ਘਟਾਉਂਦੀ ਹੈ ਅਤੇ ਸਰੀਰ 'ਚ ਠੰਡਕ ਲਿਆਉਂਦੀ ਹੈ। ਅਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਜਿੱਦਾਂ ਅੱਜ ਕੱਲ੍ਹ ਮੌਸਮ ਚੱਲ ਰਿਹਾ ਆਪਣੇ ਸਰੀਰ ਨੂੰ ਹਾਈਡਰੇਟ ਰੱਖਿਆ ਜਾ ਸਕਦਾ ਆ ਕਿ ਜਦੋਂ ਵੀ ਕਿਤੇ ਬਾਹਰ ਨਿਕਲੋ ਅਤੇ ਆਪਣੇ ਸਰੀਰ ਦੇ ਵਿੱਚ ਜਿਹੜਾ ਆਪਣੇ ਪਾਣੀ ਦੀ ਕਮੀ ਨਾ ਹੋਵੇ, ਇਸ ਕਰਕੇ ਪਾਣੀ ਨੂੰ ਨਾਲ ਵੀ ਲੈ ਕੇ ਚੱਲੋ ਅਤੇ ਪਾਣੀ ਪੀ ਕੇ ਵੀ ਘਰੋਂ ਚੱਲੋ। ਅਤੇ ਚਾਟੀ ਦੀ ਛਾਚ ਜਿਹੜੀ ਆ ਅਤੇ ਇਹ ਪਾਚਨ ਤੰਤਰ ਨੂੰ ਠੀਕ ਰੱਖਦੀ ਹੈ ਅਤੇ ਸਰੀਰ ਨੂੰ ਹਾਈਡਰੇਟ ਰੱਖਦੀ ਹੈ ਅਤੇ ਲੂ ਲੱਗਣ ਅਤੇ ਸਟ੍ਰੋਕ ਤੋਂ ਬਚਾ ਕੇ ਰੱਖਦੀ ਹੈ। ਇਸ ਕਰਕੇ ਚਾਟੀ ਦੀ ਲੱਸੀ ਦੀ ਮਾਤਰਾ ਨੂੰ ਵੀ ਪੀਣਾ ਚਾਹੀਦਾ ਹੈ ਤਾਂ ਜੋ ਸਾਡਾ ਸਰੀਰ ਠੰਡਾ ਰਹੇ। ਅਤੇ ਬਹੁਤ ਸਾਰੇ ਲੋਕ ਸੱਤੂ ਦਾ ਸ਼ਰਬਤ ਵੀ ਪੀਂਦੇ ਆ। ਭੁੰਨੇ ਹੋਏ ਛੋਲਿਆਂ ਦੇ ਆਟੇ, ਸੱਤੂ ਤੋਂ ਬਣਾਇਆ ਹੋਇਆ ਪਾਣੀ ਪੀਣ ਵਾਲਾ ਪਦਾਰਥ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਅਤੇ ਤਾਕਤਵਰ ਹੁੰਦਾ ਹੈ। ਜਿਵੇਂ ਕਿ ਸੱਤੂ ਦਾ ਪਾਣੀ ਆਪਾਂ ਬਣਾ ਕੇ ਪੀਏ ਜਾਂ ਸ਼ਰਬਤ ਵਾਂਗੂ ਬਣਾ ਕੇ ਪੀਏ ਤਾਂ ਸਾਡੇ ਸਰੀਰ ਲਈ ਬਹੁਤ ਹੀ ਵਧੀਆ ਹੋਏਗਾ, ਕਿਉਂਕਿ ਜੋ ਗਰਮੀ ਦਾ ਮੌਸਮ ਚੱਲ ਰਿਹਾ ਸੀ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਾਂਗੇ ਅਤੇ ਸਾਡੇ ਸਰੀਰ ਦੇ ਵਿੱਚ ਗਰਮੀ ਦਾ ਜਿਹੜਾ ਅਸਰ ਘੱਟ ਰਹੇਗਾ ਅਤੇ ਠੰਡਕ ਜ਼ਿਆਦਾ ਮਹਿਸੂਸ ਹੋਏਗੀ। ਅਤੇ ਗਰਮੀਆਂ ਦੇ ਵਿੱਚ ਸਾਡੇ ਕੋਲ ਫਲ ਵੀ ਇਹੋ ਜਿਹੇ ਹੈਗੇ ਆ ਜਿਹੜੇ ਅਸੀਂ ਖਾ ਸਕਦੇ ਹਾਂ, ਜਿਵੇਂ ਤਰਬੂਜ ਅਤੇ ਖਰਬੂਜਾ। ਇਹਨਾਂ ਵਿੱਚ 90% ਜਿਹੜਾ ਪਾਣੀ ਹੁੰਦਾ ਹੈ ਜੋ ਸਰੀਰ ਨੂੰ ਹਾਈਡਰੇਟ ਰੱਖਦਾ ਹੈ। ਅਤੇ ਅੱਗੇ ਦਹੀਂ ਅਤੇ ਖੀਰੇ ਦਾ ਜੇ ਰਾਇਤਾ ਆਪਾਂ ਬਣਾ ਕੇ ਖਾਂਦੇ ਹਾਂ ਦੁਪਹਿਰ ਵਿੱਚ, ਅਤੇ ਖੀਰੇ ਅਤੇ ਪੁਦੀਨੇ ਦਾ ਰਾਇਤਾ ਪੇਟ ਲਈ ਬਹੁਤ ਹੀ ਹਲਕਾ ਅਤੇ ਗੁਣਕਾਰੀ ਹੁੰਦਾ ਹੈ। ਜਾਣੀ ਕਿ ਆਪਾਂ ਖੀਰਾ ਅਤੇ ਪੁਦੀਨੇ ਦਾ ਰਾਇਤਾ ਬਣਾ ਕੇ ਖਾਈਏ ਤਾਂ ਉਹ ਵੀ ਸਾਡੇ ਸਰੀਰ ਲਈ ਹਲਕਾ ਅਤੇ ਬਹੁਤ ਗੁਣਕਾਰੀ ਹੁੰਦਾ ਹੈ। ਅਤੇ ਦਹੀਂ ਜਿਹੜਾ ਉਹ ਵੀ ਅਸੀਂ ਦੁਪਹਿਰ ਨੂੰ ਬਣਾ ਕੇ ਖਾ ਸਕਦੇ ਹਾਂ। ਅਤੇ ਜੇ ਆਪਾਂ ਸਲਾਦ ਖਾਈਏ, ਖੀਰਾ, ਟਮਾਟਰ, ਪਿਆਜ਼। ਪਿਆਜ਼ ਤਾਂ ਵੈਸੇ ਵੀ ਲੂਹ ਤੋਂ ਸਾਨੂੰ ਬਚਾਉਂਦਾ ਹੈ। ਖੀਰਾ, ਟਮਾਟਰ ਅਤੇ ਪਿਆਜ਼ ਦਾ ਸਲਾਦ ਖਾਈਏ ਤਾਂ ਆਸਾਨੀ ਨਾਲ ਪਚਾਉਣ ਦੇ ਵਿੱਚ ਇਹ ਜਿਹੜਾ ਸਾਡੇ ਨਾ ਖਾਣਾ ਖਾਧਾ ਉਹਨੂੰ ਪਚਾਉਣ ਦੇ ਵਿੱਚ ਮਦਦ ਕਰਦਾ ਹੈ। ਅਤੇ ਗਰਮੀਆਂ ਦੀ ਰਾਤ ਨੂੰ ਮਲਾਈ ਜਾਂ ਅੰਬ ਦੇ ਸਵਾਦ ਵਾਲੀ ਠੰਡੀ ਠੰਡੀ ਕੁਲਫੀ ਖਾਣਾ ਕੋਈ ਪਸੰਦ ਕਰਦਾ ਤਾਂ ਉਹ ਵੀ ਖਾ ਸਕਦਾ ਹੈ। ਅਤੇ ਅੰਬ ਦਾ ਰਸ ਜਿਹਨੂੰ ਪੰਜਾਬੀ ਘਰਾਂ ਦੇ ਵਿੱਚ ਦੌਰਾਨ ਠੰਡਾ ਅੰਬ ਦੀਆਂ ਕਈ ਆਈਟਮਾਂ ਬਣਾ ਕੇ ਜਿਹੜੀਆਂ ਉਹ ਖਾਂਦੇ ਆ, ਕੋਈ ਉਹਦਾ ਸ਼ਰਬਤ ਬਣਾਉਂਦਾ ਹੈ, ਕੋਈ ਉਹਦਾ ਜੂਸ ਬਣਾਉਂਦਾ, ਕਈ ਉਹਦਾ ਆਮ ਬਹੁਤ ਸਾਰੇ ਨਾਮ ਹੈਗੇ ਇਹਦੇ ਕਿ ਅਸੀਂ ਅੰਬ ਦੀ ਚਟਨੀ ਬਣਾ ਕੇ ਖਾਧੀ ਹੈ। ਅਤੇ ਠੰਡਾ ਅੰਬ ਦਾ ਰਸ ਬਹੁਤ ਹੀ ਚਾਅ ਨਾਲ ਖਾਧਾ ਜਾਂਦਾ ਹੈ। ਅਤੇ ਇਹ ਸਨ ਛੋਟੀਆਂ ਜਿਹੀਆਂ ਜਾਣਕਾਰੀਆਂ ਜਿਹੜੀਆਂ ਸਾਡੇ ਖਾਣ ਪੀਣ ਨਾਲ ਸੰਬੰਧਿਤ ਸੀਗੀਆਂ, ਜਿਹਦੇ ਨਾਲ ਸਾਡੇ ਸਰੀਰ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਪਾਣੀ ਦੀ ਮਾਤਰਾ ਬਣੀ ਰਹੇਗੀ ਇਹਨਾਂ ਚੀਜ਼ਾਂ ਦੇ ਇਸਤੇਮਾਲ ਦੇ ਨਾਲ। ਅਤੇ ਲੂਹ ਤੋਂ ਆਪਣਾ ਪੂਰਾ ਪੂਰਾ ਧਿਆਨ ਰੱਖੋ, ਕਿਉਂਕਿ 26 ਤਰੀਕ ਤੱਕ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਲੂਹ ਜਿਹੜੀ ਉਹ ਚੱਲਦੀ ਰਹਿਣੀ ਹੈ। ਅਤੇ ਜਿੰਨਾ ਆਪਾਂ ਬਚਾਅ ਰੱਖਾਂਗੇ ਉਨਾ ਚੰਗਾ ਰਹੇਗਾ। ਬਾਹਰ ਨਿਕਲਦੇ ਹਾਂ ਅਤੇ ਆਪਣੇ ਸਰੀਰ ਸਿਰ 'ਤੇ ਕੱਪੜਾ ਰੱਖ ਕੇ ਜਾਓ, ਅਤੇ ਜੇ

ਤੁਸੀਂ ਛੱਤਰੀ ਲੈ ਕੇ ਜਾਓ ਤਾਂ ਵੀ ਤੁਹਾਡਾ ਬਚਾਅ ਹੋ ਸਕਦਾ ਹੈ। ਅਤੇ ਜੇ ਜ਼ਿਆਦਾ ਲੱਗੇ ਕਿ ਧੁੱਪ ਦੇ ਵਿੱਚ ਜ਼ਿਆਦਾ ਤੁਰਨਾ ਪੈ ਰਿਹਾ ਜਾਂ ਕਿਤੇ ਨਾ ਕਿਤੇ ਛਾਂ ਦੇਖ ਕੇ ਉਹਦੇ ਵਿੱਚ ਥੋੜ੍ਹੀ ਦੇਰ ਲਈ ਖੜ੍ਹੇ ਹੋਵੋ ਤਾਂ ਕਿ ਜਿਹੜਾ ਧੁੱਪ ਦੀ ਤੇਜ਼ ਸਾਡੇ ਪੈ ਰਹੀ ਹੈ ਧਾਰ ਉਹ ਸਾਨੂੰ ਥੋੜ੍ਹਾ ਜਿਹਾ ਬਚਾਅ ਕਰ ਸਕੇ। ਇਸ ਕਰਕੇ ਹਲਕੀ ਹਲਕੀ ਧੁੱਪ ਦੇ ਵਿੱਚ ਹਲਕੀ ਹਲਕੀ ਛਾਂ ਦੇ ਵਿੱਚ ਵੀ ਸਾਨੂੰ ਖੜ੍ਹੇ ਰਹਿਣ ਦੀ ਲੋੜ ਹੁੰਦੀ ਹੈ ਗਰਮੀਆਂ ਦੇ ਵਿੱਚ, ਅਤੇ ਲੂਹ ਤੋਂ ਬਚਿਆ ਜਾ ਸਕਦਾ ਹੈ। ਅਤੇ ਦੋਸਤੋ ਇਹ ਤਾਂ ਸੀਗੀਆਂ ਗੱਲਾਂ ਬਾਤਾਂ ਜਿਹੜੀਆਂ ਸਾਡੇ ਜੀਵਨ ਦੇ ਲਈ ਸਾਨੂੰ ਇੱਦਾਂ ਦੇ ਗਰਮੀ ਦੇ ਮੌਸਮ ਦੇ ਵਿੱਚ ਸਾਡੇ ਕੰਮ ਆਉਣ ਵਾਲੀਆਂ ਨੇ। ਅਤੇ ਖਤਾਂ ਦਾ ਸਿਲਸਿਲਾ ਵੀ ਆਪਾਂ ਜਾਰੀ ਰੱਖਦੇ ਹਾਂ, ਅਗਲੇ ਖਤ ਸਾਡੇ ਕੋਲ ਜਿਹੜੇ ਆਏ ਆ ਉਹਨਾਂ ਨੂੰ ਵੀ ਪੜ੍ਹਦੇ ਹਾਂ। ਇਹ ਖਤ ਸਾਡੇ ਕੋਲ ਆਇਆ ਜੀ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਿਰ ਰਾਹੀ ਮਹਿਰਾਜ ਜਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਖਤ ਹੈ ਜੀ। ਬਹੁਤ ਦੂਰੋਂ ਖਤ ਸਾਡੇ ਕੋਲ ਆਇਆ, ਖਤ ਲਿਖਣ ਲਈ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਪਿੰਡ ਮੂਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ। ਹਾਂਜੀ ਇਹ ਦੂਜਾ ਖਤ ਹੈ ਜੀ ਜਿਹਦੇ ਵਿੱਚ ਅਲੱਗ ਨਾਮ ਲਿਖੇ ਹੋਏ ਆ, ਪ੍ਰਵੀਨ ਰਾਣੀ, ਆਸ਼ਾ ਰਾਣੀ, ਨਿਸ਼ੂ ਰਾਣੀ, ਦੀਕਸ਼ਾ ਰਾਣੀ, ਜੰਨਤ ਰਾਣੀ ਅਤੇ ਗੁਰਲੀਨ ਰਾਣੀ ਦਾ ਇਹਨਾਂ ਨੇ ਖਤ ਲਿਖਿਆ ਜੀ। ਕੋਈ ਵੀ ਗੀਤ ਸਾਨੂੰ ਪੰਜਾਬੀ ਸੁਣਾ ਦਿਉ। ਅਤੇ ਮਾਡਲ ਟਾਊਨ ਕਰਨਾਲ ਤੋਂ ਸਾਡੇ ਕੋਲ ਹੈਗਾ ਜੀ ਸੁਧੀਰ, ਨੂਤਨ, ਸੰਦੀਪ, ਗੁਗਲਾਨੀ, ਜਗਮੋਹਨ, ਪਰ ਪ੍ਰਜਾਪਤੀ, ਨਰਿੰਦਰ ਤਾਨੇ ਕੀ ਲਿਖਿਆ ਜੀ ਤਨੇਜਾ, ਗੁਰਵੀਰ ਸਿੰਘ ਪਾਂਧਾ ਜੀ, ਅਤੇ ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਬਸ ਇਹਨਾਂ ਅੱਗੇ ਇਹੀ ਗੁਜ਼ਾਰਿਸ਼ ਹੈ ਕਿ ਜਿਹੜਾ ਇਹ ਨਾਮ ਲਿਖਦੇ ਆ ਨਾ ਸਾਰਾ ਇਕੱਠਾ ਨਾਮ ਲਿਖਦੇ ਆ, ਜਿੱਦਾਂ ਸੁਧੀਰ, ਨੂਤਨ, ਇਹਦੇ ਵਿੱਚ ਕੋਈ ਗੈਪ ਨਹੀਂ ਰੱਖਿਆ ਹੈ। ਅਤੇ ਉਹ ਪੜ੍ਹਨ ਦੇ ਵਿੱਚ ਕਈ ਵਾਰੀ ਨਾ ਦਿੱਕਤ ਆਉਂਦੀ ਹੈ ਕਿਉਂਕਿ ਬਹੁਤ ਸਾਰੇ ਨਾਮ ਇਹਨਾਂ ਨੇ ਇੱਦਾਂ ਹੀ ਲਿਖੇ ਹੋਏ ਆ ਰਨਿੰਗ ਹੈਂਡ ਰਾਈਟਿੰਗ ਦੇ ਵਿੱਚ। ਜੇ ਹੋ ਸਕੇ ਤਾਂ ਆਪਣੇ ਆਰਾਮ ਨਾਲ ਵਧੀਆ ਵਧੀਆ ਕਰਕੇ ਲਿਖਿਆ ਕਰੋ ਤਾਂ ਕਿ ਸਾਰਿਆਂ ਦੇ ਨਾਮ ਬਹੁਤ ਵਧੀਆ ਤਰੀਕੇ ਨਾਲ ਪੜ੍ਹੇ ਜਾ ਸਕਣ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਟਾਲੀ ਵਾਲਾ ਜੱਟਾ, ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਵਾਹਾ ਤੋਂ ਮਨਜੀਤ ਤਨੇਜਾ ਅਤੇ ਪ੍ਰਵੀਨ ਤਨੇਜਾ ਉਹਨਾਂ ਦਾ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੀਤ। ਮਾਸਟਰ ਸਲੀਮ ਦੀ ਆਵਾਜ਼ 'ਚ ਅਗਲਾ ਗੀਤ।

ਇਹੋ ਜਿਹੀ ਬਹੁਤ ਖੂਬਸੂਰਤ ਗੀਤ ਸੀ ਸਲੀਮ ਮਾਸਟਰ ਸਲੀਮ ਹੋਣਾ ਦੀ ਆਵਾਜ਼ ਦੇ ਵਿੱਚ, ਅਤੇ ਖਤਾ ਦਾ ਸਿਲਸਿਲਾ ਚੱਲ ਰਿਹਾ, ਅਜੇ ਵੀ ਚਿੱਠੀਆਂ ਮਿੱਠੀਆਂ ਚੱਲ ਰਹੀਆਂ ਕਿਉਂਕਿ ਪ੍ਰੋਗਰਾਮ 4 ਵਜੇ ਤੱਕ ਚੱਲਣਾ ਹੈ, ਅਤੇ ਸਾਡੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜਦੇ ਆ ਅਤੇ ਖਤ ਲਿਖਣਾ ਚਾਹੁੰਦੇ ਆ, ਚਿੱਠੀ ਲਿਖਣਾ ਚਾਹੁੰਦੇ ਤਾਂ ਉਹ ਲਿਖ ਸਕਦੇ ਆ, ਉਹਦੇ ਲਈ ਪਤਾ ਨੋਟ ਕਰ ਲਓ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਨੰਬਰ ਹੈਗਾ ਜੀ 1440001, ਪਤਾ ਇੱਕ ਵਾਰੀ ਫਿਰ ਸੁਣ ਲਓ, ਪ੍ਰੋਗਰਾਮ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈਗਾ ਜੀ 1440001। ਅਗਰ ਤੁਸੀਂ ਇਹ ਖਤ ਪਤਾ ਲਿਖਦੇ ਹੋ ਤਾਂ ਚਿੱਠੀ ਤੁਹਾਡੀ ਸਿੱਧੀ ਆਕਾਸ਼ਵਾਣੀ ਪਹੁੰਚੇਗੀ। ਅਤੇ ਅੱਜ ਅਸੀਂ ਇੱਕ ਚਿੱਠੀ ਦੇਖੀ ਅਤੇ ਉਹ ਚਿੱਠੀ ਦੇ ਵਿੱਚ ਕੀ ਸੀ ਕਿ ਐਡਰੈੱਸ ਹੀ ਨਹੀਂ ਲਿਖਿਆ ਹੋਇਆ ਸੀ, ਕੋਈ ਐਡਰੈੱਸ ਨਹੀਂ ਲਿਖਿਆ ਪਰ ਉਹਨਾਂ ਨੇ ਚਿੱਠੀ ਪਾ ਦਿੱਤੀ ਅਤੇ ਚਿੱਠੀ ਬਿਲਕੁਲ ਸਾਡੇ ਸਟੇਸ਼ਨ 'ਤੇ ਪਹੁੰਚ ਗਈ। ਅਤੇ ਕਿਉਂਕਿ ਸਾਡੇ ਜਿਹੜੇ ਡਾਕੀਏ ਉਹਨਾਂ ਨੂੰ ਵੀ ਪਤਾ ਕਿ ਇਹ ਚਿੱਠੀਆਂ ਜਿਹੜੀਆਂ ਇਹ ਰੇਡੀਓ ਸਟੇਸ਼ਨ ਦੀਆਂ ਵਾ, ਅਤੇ ਪਰ ਫਿਰ ਵੀ ਤੁਸੀਂ ਜਿਹੜਾ ਖੱਤ ਅਤੇ ਆਪਣੇ 'ਤੇ ਐਡਰੈੱਸ ਲਿਖਣਾ ਨਹੀਂ ਭੁੱਲਣਾ, ਐਡਰੈੱਸ ਲਿਖ ਕੇ ਅਤੇ ਚਿੱਠੀ ਪਾਉਣੀ ਆ, ਅਤੇ ਸਾਨੂੰ ਚਿੱਠੀ ਤੁਹਾਡੀ ਦਾ ਇੰਤਜ਼ਾਰ ਰਹੇਗਾ ਤਾਂ ਕਿ ਸਾਡੇ ਨਵੇਂ ਨਵੇਂ ਸਰੋਤਿਆਂ ਦਾ ਵੀ ਸਾਨੂੰ ਪਤਾ ਲੱਗ ਸਕੇ, ਤੁਹਾਡੇ ਗੀਤ ਸੰਗੀਤ ਦੀ ਵੀ ਫਰਮਾਇਸ਼ ਦਾ ਵੀ ਪਤਾ ਲੱਗ ਸਕੇ। ਅਤੇ ਤੁਹਾਡੇ ਖਤਾਂ ਦੇ ਇੰਤਜ਼ਾਰ ਦੇ ਵਿੱਚ ਸਾਡਾ ਪ੍ਰੋਗਰਾਮ ਚੱਲ ਰਿਹਾ ਜੀ ਚਿੱਠੀਆਂ ਮਿੱਠੀਆਂ, ਅਤੇ ਜਿਹੜੀਆਂ ਚਿੱਠੀਆਂ ਆਈਆਂ ਹੋਈਆਂ ਉਹ ਵੀ ਅਸੀਂ ਜ਼ਰੂਰ ਪੜ੍ਹਾਂਗੇ ਜੀ। ਇਹ ਖਤ ਸਾਡੇ ਕੋਲ ਆਇਆ ਜੀ ਮੁੱਲਾਪੁਰ ਦਾਖਾ ਮੰਡੀ ਤੋਂ, ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ, ਰਾਜੇਸ਼ ਜੈਨ,

ਚਲੋ ਜੀ, ਇਹ ਗੀਤ ਸੀ ਜੀ ਕਮਲਹੀਰ ਦੀ ਆਵਾਜ਼ 'ਚ, ਅਤੇ ਨੱਚਣ ਗਾਉਣ ਵਾਲਾ ਅਤੇ ਨੀਂਦ ਭਗਾਉਣ ਵਾਲਾ ਗੀਤ ਸੀਗਾ ਕਿ ਸੁਣੋ ਅਤੇ ਨਾਲੇ ਥੋੜ੍ਹਾ ਮਾਇੰਡ ਹੋ ਜਾਂਦਾ ਥੋੜ੍ਹਾ ਤਿਆਰ ਕਿ ਚਲੋ ਠੀਕ ਆ ਨੱਚੀਏ ਜਾਂ ਫਿਰ ਕੰਮ ਕਾਰ ਕਰੀਏ, ਨਾਲ ਨਾਲ ਗਾਣੇ ਸੁਣੀਏ। ਬਹੁਤ ਵਧੀਆ ਗੀਤ ਸੀ ਜਿਹੜਾ ਸਾਡੀ ਜਿਹੜੀ ਸਾਨੂੰ ਗਰਮੀਆਂ ਦੇ ਵਿੱਚ ਨੀਂਦ ਬੜੀ ਆਉਂਦੀ ਨਾ, ਇਹ ਗਾਣੇ ਇੱਦਾਂ ਦੇ ਗਾਣੇ ਸੁਣ ਕੇ ਸਾਨੂੰ ਫਿਰ ਨੀਂਦ ਸਾਡੀ ਉੱਡ ਜਾਂਦੀ ਹੈ ਅਤੇ ਅਸੀਂ ਕਹਿੰਦੇ ਚਲੋ ਜੀ ਹੁਣ ਭੰਗੜਾ ਪਾਈਏ ਅਤੇ ਜਾਂ ਫਿਰ ਕੰਮਾਂ ਕਾਰਾਂ 'ਚ ਲੱਗ ਜਾਈਏ, ਕਿਉਂਕਿ ਜਿਹੜੀ ਹੈ ਨਾ ਗਰਮੀ ਦੀ ਰੁੱਤ ਇੱਦਾਂ ਦੀ ਹੁੰਦੀ ਹੈ ਕਿ ਘੜੀ ਕੁ ਪਲ ਤੁਹਾਨੂੰ ਇੱਦਾਂ ਲੱਗਦਾ ਕਿ ਥੋੜ੍ਹੀ ਰੈਸਟ ਕਰ ਲਈਏ, ਨੀਂਦ ਆਉਣ ਲੱਗ ਗਈ ਹੈ, ਗਰਮੀ ਬਹੁਤ ਹੈ। ਅਤੇ ਇਸ ਗਾਣੇ ਤੋਂ ਬਾਅਦ ਸਾਡੇ ਕੋਲ ਜਿਹੜੀਆਂ ਹੋਰ ਚਿੱਠੀਆਂ ਆਈਆਂ ਨੇ ਉਹ ਅਸੀਂ ਪੜ੍ਹਦੇ ਹਾਂ। ਇਹ ਹੈ ਜੀ ਚਿੱਠੀ ਰਾਵਰ ਕਰਨਾਲ ਤੋਂ, ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਅਤੇ ਇਹਨਾਂ ਨੇ ਲਿਖਿਆ ਜੀ ਕੋਈ ਵੀ ਗੀਤ ਸੁਣਾ ਦਿਉ। ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਗਿੱਲ ਅਤੇ ਦਰਸ਼ਨ ਬਰਾੜ ਅਤੇ ਮਲਕੀਤ ਕੁਢਿਆਣਾ, ਅਤੇ ਇਹਨਾਂ ਨੇ ਵੀ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਅਗਲਾ ਖਤ ਸਾਡੇ ਕੋਲ ਆਇਆ ਪਟੇਲ ਨਗਰ ਮਲੋਟ ਤੋਂ, ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਬੇਬੀ ਆਰਜੂ ਜਜੋਰੀਆ, ਇਹਨਾਂ ਨੇ ਵੀ ਕਿਸੇ ਵੀ ਗੀਤ ਦੀ ਫਰਮਾਇਸ਼ ਕੀਤੀ ਹੈ। ਅਤੇ ਉਸ ਤੋਂ ਬਾਅਦ ਸਾਡੇ ਕੋਲ ਇੱਕ ਹੋਰ ਖਤ ਹੈ ਜੀ, ਬੱਸ ਅੱਡਾ ਹਾਜੀ ਵਾਲੇ ਤੋਂ, ਗੇਮੀ ਨਗੀਆਂ, ਸੋਨੂ ਰਿੱਕਾ, 56 ਨੰਬਰ, ਬਾਲੀ ਲਾਲੀ ਅਤੇ ਪਿਆਰੇ ਲਾਲ, ਅਤੇ ਇਹਨਾਂ ਦਾ ਵੀ ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਲਓ ਇਹਨਾਂ ਸਾਰਿਆਂ ਦੀ ਪਸੰਦ 'ਤੇ ਸੁਣਦੇ ਹਾਂ ਅਗਲਾ ਗੀਤ।

ਧਰੇਵਾਲ ਜੀ ਆਵਾਜ਼ 'ਚ ਗੀਤ ਸੀ ਮਸਤ, ਜਿਹੜਾ ਕਿ ਸਾਰਿਆਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ। ਅਗਲੀਆਂ ਚਿੱਠੀਆਂ ਪੜ੍ਹ ਲੈਂਦੇ ਅਸੀਂ, ਟਾਈਮ ਬਸ ਚੱਲਦਾ ਜਾ ਰਿਹਾ ਫਟਾਫਟ। ਅਤੇ ਇਹ ਖਤ ਸਾਡੇ ਕੋਲ ਆਇਆ ਜੀ ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ। ਜੀਵਨ ਸਿੰਘ ਬੁੱਕ, ਸ਼ੈਂਟੀ ਬੁੱਕ, ਸਿਮਰਨ ਬੁੱਕ, ਕੁਸ਼ਲਿਆ ਰਾਣੀ, ਗੁਰਸ਼ਿੰਦਰ ਬੁੱਕ, ਬੱਬੂ ਬੁੱਕ, ਕੁਲਦੀਪ ਬੁੱਕ ਅਤੇ ਕੀਰਤ ਬੁੱਕ ਅਤੇ ਭੂਸ਼ਣ ਖੰਡਾ, ਪਾਇਲ, ਜਸ਼ਨ ਬੁੱਕ ਅਤੇ ਬੁੱਕ ਪਰਿਵਾਰ ਸਾਰਾ। ਇਹਨਾਂ ਨੇ ਕਿਹਾ, ਵੈਸੇ ਤਾਂ ਇਹਨਾਂ ਨੇ ਦੋ ਤਿੰਨ ਨਾਮ ਲਿਖੇ, ਪਰ ਇਹਨਾਂ ਨੇ ਕਿਹਾ ਹਰਭਜਨ ਮਾਨ ਦੀ ਆਵਾਜ਼ 'ਚ ਸਾਨੂੰ ਗੀਤ ਸੁਣਾ ਦਿਉ ਕੋਈ ਵੀ, ਅਤੇ ਸਾਨੂੰ ਵਧੀਆ ਲੱਗੇਗਾ। ਲਓ ਜੀ, ਜ਼ਰੂਰ ਸੁਣਾਵਾਂਗੇ ਤੁਹਾਨੂੰ ਇਹ ਗੀਤ। ਅਤੇ ਅਗਲਾ ਖਤ ਸਾਡੇ ਕੋਲ ਆਇਆ ਜੀ ਮੁਹੱਲਾ ਫਤਿਹਗੜ੍ਹ ਤੋਂ, ਲੁਧਿਆਣਾ ਤੋਂ। ਵਿਨੋਦਪੁਰੀ, ਬੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾਪੁਰੀ, ਮਮਤਾਪੁਰੀ, ਮੇਘਾਪੁਰੀ, ਪੂਜਾਪੁਰੀ, ਗਗਨਪੁਰੀ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਮਾ ਮਲਿਕ, ਕੁਨਾਲ ਮਲਿਕ ਅਤੇ ਨਿਧੀ ਮਲਿਕ ਅਤੇ ਹਰੀਸ਼ਪੁਰੀ, ਸਤੀਸ਼ਪੁਰੀ, ਰਕੇਸ਼ਪੁਰੀ, ਵਿਨੋਦਪੁਰੀ, ਪਾਲੀਪੁਰੀ, ਡੀਸੀਪੁਰੀ ਅਤੇ ਅਰੁਣਪੁਰੀ, ਨੇਹਾਪੁਰੀ, ਏਕਤਾਪੁਰੀ, ਸ਼ਮੀਪੁਰੀ, ਬੋਧੀਪੁਰੀ, ਸੁਨੀਲਪੁਰੀ, ਵੀਕੇਪੁਰੀ ਅਤੇ ਆਰਐਸਪੁਰੀ ਅਤੇ ਬਾਕੀ ਪੁਰੀ ਪਰਿਵਾਰ ਸਾਰਾ। ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਤੁਸੀਂ ਆਪਣੇ ਪੂਰੇ ਪਰਿਵਾਰ ਦਾ ਲਿਖਦੇ ਹੋ, ਇਹ ਹੋਰ ਵੀ ਖੁਸ਼ੀ ਦੀ ਗੱਲ ਹੁੰਦੀ ਹੈ ਜੀ। ਅਗਲਾ ਖਤ ਸਾਡੇ ਕੋਲ ਆਇਆ ਹੈ ਜਮਸ਼ੇਦਪੁਰ ਤੋਂ, ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਦੀਪ ਭਾਟੀਆ, ਪੱਪੀ ਭਾਟੀਆ ਉਹਨਾਂ ਦਾ। ਇੱਕ ਹੋਰ ਖਤ ਸਾਡੇ ਕੋਲ ਹੈ ਜੀ ਪੁਰਾਣੀ ਮੰਡੀ ਮੁੱਲਾਪੁਰ ਤੋਂ, ਰਾਜੇਸ਼ ਜੈਨ, ਅਰੁਣਾ ਜੈਨ, ਅਭੀ ਜੈਨ, ਗੌਤਮ ਜੈਨ ਅਤੇ ਰਸਗੁੱਲਾ ਜੈਨ ਉਹਨਾਂ ਦਾ। ਮੁੱਲਾਪੁਰ ਮੰਡੀ ਤੋਂ ਹੀ ਕ੍ਰਿਸ਼ਨਾ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ ਉਹਨਾਂ ਦਾ। ਅਤੇ ਇੱਕ ਇਹਨਾਂ ਥੱਲੇ ਹੋਰ ਲਿਖਿਆ ਹੋਇਆ ਜੀ ਲੈਟਰ ਦੇ, ਕ੍ਰਿਸ਼ਨਾ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ ਅਤੇ ਜੇ ਵੀ ਰਾਓ, ਮਨੋਜ ਜੈਨ, ਰਾਜੂ ਪੈਂਟਰ ਅਤੇ ਨੀਲਾ ਪੈਂਟਰ। ਅਤੇ ਇਹਨਾਂ ਨੇ ਸਾਰਿਆਂ ਵੱਲੋਂ ਹੀ ਖਤ ਲਿਖਿਆ ਹੈ ਕਿ ਸਾਨੂੰ ਕੋਈ ਵੀ ਗੀਤ ਸੁਣਾ ਦਿਉ। ਲਓ ਜੀ, ਇਹਨਾਂ ਨੂੰ ਸੁਣਾਉਂਦੇ ਹਰਭਜਨ ਮਾਨ ਦੀ ਆਵਾਜ਼ 'ਚ ਗੀਤ।

ਲਓ ਜੀ, ਖੂਬਸੂਰਤ ਗੀਤ ਸੀ ਹਰਭਜਨ ਸਿੰਘ ਜੀ, ਹਰਭਜਨ ਮਾਨ ਹੋਣਾ ਦੀ ਆਵਾਜ਼ ਦੇ ਵਿੱਚ। ਅਤੇ ਸਮਾਂ ਤੇਜ਼ੀ ਨਾਲ ਜਾ ਰਿਹਾ, ਅੱਜ ਦਾ ਪ੍ਰੋਗਰਾਮ ਤੁਹਾਡੀ ਖਿਦਮਤ 'ਚ ਪੇਸ਼ ਕਰ ਰਹੀ ਹੈ ਜੀ ਸ਼ੋਭਾ ਖਾਈ। ਅਗਰ ਤੁਹਾਨੂੰ ਅੱਜ ਦੀ ਜਾਣਕਾਰੀ ਜਿਹੜੀ ਵੀ ਦਿੱਤੀ ਹੈ ਚਾਹ ਬਾਰੇ ਵੀ, ਅਤੇ ਗਰਮੀ ਦੇ ਵਿੱਚ ਆਪਾਂ ਲੂ ਲੱਗਣ ਤੋਂ ਕਿਹੜੇ ਕਿਹੜੇ ਪੀਣ ਵਾਲੇ ਪਦਾਰਥ ਪੀ ਸਕਦੇ ਹਾਂ ਜਾਂ ਤਾਂ ਕਿ ਸਾਡਾ ਸਰੀਰ ਜਿਹੜਾ ਠੰਡਾ ਰਹੇ, ਗਰਮੀ ਤੋਂ ਬਚਾ ਰਹੇ, ਜੇ ਚੰਗਾ ਲੱਗਾ ਹੋਵੇ ਤਾਂ ਤੁਸੀਂ ਉਹਦੇ ਬਾਰੇ ਜ਼ਰੂਰ ਜਾਣਕਾਰੀ ਦੇਣਾ। ਬਾਕੀ ਪ੍ਰੋਗਰਾਮ ਅਜੇ ਚੱਲ ਰਿਹਾ ਏ ਚਿੱਠੀਆਂ ਮਿੱਠੀਆਂ, ਅਤੇ ਜਿਹੜੇ ਸਾਡੇ ਨਵੇਂ ਦੋਸਤ ਸਾਨੂੰ ਚਿੱਠੀ ਪਾਉਣਾ ਚਾਹੁੰਦੇ ਉਹਨਾਂ ਲਈ ਪਤਾ ਹੈ, ਦੱਸ ਦਿੰਦੇ ਇੱਕ ਵਾਰ। ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, 1444-0001 ਇਹ ਪਿੰਨ ਕੋਡ ਹੈ ਜੀ। ਇਹ ਐਡਰੈਸ ਲਿਖ ਕੇ ਤੁਸੀਂ ਚਿੱਠੀ ਪਾ ਸਕਦੇ ਹਾਂ, ਅਤੇ ਸਿੱਧਾ ਚਿੱਠੀ ਜਿਹੜੀ ਆਕਾਸ਼ਵਾਣੀ 'ਚ ਆਏਗੀ, ਨਾਲ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੀ ਜਾਏਗੀ। ਕਿਉਂਕਿ ਤੁਹਾਡੀਆਂ ਚਿੱਠੀਆਂ ਮਿੱਠੀਆਂ ਤੋਂ ਤਾਂ ਬਿਨਾਂ ਸਾਡਾ ਪ੍ਰੋਗਰਾਮ ਜਿਹੜਾ ਅਧੂਰਾ ਹੈ, ਤੁਹਾਡੀ ਚਿੱਠੀ ਦੀ ਤਾਂ ਹਮੇਸ਼ਾ ਸਾਨੂੰ ਲੋੜ ਹੈ। ਅਤੇ ਜਿਹੜੀਆਂ ਚਿੱਠੀਆਂ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਆਈਆਂ ਹੋਈਆਂ ਹੈ, ਅਤੇ ਟਾਈਮ ਦੇ ਮੁਤਾਬਕ ਅਸੀਂ ਪੜ੍ਹਾਂਗੇ ਉਹਨਾਂ ਨੂੰ, ਤਾਂ

ਕਿ ਜਿੰਨੀਆਂ ਵੀ ਪੜ੍ਹੀਆਂ ਜਾ ਸਕਦੀਆਂ ਹੁਣ ਚਿੱਠੀਆਂ ਪੜ੍ਹਾਂਗੇ, ਕਿਉਂਕਿ ਸਾਡੇ ਜਿਹੜੇ ਸਰੋਤਾ ਵਾ ਉਹ ਕਹਿੰਦੇ ਆ ਵੀ ਸਾਡੀਆਂ ਚਿੱਠੀਆਂ ਵੱਧ ਤੋਂ ਵੱਧ ਪੜ੍ਹੀਆਂ ਜਾਣ, ਲੇਕਿਨ ਪ੍ਰੋਗਰਾਮ ਦੇ ਟਾਈਮ ਨੂੰ ਵੀ ਧਿਆਨ 'ਚ ਰੱਖਣਾ ਪੈਂਦਾ ਹੈ। ਚਲੋ ਆ ਚਿੱਠੀ ਦੇਖਦੇ ਹਾਂ ਕਿਹਦੀ ਆਈ ਹੈ। ਇਹ ਚਿੱਠੀ ਹੈ ਜੀ, ਇਹਨਾਂ ਲਿਖਿਆ ਜੀ, ਆਦਰਨੀਏ ਮਹੋਦੇ ਮਹੋਦੇ ਜੀ, ਆਪਕੋ ਹਮਾਰਾ ਸਾਦਰ ਪ੍ਰਣਾਮ, ਕਿਰਪਾ ਕਰਕੇ। ਅੱਛਾ, ਇਹਨਾਂ ਨੇ ਗੀਤ ਤਾਂ ਲਿਖਿਆ, ਅੱਛਾ ਨੰਬਰ ਨਾਮ ਲਿਖੇ ਹੋਏ ਆ ਜੀ, ਪਿੱਛੇ ਲਿਖੇ ਹੋਏ ਆ। ਮਹਾਂਦੇਵ ਘਾਟ ਅਮਲੇਸ਼ਵਰ ਤੋਂ ਇਹ ਚਿੱਠੀ ਹੈ ਜੀ, ਬਹੁਤ ਦੂਰੋਂ ਚਿੱਠੀ ਚੱਲ ਕੇ ਆਈ ਹੈ ਜੀ। ਟੋਮਰ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਸੁਜਲਾ ਠਾਕੁਰ, ਜੋਤੀ ਠਾਕੁਰ ਅਤੇ ਰਿਆਂਸ਼ ਠਾਕੁਰ, ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਬਹੁਤ ਦੂਰੋਂ ਚੱਲ ਕੇ ਚਿੱਠੀ ਸਾਡੇ ਕੋਲ ਆਈ ਹੈ ਜੀ, ਸਾਡੇ ਪ੍ਰੋਗਰਾਮ ਦੀ ਸ਼ੋਭਾ ਵਧਾ ਰਹੀ ਹੈ ਜੀ। ਸ਼ੋਭਾ ਕਹਿ ਰਹੀ ਹੈ ਕਿ ਸਾਡੇ ਪ੍ਰੋਗਰਾਮ ਦੀ ਸ਼ੋਭਾ ਵਧਾ ਰਹੀ ਹੈ, ਕਿਉਂਕਿ ਤੁਹਾਡੀਆਂ ਚਿੱਠੀਆਂ ਹੀ ਸਾਡੇ ਪ੍ਰੋਗਰਾਮ ਦੀ ਸ਼ੋਭਾ ਹੈ। ਇਹ ਚਿੱਠੀ ਸਾਡੀ ਹੈ ਜੀ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ, ਹਰਜਿੰਦਰ ਛਿੰਦਾ, ਜਸਵੀਰ ਛਿੰਦਾ, ਗਗਨ ਸੋਨੀ ਸੀਤਾ ਅਤੇ ਗੀਤਾ ਉਹਨਾਂ ਦੀ। ਚਲੋ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਇੱਕ ਹੋਰ ਗਾਣਾ ਸੁਣਾਈ ਦਿਆ।

0: ਲਓ ਜੀ, ਪ੍ਰੋਗਰਾਮ ਖਤਮ ਹੋਣ ਦੀ ਹੈਗਾ ਟਾਈਮ 'ਤੇ ਆਇਆ ਹੋਇਆ, ਅਤੇ ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੀ ਸੀ ਸ਼ੋਭਾ ਗਾਈ, ਅਤੇ ਅੱਜ ਦੇ ਪ੍ਰੋਗਰਾਮ ਨੂੰ ਖਤਮ ਕਰਨ ਦੀ ਇਜਾਜ਼ਤ ਦਿਓ, ਅਤੇ ਅੱਜ ਦਾ ਪ੍ਰੋਗਰਾਮ ਕਿੱਦਾਂ ਦਾ ਲੱਗਾ, ਜਾਣਕਾਰੀ ਕਿੱਦਾਂ ਦੀ ਲੱਗੀ, ਇਹਦੇ ਬਾਰੇ ਵੀ ਜ਼ਰੂਰ ਲਿਖਣਾ, ਅਤੇ ਨਵੇਂ ਨਵੇਂ ਦੋਸਤ ਜਿਹੜੇ ਸਾਡੇ ਜੁੜਦੇ ਆ ਉਹ ਵੀ ਚਿੱਠੀਆਂ ਸਾਨੂੰ ਲਿਖਣ, ਤਾਂ ਜੋ ਸਾਡੇ ਅਸੀਂ ਉਹਨਾਂ ਦੀਆਂ ਹੋਰ ਚਿੱਠੀਆਂ ਨੂੰ ਪੜ੍ਹ ਸਕੀਏ, ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਦਿਓ। ਅਗਲਾ ਪ੍ਰੋਗਰਾਮ ਤੁਸੀਂ ਸਾਡੇ ਮੇਨ ਚੈਨਲ ਤੋਂ ਸੁਣੋਗੇ।
1: ਪੇਸ਼ ਹੈ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਭਾਰਤ ਅਤੇ ਇਟਲੀ ਨੇ ਆਪਣੇ ਸੰਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਵਿੱਚ 23 ਮੰਤਰੀਆਂ ਨੂੰ

ਆਪਣੇ ਸੰਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਵਿੱਚ 23 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕਾਂਗਰਸ ਦੀ ਲਗਭਗ 6 ਦਹਾਕਿਆਂ ਮਗਰੋਂ ਰਾਜ ਮੰਤਰੀ ਮੰਡਲ 'ਚ ਵਾਪਸੀ ਹੋਈ ਹੈ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਕੰਡਿਆਲੀ ਤਾਰ ਦੀ ਵਾੜ ਲਾਉਣ ਲਈ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿੰਦਾ ਕੀਤੀ ਹੈ। ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਦੇ ਮੌਕੇ 'ਤੇ ਦੇਸ਼ ਭਰ ਵਿੱਚ ਦਹਿਸ਼ਤਗਰਦੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਸਿਹਤ ਮੰਤਰੀ JP ਨੱਡਾ ਨੇ ਕਿਹਾ ਹੈ ਕਿ ਭਾਰਤ ਨੇ ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ ਤਹਿਤ ਤਪਦਿਕ ਦੇ ਖਾਤਮੇ ਲਈ ਦੁਨੀਆ ਦਾ ਸਭ ਤੋਂ ਵੱਡਾ ਸਕ੍ਰੀਨਿੰਗ ਅਤੇ ਸ਼ੁਰੂਆਤੀ ਪਛਾਣ ਪ੍ਰੋਗਰਾਮ ਸ਼ੁਰੂ ਕੀਤਾ ਹੈ। ਸਰਕਾਰ ਨੇ ਕਿਹਾ ਕਿ ਖਪਤਕਾਰਾਂ, ਪੇਸ਼ੇਵਾਰਾਂ ਅਤੇ ਐਸਥੈਟਿਕ ਕਲੀਨਿਕਾਂ ਵੱਲੋਂ ਟੀਕੇ ਦੇ ਰੂਪ ਵਿੱਚ ਕਿਸੇ ਵੀ ਕੌਸਮੈਟਿਕ ਉਤਪਾਦ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਰੇਲਵੇ ਓਵਰਬ੍ਰਿਜ ROB ਦੀ ਉਸਾਰੀ ਤੋਂ ਬਾਅਦ ਲੈਵਲ ਕਰਾਸਿੰਗਾਂ ਨੂੰ ਬੰਦ ਕਰਨ ਹੁਣ ਲਾਜ਼ਮੀ ਨਹੀਂ ਹੈ, ਬਸ਼ਰਤੇ ਇਹ ਤਕਨੀਕੀ ਤੇ ਕਾਰਜਸ਼ੀਲ ਤੌਰ ਤੇ ਸੰਭਵ ਹੋਵੇ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਨਸ਼ਿਆਂ, ਗੈਰ ਕਾਨੂੰਨੀ ਹਥਿਆਰ ਤੇ ਗੋਲਾ ਬਾਰੂਦ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਅਤੇ ਹਰਿਆਣਾ ਵਿੱਚ 26 ਮਈ ਤੱਕ ਲੂ ਚੱਲਣ ਦੀ ਸੰਭਾਵਨਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ 'ਚ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਰੋਤੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਨੇ ਅਤੇ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਵੀ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਸੁਣ ਸਕਦੇ ਹੋ। ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ 4:04 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ।

ਪੰਜਾਬੀ ਫਿਲਮ ਸੰਗੀਤ ਪੇਸ਼ ਕਰ ਰਹੀ ਤੁਹਾਡੇ ਸਾਰਿਆਂ ਦੀ ਆਪਣੇ ਦੀਪਾਲੀ ਵੱਲੋਂ ਪਿਆਰ ਭਰੀ ਨਮਸਕਾਰ, ਅਦਾਬ ਅਤੇ ਸਤਿ ਸ਼੍ਰੀ ਅਕਾਲ। ਪੇਸ਼ ਕਰ ਰਹੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਲੌਂਗ ਲਾਚੀ ਫਿਲਮ 'ਚੋਂ ਲਿਆ ਗਿਆ। ਆਵਾਜ਼ ਪ੍ਰਭ ਗਿਲ ਦੀ, ਗੀਤਕਾਰ ਨੇ ਹਰਮਨਜੀਤ ਅਤੇ ਸੰਗੀਤਕਾਰ ਨੇ ਗੁਰਮੀਤ ਸਿੰਘ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਫਿਲਮ ਸੰਗੀਤ। ਪ੍ਰੋਗਰਾਮ ਦਾ ਅਗਲਾ ਗੀਤ ਦਾਜ ਫਿਲਮ 'ਚੋਂ ਲਿਆ ਗਿਆ। ਆਵਾਜ਼ਾਂ ਦਿੱਤੀਆਂ ਨੇ ਸ਼ਮਸ਼ਾਦ ਬੇਗਮ ਅਤੇ ਮਹਿੰਦਰ ਕਪੂਰ ਨੇ।

ਹਾਏ ਚਮਕੇ ਦਾਰੂ ਨੀ ਤੇਰੀ ਅੱਖ ਵਿੱਚ ਚਮਕੇ ਦਾਰੂ ਨੀ ਧੁੱਪ ਵਾਂਗੂ ਤੂੰ ਚਮਕੇ।

0: ಕೊಟ್ಟು ಪಾರಕ್ಕೆ
1: ಸದ್ರೆ
0: ಯಾವ ಬಾಯಿ.

0: ਪੰਜਾਬੀ ਫਿਲਮ ਸੰਗੀਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਹਰਭਜਨ ਮਾਨ ਦੀ ਆਵਾਜ਼ 'ਚ ਗਾਇਆ ਹੋਇਆ ਫਿਲਮ ਜੀ ਆਇਆਂ ਨੂੰ ਚੋਲਿਆ ਗਿਆ ਗੀਤ ਹੈ। ਲਿਖਿਆ ਜੀ ਬਾਬੂ ਸਿੰਘ ਮਾਨ ਨੇ ਅਤੇ ਸੰਗੀਤ ਨਿਰਦੇਸ਼ਕ ਨੇ ਜੈਦੇਵ ਕੁਮਾਰ।
1: ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਉਹਨਾਂ ਤਾਂ

تجھ ہی بناوے، ایہو جنک راج گر رام داس، ایہو

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆਹ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਸੰਤਾਂ ਦੀ ਸੰਭਾਲ ਕਰਦਾ ਹੈ। ਪਾਵਨ ਅੰਕ 23 ਉੱਤੇ ਸ਼੍ਰੀ ਰਾਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰੇਰਣਾ ਦਿੰਦੇ ਹਨ ਕਿ ਹੇ ਰਾਮ ਦਾ ਵਣਜ ਕਰਨ ਆਏ ਜੀਵੋ, ਨਾਮ ਦਾ ਵਪਾਰ ਕਰੋ, ਨਾਮ ਸੌਦਾ ਸੰਭਾਲ ਲਵੋ। ਉਹੋ ਜਿਹਾ ਸੌਦਾ ਹੀ ਖਰੀਦਣਾ ਚਾਹੀਦਾ ਹੈ ਜਿਹੜਾ ਸਦਾ ਲਈ ਸਾਥ ਨਿਭਾਏ। ਪ੍ਰਲੋਕ ਵਿੱਚ ਬੈਠਾ ਸ਼ਾਹ ਸਿਆਣਾ ਹੈ, ਉਹ ਸਾਡੇ ਖਰੀਦੇ ਹੋਏ ਸੌਦੇ ਨੂੰ ਪੂਰੀ ਪਰਖ ਕੇ ਕਬੂਲ ਕਰੇਗਾ। ਇਸ ਲਈ ਹੇ ਭਾਈ, ਚਿੱਤ ਲਾ ਕੇ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਜਪੋ। ਇੱਥੋਂ ਆਪਣੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਦਾ ਸੌਦਾ ਲੈ ਕੇ ਤੁਰੋ। ਖਸਮ ਪ੍ਰਭੂ ਖੁਸ਼ ਹੋ ਕੇ ਵੇਖੇਗਾ। ਜਿਨ੍ਹਾਂ ਮਨੁੱਖਾਂ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ। ਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ ਤਾਂ ਮਨ ਵੀ ਖੋਟਾ ਹੋ ਜਾਂਦਾ ਹੈ ਅਤੇ ਸਰੀਰ ਵੀ ਖੋਟਾ, ਭਾਵ ਖੋਟ ਮਨੁੱਖ ਦੇ ਅੰਦਰ ਰਚ ਮਿਚ ਜਾਂਦੀ ਹੈ। ਜਿਵੇਂ ਫਾਹੀ ਵਿੱਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ ਖੋਟ ਦੀ ਫਾਹੀ ਵਿੱਚ ਫਸ ਕੇ ਜੀਵ ਨੂੰ ਬਹੁਤ ਦੁੱਖ ਹੁੰਦਾ ਹੈ। ਉਹ ਨਿੱਤ ਦੁਖੀ ਹੁੰਦਾ ਰਹਿੰਦਾ ਹੈ। ਖੋਟੇ ਸਿੱਕੇ ਕਿਤੇ ਵੀ ਨਹੀਂ ਚੱਲਦੇ। ਖੋਟੇ ਸਿੱਕੇ ਤਾਂ ਸਰਕਾਰੀ ਖਜ਼ਾਨੇ ਵਿੱਚ ਵੀ ਨਹੀਂ ਲਏ ਜਾਂਦੇ। ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿੱਚ ਆਦਰ ਨਹੀਂ ਪਾਉਂਦੇ। ਉਹਨਾਂ ਨੂੰ ਹਰੀ ਦਾ, ਗੁਰੂ ਦਾ ਦੀਦਾਰ ਨਹੀਂ ਹੁੰਦਾ। ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ। ਖੋਟੇ ਨੂੰ ਇੱਜ਼ਤ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ ਆਤਮਕ ਜੀਵਨ ਵਿੱਚ ਕਾਮਯਾਬ ਨਹੀਂ ਹੋ ਸਕਦਾ। ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਉਣਾ ਹੈ। ਉਸ ਨੂੰ ਖੋਟ ਕਮਾਉਣ ਦੀ ਆਦਤ ਜੋ ਪੈ ਜਾਂਦੀ ਹੈ, ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ। ਪਰਮਾਤਮਾ ਦੀ ਸਿਫਤ ਸਲਾਹ ਵਾਲੇ ਗੁਰਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ। ਜਿਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ। ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ। ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿੱਚ ਆ ਵੱਸਦਾ ਹੈ। ਗੁਰਫਰਮਾਨ ਹੈ, ਵਣਜ ਕਰੋ ਬਣਜਾਰੇ ਹੋ, ਬੱਖਰ ਲਿਹੋ ਸਮਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ, ਅੱਗੇ ਸਾਹੋ ਸੁਜਾਣ ਹੈ ਲੈਸੀ ਵਸਤ ਸਮਾਲ। ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚੱਲੋ ਸਹੁ ਦੇਖੈ ਪਤੀ ਆਏ। ਜੋ ਮਨੁੱਖ ਸੱਚੇ ਗੁਰੂ ਦੀ ਸਾਚੀ ਸੀਖ ਸੁਣ ਸੁਣ ਕੇ ਉਸ ਨੂੰ ਵਿਚਾਰਦਾ ਹੈ, ਸਮਝਦਾ ਹੈ ਅਤੇ ਇਹ ਯਕੀਨ ਬਣਾ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਅਸਲ ਵਣਜ ਵਪਾਰ ਹੈ, ਉਸ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ। ਹੇ ਪ੍ਰਭੂ, ਮੇਰੀ ਇਹੀ ਅਰਦਾਸ ਹੈ ਕਿ ਮੈਨੂੰ ਤੇਰਾ ਨਾਮ ਮਿਲ ਜਾਏ। ਤੇਰਾ ਨਾਮ ਹੀ ਜਗਤ ਤੋਂ ਤੁਰਨ ਵੇਲੇ ਮੇਰੇ ਨਾਲ ਜਾ ਸਕਦਾ ਹੈ। ਤੇਰਾ ਨਾਮ ਸਿਮਰਨ ਤੋਂ ਬਿਨਾਂ ਸਾਰੀ ਲੁਕਾਈ ਮੌਤ ਦੇ ਸਹਿਮ ਵਿੱਚ ਜਕੜੀ ਪਈ ਹੈ। ਗੁਰਬਾਣੀ ਸਾਨੂੰ ਸੂਝ ਦਿੰਦੀ ਹੈ ਕਿ ਪਰਮਾਤਮਾ ਦੇ ਨਾਮ ਦਾ ਆਸਰਾ ਇਸ ਤਰ੍ਹਾਂ ਲਵੋ ਜਿਸ ਤਰ੍ਹਾਂ ਖੇਤੀ ਨੂੰ, ਵਣਜ ਨੂੰ ਆਪਣੇ ਸਰੀਰਕ ਨਿਵਾਹ ਦਾ ਸਹਾਰਾ ਬਣਾਉਂਦੇ ਹੋ। ਕੋਈ ਵੀ ਕੀਤਾ ਹੋਇਆ ਪਾਪ ਜਾਂ ਪੁੰਨ ਕਰਕੇ ਹਰੇਕ ਜੀਵ ਲਈ ਅਗਾਂਹ ਵਾਸਤੇ ਬੀਜ ਦੀ ਪੋਟਲੀ ਬਣ ਜਾਂਦਾ ਹੈ। ਉਹ ਚੰਗਾ ਮੰਦਾ ਕੀਤਾ ਕਰਮ ਮਨ ਦੇ ਅੰਦਰ ਸੰਸਕਾਰ ਰੂਪ ਵਿੱਚ ਟਿਕ ਕੇ ਉਹੋ ਜਿਹੇ ਕਰਮ ਕਰਨ ਲਈ ਪ੍ਰੇਰਣਾ ਕਰਦਾ ਰਹਿੰਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਸੱਚੇ ਸਤਿਗੁਰੂ ਦੀ ਸੱਚੀ ਸਿੱਖਿਆ ਪ੍ਰਾਪਤ ਹੁੰਦੀ ਹੈ, ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ, ਉਹਨਾਂ ਦਾ ਸਰੀਰ ਵੀ ਸ਼ਾਂਤ ਰਹਿੰਦਾ ਹੈ। ਭਾਵ ਉਹਨਾਂ ਦੇ ਗਿਆਨ ਇੰਦਰੇ ਹਰ ਤਰ੍ਹਾਂ ਦੇ ਵਿਕਾਰਾਂ ਤੋਂ ਹਟੇ ਰਹਿੰਦੇ ਹਨ। ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ, ਸਾਂਝ ਪੈ ਲੈਂਦੇ ਹਨ। ਉਹਨਾਂ ਦੀ ਜਿੰਦ ਪ੍ਰਭੂ ਨਾਮ ਦਾ ਵਿਛੋੜਾ ਸਹਾਰ ਨਹੀਂ ਸਕਦੀ। ਉਹ ਗੁਰੂ ਦੇ ਸ਼ਬਦ ਵਿੱਚ ਰੰਗੇ ਰਹਿੰਦੇ ਹਨ। ਉਹ ਮਿੱਠੇ ਸੁਭਾਅ ਵਾਲੇ ਹੁੰਦੇ ਹਨ, ਜਿਵੇਂ ਗੰਨੇ ਦਾ ਰਸ ਮਿੱਠਾ ਹੁੰਦਾ ਹੈ। ਸਾਡਾ ਮਾਲਕ ਪ੍ਰਭੂ ਵੱਡਾ ਸ਼ਾਹੂਕਾਰ ਹੈ। ਅਸੀਂ ਸਾਰੇ ਜੀਵ ਉਸਦੇ ਭੇਜੇ ਹੋਏ ਬਣਜਾਰੇ ਵਪਾਰੀ ਹਾਂ। ਇੱਥੇ ਨਾਮ ਵਪਾਰ ਕਰਨ ਆਏ ਹੋਏ ਹਾਂ। ਇਹ ਜਿੰਦ, ਇਹ ਸਰੀਰ ਉਸੇ ਸ਼ਾਹ ਦੀ ਦਿੱਤੀ ਹੋਈ ਰਾਸ ਪੂੰਜੀ ਹੈ। ਉਹ ਆਪ ਹੀ ਮਾਰਦਾ ਹੈ ਅਤੇ ਆਪ ਹੀ ਜਿੰਦ ਦਿੰਦਾ ਹੈ। ਪਾਵਨ ਅੰਕ 154-155 'ਤੇ ਗੁਰਫਰਮਾਨ ਹੈ, ਸੁਣ ਮੂਰਖ ਮਨ

0: ਮਨ ਅਜਾਣਾ ਹੋਗ ਤਿਸੈ ਕਾ ਭਾਣਾ ਰਹਾਓ ਸਾਹੋ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਵਣਜਾਰੇ ਜੀਓ ਪਿੰਡ ਸਭ ਰਾਸ ਤਿਸੈ ਕੀ ਮਾਰ ਆਪੇ ਜੀਵਾਲੇ।
1: ਮੈਂ ਬੰਜਾਰਨ ਰਾਮ ਕੀ ਤੇਰਾ ਨਾਮ ਵਖਰ ਵਾਪਾਰ ਜੀ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਤੇਜਿੰਦਰ ਸਿੰਘ। ਰਾਗ ਆਸਾ ਵਿੱਚ ਉਚਾਰਿਤ ਸ਼ਬਦ ਵਿੱਚ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਭੂ ਦੇ ਨਾਮ ਨੂੰ ਲਾਭਦਾਇਕ ਸੌਦਾ ਬਿਆਨ ਕਰਦੇ ਨੇ। ਆਪ ਜੀ ਫਰਮਾਉਂਦੇ ਨੇ ਕਿ ਐ ਭਾਈ ਜਨੋ, ਉਸ ਪ੍ਰਭੂ ਦਾ ਨਾਮ ਚਿੱਤ ਲਾ ਕੇ ਜਪਦੇ ਰਹੋ, ਇਹ ਲਾਭਦਾਇਕ ਸੌਦਾ ਭਾਵ ਵਸਤ ਨਾਲ ਲੈ ਕੇ ਚੱਲੋ, ਜਿਸ ਨੂੰ ਵੇਦਿਆਂ ਸੌ ਅਰਥਾਤ ਪਤੀ ਪਰਮੇਸ਼ਵਰ ਖੁਸ਼ ਹੁੰਦਾ ਹੈ, ਉਸ ਦਾ ਮਨ ਪਤੀਜਦਾ ਹੈ। ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚੱਲੋ ਸੌ ਦੇਖੈ ਪਤੀ ਆਏ। ਸਰਵਣ ਕਰਦੇ ਹਾਂ ਡਾਕਟਰ ਜਗੀਰ ਸਿੰਘ ਹੋਰਾਂ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ 'ਤੇ 6 ਵੱਜ ਰਹੇ ਨੇ। ਥੋੜ੍ਹੀ ਦੇਰ 'ਚ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਸਰੰਗੀ ਸੰਗਤ ਕਰਨਗੇ। ਸੁਖਵਿੰਦਰ ਸਿੰਘ ਹਾਰਮੋਨੀਅਮ 'ਤੇ ਹੋਣਗੇ, ਰਾਕੇਸ਼ ਕੁਮਾਰ 'ਤੇ ਤੰਬੂਰਾ ਸੰਗਤ ਕਰਨਗੇ ਸੁਮਿਤ ਕੁਮਾਰ। ਰਾਤ 10:30 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਸਰਗਮ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ।

ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:20 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ।

0: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫ੍ਰਿਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM

ਨਮਸਕਾਰ, ਇਹ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਨੇ ਅੱਜ ਮੁੜ ਭਰੋਸਾ ਦਵਾਇਆ ਕਿ ਭਾਰਤ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਅਤੇ LPG ਦੀ ਕਾਫੀ ਸਪਲਾਈ ਏ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਹੈ ਕਿ ਰੇਲਵੇ ਓਵਰਬ੍ਰਿਜ ਦੀ ਉਸਾਰੀ ਤੋਂ ਬਾਅਦ ਲੈਵਲ ਕਰੋਸਿੰਗਸ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਏ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਦੋ ਵਿਅਕਤੀਆਂ ਨੂੰ ਹੈਰੋਇਨ ਅਤੇ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਅਤੇ ਹਰਿਆਣਾ ਵਿੱਚ 26 ਮਈ ਤੱਕ ਜ਼ਬਰਦਸਤ ਗਰਮੀ ਅਤੇ ਤੇਜ਼ ਹਵਾਵਾਂ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਅੱਜ ਮੁੜ ਭਰੋਸਾ ਦਵਾਇਆ ਕਿ ਭਾਰਤ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਅਤੇ LPG ਦੀ ਕਾਫੀ ਸਪਲਾਈ ਏ ਅਤੇ ਤੇਲ ਸੋਧ ਕਾਰਖਾਨੇ ਮੰਗ ਨੂੰ ਪੂਰਾ ਕਰਨ ਲਈ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ। LPG ਉਤਪਾਦਨ ਵਿੱਚ ਵਾਧਾ ਕੀਤਾ ਗਿਆ ਅਤੇ ਤੇਲ ਸੋਧ

0: ਕਾਰਖਾਨਿਆਂ ਵਿੱਚ ਹਰ ਰੋਜ਼ ਕਰੀਬ 46 ਤੋਂ 47 ਹਜ਼ਾਰ ਟਨ ਐਲਪੀਜੀ ਦਾ ਉਤਪਾਦਨ ਹੁੰਦਾ ਹੈ। ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਨਵੀਂ ਦਿੱਲੀ ਵਿੱਚ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਸਪਲਾਈ ਸਥਿਰ ਬਣੀ ਹੋਈ ਹੈ ਅਤੇ ਸਾਰੇ ਪੈਟਰੋਲ ਪੰਪਾਂ 'ਤੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਖਾਣਾ ਪਕਾਉਣ ਲਈ ਐਲਪੀਜੀ ਦੀ ਸਪਲਾਈ ਸਥਿਰ ਹੈ ਅਤੇ ਪਿਛਲੇ 3 ਦਿਨਾਂ ਵਿੱਚ 1,34,00,000 ਘਰੇਲੂ ਐਲਪੀਜੀ ਸਿਲੰਡਰਾਂ ਦੀ ਡਿਲੀਵਰੀ ਕੀਤੀ ਗਈ ਹੈ, ਜਦੋਂ ਕਿ ਇਸ ਮਹੀਨੇ ਦੀ 1 ਤਰੀਕ ਤੋਂ ਵਪਾਰਕ ਐਲਪੀਜੀ ਦੀ ਸਪਲਾਈ 1,32,000 ਟਨ ਰਹੀ। ਉਹਨਾਂ ਨਾਗਰਿਕਾਂ ਨੂੰ ਘਬਰਾਹਟ ਵਿੱਚ ਖਰੀਦਦਾਰੀ ਕਰਨ ਤੋਂ ਬਚਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਈਂਧਣ ਦਾ ਕਾਫੀ ਭੰਡਾਰ ਉਪਲਬਧ ਹੈ ਅਤੇ ਲੋਕਾਂ ਨੂੰ ਲੋੜ ਅਨੁਸਾਰ ਹੀ ਖਰੀਦਣ ਅਤੇ ਊਰਜਾ ਬਚਾਉਣ ਦੀ ਸਲਾਹ ਕੀਤੀ।
1: हमारी रिफाइनरीज ऑप्टिमम कैपेसिटी पर ऑपरेट कर रही हैं ताकि जो देश की डिमांड है उसको मीट किया जा सके। इसके अलावा रिफाइनरीज में एलपीजी प्रोडक्शन को रैंप अप किया गया है और लगभग 46 से 47 हजार टन एलपीजी देश की रिफाइनरीज में बनाई जा रही है।
0: ਕੇਂਦਰੀ ਰੇਲਵੇ ਰਾਜ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਰੇਲਵੇ ਓਵਰਬ੍ਰਿਜ ਆਰਓਪੀ ਦੀ ਉਸਾਰੀ ਤੋਂ ਬਾਅਦ ਲੈਵਲ ਕਰੋਸਿੰਗਸ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਹੈ, ਬਸ਼ਰਤੀ ਤਕਨੀਕੀ ਅਤੇ ਕਾਰਜਸ਼ੀਲ ਤੌਰ 'ਤੇ ਸੰਭਵ ਹੋਵੇ। ਉਹਨਾਂ ਕਿਹਾ ਕਿ ਭਾਰਤੀ ਰੇਲਵੇ ਨੇ ਸਥਾਨਕ ਲੋਕਾਂ, ਨੇੜਲੇ ਦੁਕਾਨਦਾਰਾਂ ਅਤੇ ਛੋਟੇ ਪੱਧਰ 'ਤੇ ਵਪਾਰੀਆਂ ਦੀ ਰੋਜ਼ੀ ਰੋਟੀ ਲਈ ਆਰਓਪੀ ਦੀ ਉਸਾਰੀ ਤੋਂ ਬਾਅਦ ਵੀ ਲੈਵਲ ਕਰੋਸਿੰਗਸ ਨੂੰ ਚਾਲੂ ਰੱਖਣ ਲਈ ਲੋਕ ਹਿੱਤ ਨੀਤੀ ਅਪਣਾਈ ਹੋਈ ਹੈ। ਰਵਨੀਤ ਸਿੰਘ ਕੱਲ੍ਹ ਚੰਡੀਗੜ੍ਹ ਨੇੜੇ ਬਟਾਣਾ 'ਚ ਸਨ, ਜਿੱਥੇ ਉਹਨਾਂ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਅੰਬਾਲਾ ਚੰਡੀਗੜ੍ਹ ਰੇਲ ਸੈਕਸ਼ਨ 'ਤੇ ਸਥਿਤ ਲੈਵਲ ਕਰੋਸਿੰਗ ਨੰਬਰ 123 'ਤੇ ਰੋਡ ਅੰਡਰ ਬ੍ਰਿਜ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਭਾਰਤੀ ਰੇਲਵੇ ਦੇਸ਼ ਵਿੱਚ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ CI ਅੰਮ੍ਰਿਤਸਰ ਨੇ ਦੋ ਭਰਾਵਾਂ ਨੂੰ 5.5 ਕਿਲੋਗ੍ਰਾਮ ਹੀਰੋਇਨ, 4 ਪਿਸਤੌਲਾਂ ਅਤੇ 10 ਜ਼ਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਦੇ ਡਾਇਰੈਕਟਰ ਜਨਰਲ ਪੰਜਾਬ ਗੌਰਵ ਯਾਦਵ ਨੇ ਸਾਂਝੀ ਕੀਤੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੌਬੀ ਸਿੰਘ ਅਤੇ ਹਰਜੀਤ ਸਿੰਘ, ਦੋਵੇਂ ਵਾਸੀ ਪਿੰਡ ਰੋਖੇ ਅਚਨਾਲਾ ਅੰਮ੍ਰਿਤਸਰ ਵਜੋਂ ਹੋਈ ਏ। ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਹਨਾਂ ਦਾ ਇੱਕ ਦੁਪਹੀਆ ਵਾਹਨ ਵੀ ਜ਼ਬਤ ਕੀਤਾ ਹੈ। DGP ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰ ਦੇ ਤਸਕਰ ਦੇ ਸੰਪਰਕ ਵਿੱਚ ਸਨ ਅਤੇ ਉਹਨਾਂ ਨੂੰ ਹਥਿਆਰ ਅਤੇ ਗੋਲੀ ਸਿੱਕੇ ਦੀਆਂ ਖੇਪਾਂ ਪ੍ਰਾਪਤ ਹੋਈਆਂ ਸਨ, ਜੋ ਸੂਬੇ ਵਿੱਚ ਅੱਗੇ ਡਿਲੀਵਰੀ ਕੀਤੀਆਂ ਜਾਣੀਆਂ ਸਨ। ਆਪਰੇਸ਼ਨ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਉਹਨਾਂ ਦੱਸਿਆ ਕਿ CI ਅੰਮ੍ਰਿਤਸਰ ਨੂੰ ਪੁਖਤਾ ਇਤਲਾਹ ਮਿਲੀ ਸੀ ਕਿ ਸ਼ੱਕੀ ਬੌਬੀ ਅਤੇ ਹਰਜੀਤ ਨੂੰ ਹਾਲ ਹੀ ਵਿੱਚ ਹਥਿਆਰ ਅਤੇ ਗੋਲੀ ਸਿੱਕੇ ਦੀ ਖੇਪ ਪ੍ਰਾਪਤ ਹੋਈ ਹੈ, ਜਿਸ ਨੂੰ ਅੱਗੇ ਪਹੁੰਚਾਉਣ ਜਾ ਰਹੇ ਨੇ। ਉਹਨਾਂ ਦੱਸਿਆ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਇਲਾਕੇ ਦੇ ਆਲੇ ਦੁਆਲੇ ਨਾਕਾਬੰਦੀ ਕੀਤੀ ਅਤੇ ਪਿੰਡ ਕਾਲੇ ਘਣੂਪੁਰ ਨੇੜੇ ਬਾਈਪਾਸ ਦੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ। DGP ਨੇ ਇਹ ਵੀ ਕਿਹਾ ਕਿ ਇਸ ਨੈਟਵਰਕ ਦੇ ਅਗਲੇ ਪਿਛਲੇ ਸੰਬੰਧਾਂ ਦਾ ਪਤਾ ਲਾਉਣ ਅਤੇ ਮੋਡਿਊਲ ਅਤੇ ਹੋਰ ਕਾਰਕੁਨਾਂ ਦੀ ਪਛਾਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNews ਜਲੰਧਰ। ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ ਵਿੱਚ ਇੱਕ ਘਰ ਅੰਦਰ ਹੋਏ ਭਿਆਨਕ ਧਮਾਕੇ ਅਤੇ ਅੱਗ ਲੱਗਣ ਦੇ ਹਾਦਸੇ ਦੌਰਾਨ ਦੋ ਔਰਤਾਂ ਬੁਰੀ ਤਰ੍ਹਾਂ ਝੁਲਸ ਗਈਆਂ, ਜਿਨ੍ਹਾਂ ਵਿੱਚੋਂ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਦੂਜੀ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਵੇਰੇ ਕਰੀਬ 11:45 'ਤੇ ਪੁਲਿਸ ਨੂੰ ਅਨਗੜ੍ਹ ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਘਰ ਦੇ ਅੰਦਰ ਨਜਾਇਜ਼ ਤੌਰ 'ਤੇ ਪਟਾਕੇ ਬਣਾਉਣ ਅਤੇ ਸਟੋਰ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ। ਇਹਨਾਂ ਗੈਰ ਕਾਨੂੰਨੀ ਪਟਾਕਿਆਂ ਕਾਰਨ ਅਚਾਨਕ ਅੱਗ ਭੜਕੀ ਅਤੇ ਜ਼ੋਰਦਾਰ ਧਮਾਕਾ ਹੋਇਆ। ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਗੁਰਪ੍ਰੀਤ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਏ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਸਬੰਧਤ ਧਾਰਾਵਾਂ ਹੇਠ FIR ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਏ। ਉਹਨਾਂ ਨੇ ਚੇਤਾਵਨੀ ਦਿੰਦੇ ਹੋਇਆ ਕਿਹਾ ਕਿ ਇਲਾਕੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਜਾਂ ਸਟੋਰ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾਏਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਜਲੰਧਰ ਪ੍ਰਸ਼ਾਸਨ ਵੱਲੋਂ ਫੇਫੜਿਆਂ ਦੀ ਦੇਖਭਾਲ ਬਾਰੇ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੱਲ੍ਹ ਸਾਂਝੀ ਹਵਾ ਅਤੇ ਸਿਹਤ ਸਿਰਲੇਖ ਤਹਿਤ ਸਮਰੱਥਾ ਨਿਰਮਾਣ ਸੈਸ਼ਨ ਕਰਵਾਇਆ ਗਿਆ। ਇਹ ਖਾਸ ਸੈਸ਼ਨ ਸੰਯੁਕਤ ਰਾਸ਼ਟਰ ਚਕਿਰਦਾ ਪ੍ਰੋਗਰਾਮ ਦੇ ਸਹਿਯੋਗ ਨਾਲ ਚੱਲ ਰਹੇ ਯਤਨਾਂ ਤਹਿਤ ਕਰਵਾਇਆ ਗਿਆ ਸੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਨੇ ਕਿਹਾ,
2: ਸਾਫ਼ ਹਵਾ ਸਿਰਫ਼ ਇੱਕ ਵਾਤਾਵਰਨ ਨਾਲ ਜੁੜੀ ਚਿੰਤਾ

0: ਨਹੀਂ ਹੈ, ਸਗੋਂ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ, ਜਿਸ ਦੇ ਲਈ ਇਕਜੁੱਟ ਹੋ ਕੇ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਨੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਾਫ਼ ਸੁਥਰੀ ਹਵਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾ ਕੇ ਜਾਈਏ। ਇਸ ਉਪਰਾਲੇ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੇ ਲਈ ਜ਼ਮੀਨੀ ਪੱਧਰ 'ਤੇ ਆਮ ਲੋਕਾਂ ਦੇ ਸਹਿਯੋਗ ਦੀ ਵੀ ਬਹੁਤ ਲੋੜ ਹੈ, ਤਾਂ ਜੋ ਅਸੀਂ ਆਪਣੇ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣ ਲਈ ਅੱਗੇ ਵੱਧ ਚੜ੍ਹ ਕੇ ਹਿੱਸਾ ਪਾਈਏ।
1: ਸੈਸ਼ਨ ਦੌਰਾਨ ਹਵਾ ਪ੍ਰਦੂਸ਼ਣ ਦੇ ਸਿਹਤ 'ਤੇ ਪੈਣ ਵਾਲੇ ਅਸਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਜ਼ਿਲ੍ਹਾ ਮਾਲ ਅਫਸਰ ਮੋਗਾ ਦੇ ਲੀਡਰ ਦਵਿੰਦਰਪਾਲ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਚੰਡੀਗੜ੍ਹ ਵਿਖੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੋਸ਼ੀ ਨੂੰ ਪਿੰਡ ਚੱਕ ਕਾਨੀਆ ਖੁਰਦ ਤਹਿਸੀਲ ਧਰਮਕੋਟ ਮੋਗਾ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਦਾ 13 ਏਕੜ ਜ਼ਮੀਨ ਦੀ ਵੰਡ ਸੰਬੰਧੀ DRO ਮੋਗਾ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਦੋਸ਼ੀ ਲੀਡਰ ਦਵਿੰਦਰਪਾਲ ਸਿੰਘ ਨੇ ਕਥਿਤ ਤੌਰ 'ਤੇ 5 ਤੋਂ 6 ਮਹੀਨਿਆਂ ਦੇ ਅੰਦਰ ਕੇਸ ਦਾ ਜਲਦੀ ਨਿਪਟਾਰਾ ਕਰਨ ਲਈ 1,00,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਸਨੇ ਸ਼ਿਕਾਇਤਕਰਤਾ ਨੂੰ 50,000 ਰੁਪਏ ਰਿਸ਼ਵਤ ਦੀ ਰਕਮ ਪੇਸ਼ਗੀ ਵਜੋਂ ਦੇਣ ਅਤੇ ਬਾਕੀ ਰਿਸ਼ਵਤ ਬਾਅਦ ਵਿੱਚ ਦੇਣ ਲਈ ਕਿਹਾ ਸੀ। ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਲੀਡਰ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਪੰਜਾਬ ਅਤੇ ਹਰਿਆਣਾ ਵਿੱਚ 26 ਮਈ ਤੱਕ ਜ਼ਬਰਦਸਤ ਗਰਮੀ ਅਤੇ ਤੇਜ਼ ਹਵਾਵਾਂ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਪਹਿਲਾਂ ਹੀ ਇਹਨਾਂ ਰਾਜਾਂ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਦੋਵੇਂ ਰਾਜ ਪਿਛਲੇ ਕੁਝ ਦਿਨਾਂ ਤੋਂ ਅੱਤ ਦੀ ਗਰਮੀ ਦੀ ਮਾਰ ਚੱਲ ਰਹੇ ਨੇ ਅਤੇ ਵੱਧ ਤੋਂ ਵੱਧ ਤਾਪਮਾਨ 40 ਤੋਂ 46 ਡਿਗਰੀ ਸੈਲਸੀਅਸ ਦਰਮਿਆਨ ਹੈ, ਜੋ ਨਾ ਸਿਰਫ ਮਨੁੱਖਾਂ ਨੂੰ ਸਗੋਂ ਪੰਛੀਆਂ ਅਤੇ ਜਾਨਵਰਾਂ ਨੂੰ ਵੀ ਪਰੇਸ਼ਾਨ ਕਰ ਰਿਹਾ ਹੈ। ਮੌਸਮ ਵਿਭਾਗ ਨੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਲੂ ਚੱਲਣ ਦੀ ਚੇਤਾਵਨੀ ਦਿੱਤੀ ਹੈ। ਹਰਿਆਣਾ ਵਿੱਚ ਵੀ ਜ਼ਿਆਦਾਤਰ ਥਾਵਾਂ 'ਤੇ ਗਰਮੀ ਦੀ ਲਹਿਰ ਤੋਂ ਲੈ ਕੇ ਗੰਭੀਰ ਗਰਮੀ ਦੀ ਸਥਿਤੀ ਹੋਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿੱਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਸ਼ਾਮ 7:30 ਵਜੇ ਹੋਏਗਾ। ਆਖਿਰ 'ਚ ਖਾਸ ਖਬਰਾਂ। ਸਰਕਾਰ ਨੇ ਅੱਜ ਮੁੜ ਭਰੋਸਾ ਦਵਾਇਆ ਕਿ ਭਾਰਤ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਅਤੇ LPG ਦੀ ਕਾਫੀ ਸਪਲਾਈ ਹੈ। ਕੇਂਦਰੀ ਰੇਲਵੇ ਰਾਜ ਮੰਤਰੀ ਰਵਦੀਪ ਸਿੰਘ ਨੇ ਕਿਹਾ ਕਿ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਤੋਂ ਬਾਅਦ ਲੈਵਲ ਕਰੋਸਿੰਗਸ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਹੈ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 2 ਵਿਅਕਤੀਆਂ ਨੂੰ ਹੈਰੋਇਨ ਅਤੇ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਅਤੇ ਪੰਜਾਬ ਅਤੇ ਹਰਿਆਣਾ ਵਿੱਚ 26 ਮਈ ਤੱਕ ਜ਼ਬਰਦਸਤ ਗਰਮੀ ਅਤੇ ਤੇਜ਼ ਹਵਾਵਾਂ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
2: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ 6:30 ਹੋ ਰਹੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਮੈਂ ਕਿਹਾ ਰੁਲੀਆ ਰਾਮ ਜੀ ਲੰਘ ਆਈਏ
3: ਆਜੋ ਸੰਧੂ ਸਾਹਿਬ ਆਜੋ ਬੱਚਿਆਂ ਲਈ ਆਜੋ
2: ਆ ਗਏ ਜੀ ਆ ਗਏ ਜੈ ਹਿੰਦ ਜੀ ਰੁਲੀਆ ਰਾਮ ਜੀ ਜੈ ਹਿੰਦ
3: ਜੈ ਜੀ ਸੰਧੂ ਸਾਹਿਬ ਬੱਚਿਆਂ ਲਈ ਕੀ ਹਾਲ ਚਾਲ ਹੈ ਤੁਹਾਡਾ
2: ਬਹੁਤ ਵਧੀਆ ਜੀ
3: ਚਲੋ ਤਕੜਾ ਚਾਹੀਦਾ ਦੇਖੋ ਜਿਹਨੇ ਤਾਂ ਕੰਮ ਕਰਨਾ ਹੈ

0: ਉਹਦੇ ਲਈ ਕੋਈ ਬਹਾਨਾ ਨਹੀਂ,
1: ਅਤੇ
0: ਜਿਹਨੇ ਨਹੀਂ ਕਰਨਾ ਉਹਦੇ ਲਈ ਹਜ਼ਾਰ ਬਹਾਨੇ ਆ।
1: ਆਹ
0: ਦੋ ਹੀ ਤਰ੍ਹਾਂ ਦੇ ਲੋਕ ਮਿਲਦੇ ਆ, ਅਤੇ ਤੁਸੀਂ ਕਈ ਤਾਂ ਤੁਹਾਨੂੰ ਮਿਲਣਗੇ, ਅਗਲਾ ਕਹਿੰਦਾ ਯਾਰ ਕੀ ਕਰਦੇ ਹੋ, ਮੈਂ ਫਲਾਣਾ ਕੰਮ ਕਰਦਿਆਂ ਜੀ। ਇੱਕ ਐਸੇ ਮਿਲਣਗੇ, ਮੈਂ ਯਾਰ ਉੱਥੋਂ ਟ੍ਰੇਨਿੰਗ ਲੈਂਦਾ ਪਿਆ, ਮੈਂ ਸੋਚਦਾ ਆਹ ਕਰ ਲਾ ਹੁਣ। ਸੋ ਇਸ ਕਰਕੇ ਜਿਹੜਾ ਸੰਧੂ ਸਾਹਿਬ ਇਹ ਤੁਹਾਡਾ ਨਜ਼ਰੀਆ ਹੈ, ਕਿਉਂਕਿ ਅੱਜ ਜੋ ਦਿਨ ਲੰਘ ਗਿਆ, ਅੱਜ ਜੋ ਸਮਾਂ ਤੁਹਾਡੇ ਹੱਥ 'ਚੋਂ ਨਿਕਲਿਆ, ਉਹਨੇ ਵਾਪਸ ਨਹੀਂ ਆਉਣਾ।
1: ਹਾਂ ਇਹ ਤਾਂ ਪੱਕੀ ਗੱਲ ਹੈ ਜੀ, ਆਪਣਾ ਜਿੱਦਾਂ ਕਹਿੰਦੇ ਵੀ ਮੁੱਠੀ ਦੀ ਰੇਤ ਤਰ੍ਹਾਂ ਹੀ ਹੈ, ਕਿਰ ਗਿਆ
0: ਬਿਲਕੁਲ,
1: ਅਤੇ ਕਿਰ ਗਿਆ
0: ਕਿਰ ਗਿਆ,
1: ਫਿਰ ਪਛਤਾਵਾ ਹੀ ਹੱਥ ਲੱਗਦਾ,
0: ਪਛਤਾਵਾ ਹੈ। ਸੋ ਇਸ ਕਰੇ ਕੱਲ੍ਹ ਕਰੇ ਸੋ ਆਜ ਕਰ, ਆਜ ਕਰੇ ਸੋ ਅੱਬ, ਜਿਹੜੇ ਸਿਆਣਿਆਂ ਨੇ ਕਥਾਨਕ ਬਣਾਏ ਆ, ਉਹਨਾਂ ਦਾ ਕੋਈ ਮਤਲਬ ਹੈ ਔਰ ਮਕਸਦ ਹੈ। ਤੁਸੀਂ ਜਿਹੜਾ ਹੈ ਸਾਰੀ ਉਮਰ ਇਸੇ ਗੱਲ ਦੇ ਉੱਤੇ ਤਜਰਬੇ ਹੀ ਕਰਦੇ ਰਹੋ ਕਿ ਮੈਂ ਹੁਣ ਆਹ ਕੰਮ ਕਰੂੰਗਾ, ਮੈਂ ਇਹ ਕੰਮ ਕਰੂੰਗਾ, ਇਹਦੇ ਨਾਲ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਸਫਲ ਨਹੀਂ ਹੋ ਸਕਦੇ।
1: ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੋਚੇ ਸੋਚ ਨਾ ਹੋਵੀ
0: ਜੇ ਸੋਚੇ
1: ਲੱਖ ਵਾਰ।
0: ਸੋ ਇਸ ਕਰਕੇ ਸੋਚ ਜਿਹੜੀ ਹੈ ਉਹ 'ਚ ਪਰਪੱਕਤਾ ਚਾਹੀਦੀ ਹੈ। ਕਿਸੇ ਵੀ ਕੰਮ ਦੇ ਵਿੱਚ ਆਪਾਂ ਨੇ ਹੱਥ ਪਾਉਣਾ ਹੈ ਜਾਂ ਕੋਈ ਵੀ ਕੰਮ ਕਰਨਾ ਹੈ, ਉਸ ਕੰਮ ਦੀ ਜਿਹੜੀ ਮੁੱਢਲੀ ਜਾਣਕਾਰੀ ਲੈ ਕੇ ਉਸ ਕੰਮ ਨੂੰ ਸ਼ੁਰੂ ਕਰਨਾ ਚਾਹੀਦਾ ਹੈ। ਕਿਉਂਕਿ ਕੰਮ ਜਿੱਦਾਂ ਕਹਿੰਦੇ ਵਾਹ ਪੈ ਜਾਣੀ ਹੈ ਜਾਂ ਰਾਹ ਪੈ ਜਾਣੀ ਹੈ, ਜਦ ਤੱਕ ਤੁਸੀਂ ਕੰਮ ਨੂੰ ਜਿਹੜਾ ਹੈ ਆਪਣਾ ਪ੍ਰੈਕਟੀਕਲੀ ਜਿੱਦਾਂ ਕਹਿੰਦੇ
1: ਨਹੀਂ ਕਰਦੇ। ਹੁਣ ਦੇਖੋ ਆਪਾਂ ਜਿੰਨਾ ਮਰਜ਼ੀ ਪੜ੍ਹ ਲਈਏ ਸੁਣ ਲਈਏ, ਜਿੰਨੀ ਦੇਰ ਤੱਕ ਗੱਡੀ ਦੀ ਸਟੇਅਰਿੰਗ ਤੇ ਆਪ ਨਹੀਂ ਚਲਾਵਾਂਗੇ ਨਹੀਂ ਪਤਾ ਲੱਗਣਾ।
0: ਆਓ ਕਾਰਾਂ ਦੀ ਕੰਪਨੀ ਵਾਲੀ ਤਾਂ ਤੁਹਾਨੂੰ ਉੱਥੇ ਟਾਪੇ ਜੇ 'ਚ ਬਿਠਾ ਕੇ
1: ਦਿਖਾ ਦਿੰਦੇ ਆ,
0: ਟਾਪੇ 'ਚ ਬਹਿ ਕੇ ਗੱਡੀ ਨਹੀਂ ਤੈਨੂੰ ਆਉਣੀ।
1: ਜਦੋਂ ਤੁਸੀਂ ਆਪਣੇ ਆਉਣਾ ਉਹਦੇ 'ਤੇ ਸੜਕ 'ਤੇ ਆਉਣਾ, ਫਿਰ ਪਤਾ ਲੱਗਣਾ ਹੈ
0: ਬਿਲਕੁਲ,
1: ਜਦੋਂ ਤੁਸੀਂ ਆਪਣੀ ਸੋਚ ਨਾਲ ਹਰ ਤੀਕ ਕੰਮ ਕਰਨਾ ਹੈ
0: ਬਿਲਕੁਲ। ਸੋ ਇਸ ਕਰਕੇ ਸੰਧੂ ਸਾਹਿਬ ਅੱਜ ਜਿਹੜਾ ਸਮਾਂ ਹੈ, ਕਿਉਂਕਿ ਜ਼ਿੰਦਗੀ ਦੀ ਰਫ਼ਤਾਰ ਬਹੁਤ ਤੇਜ਼ ਹੈ, ਅਤੇ ਇਸ ਰਫ਼ਤਾਰ ਦੇ ਵਿੱਚ ਜੇ ਤੁਸੀਂ ਆਪਣੇ ਆਪ ਨੂੰ ਸ਼ਾਮਿਲ ਕਰਨਾ ਹੈ ਤਾਂ ਤੁਹਾਨੂੰ ਅੱਜ ਹੀ ਕੋਈ ਫੈਸਲਾ ਲੈਣਾ ਪਊ,
1: ਅਤੇ
0: ਫੈਸਲਾ ਜਿਹੜਾ ਹੈ, ਫੈਸਲਾ ਅਤੇ ਫਾਸਲਾ, ਤੁਹਾਡੇ ਫੈਸਲੇ ਦੇ ਵਿੱਚ ਜੇ ਫਾਸਲਾ ਹੋਊ ਤਾਂ ਫੈਸਲਾ ਨੇਪਰੇ ਨਹੀਂ ਚੜ੍ਹਨਾ। ਸੋ ਇਸ ਕਰਕੇ ਕੋਈ ਵੀ ਫੈਸਲਾ ਲੈ ਕੇ ਆਪਾਂ ਉਸ ਕੰਮ ਨੂੰ ਸ਼ੁਰੂ ਕਰੀਏ। ਹੁਣ ਕੰਮ ਬੀਸੀਆਂ ਹੈ, ਆਪਾਂ ਖੇਤੀਬਾੜੀ 'ਚ ਦੇਖੋ ਵੀ ਹੁਣ ਅੱਜ ਬਹੁਤ ਸਾਰੇ ਜ਼ਿਮੀਂਦਾਰ ਹੈ ਜਿਹੜੇ ਫਸਲਾਂ ਦੀ ਖੇਤੀ ਦੇ ਨਾਲ ਨਾਲ ਬਹੁਤ ਸਾਰੇ ਕਿੱਤੇ ਧੰਦਿਆਂ ਨੂੰ ਵੀ ਸ਼ੁਮਾਰ ਕਰ ਰਹੇ, ਔਰ ਸਮੇਂ ਦੀ ਲੋੜ ਵੀ ਹੈ, ਕਿਉਂਕਿ ਸਾਨੂੰ ਪਤਾ ਕਿ ਫਸਲਾਂ ਦੇ ਉੱਤੇ ਨਿਰਭਰਤਾ ਕਿਤੇ ਨਾ ਕਿਤੇ ਸਾਡੇ ਲਈ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਪਿੱਛੇ ਵੀ ਤੁਸੀਂ ਦੇਖੋ ਵੀ ਇਸ ਵਾਰੀ ਕਣਕ ਦਾ ਝਾੜ ਜਿਹੜਾ ਹੈ ਕਿੰਨਾ ਘਟਿਆ, ਆਪਾਂ ਸਾਰੇ ਜਾਣਦੇ
1: ਹਾਂ,
0: ਬਹੁਤ ਥਾਵਾਂ 'ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਸੋ ਇਸ ਕਰਕੇ ਤਾਂ ਕਿ ਨੁਕਸਾਨ ਜਦੋਂ ਫਸਲ ਦਾ ਹੁੰਦਾ ਇੱਕ ਭਰਪਾਈ ਹੋ ਸਕੇ ਜਦੋਂ ਸਾਡੇ ਕੋਲ ਕੋਈ ਕਿੱਤਾ ਧੰਦਾ।
1: ਹਾਂ ਬਿਲਕੁਲ ਜੀ, ਆਮਦਨ ਜਿਹੜੀ ਹੋਣੀ ਚਾਹੀਦੀ ਹੈ, ਬਦਲਵਾਂ ਪ੍ਰਬੰਧ ਹੋਣਾ ਚਾਹੀਦਾ।
0: ਅੱਜ ਕੱਲ੍ਹ ਤਾਂ ਜੀ ਰੁਪਈਆ ਮੰਗਿਆ ਨਹੀਂ ਦਿੰਦਾ ਕੋਈ, ਹੈ ਕਿ ਅਗਲਾ ਪਾਸਾ ਵੱਟ ਕੇ ਲੰਘ ਜਾਂਦਾ। ਸੋ ਇਸ ਕਰਕੇ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕਿੱਤੇ ਧੰਦਿਆਂ ਦੇ ਵਿੱਚ ਸਾਨੂੰ ਆਉਣਾ ਪੈਣਾ, ਔਰ ਕਿੱਤੇ ਧੰਦੇ ਬੀਸੀਆਂ ਹੈ। ਅੱਜ ਨਾ ਤੁਹਾਨੂੰ ਇੱਦਾਂ ਦੀ ਇੱਕ ਗੱਲਬਾਤ ਸੁਣਾਉਣੀ ਹੈ ਵੀ ਹੁਣ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਿੱਤੇ ਧੰਦਿਆਂ ਦੀ ਵੰਨਗੀ ਦੇ ਵਿੱਚ ਮੱਛੀ ਪਾਲਣਾ, ਉਹ ਵੀ ਘਣੀ ਮੱਛੀ ਪਾਲਣ। ਹੁਣ ਮੱਛੀ ਪਾਲਣ ਤੋਂ ਵੀ ਅਗਲੀ ਗੱਲ ਆ ਜਾਂਦੀ ਹੈ ਘਣੀ ਮੱਛੀ ਪਾਲਣਾ, ਹੋਰ ਮੁਨਾਫੇ 'ਚ ਵਾਧਾ ਕਰਨਾ,
1: ਰਲਗੜ ਹੋ ਜਾਂਦਾ ਨੇ ਕਈ ਧੰਦਿਆਂ ਦਾ।
0: ਹਾਂ, ਇਸ ਬਾਬਤ ਡਾਕਟਰ ਵਨੀਤ ਇੰਦਰ ਕੌਰ ਹੋਣਾ ਕੋਈ ਜਾਣਕਾਰੀਆਂ ਸਾਂਝੀਆਂ ਕੀਤੀਆਂ ਆਪਾਂ ਸਾਂਝੀਆਂ ਕਰਦੇ ਹਾਂ।
2: ਮੇਰਾ ਨਾਮ ਡਾਕਟਰ ਵਨੀਤ ਇੰਦਰ ਕੌਰ ਹੈ ਅਤੇ ਮੈਂ ਬਤੌਰ ਪ੍ਰਿੰਸੀਪਲ ਸਾਇੰਟਿਸਟ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਫਿਸ਼ਰੀਜ਼ ਕਾਲਜ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ। ਅੱਜ ਮੇਰੇ ਗੱਲਬਾਤ ਕਰਨ ਦਾ ਵਿਸ਼ਾ ਹੈ ਪੰਜਾਬ ਵਿੱਚ ਘਣੀ ਮੱਛੀ ਪਾਲਣ। ਜਿੱਦਾਂ ਆਪਾਂ ਸ਼ਬਦਾਂ ਤੋਂ ਹੀ ਇਹ ਅੰਦਾਜ਼ਾ ਲਗਾ ਸਕਦੇ ਹਾਂ, ਘਣੀ ਮੱਛੀ ਪਾਲਣ ਮੈਨੇ ਕੋਈ ਇਹੋ ਜਿਹੇ ਸਿਸਟਮ ਹੋਣ ਜਾਂ ਕੋਈ ਇਹੋ ਜਿਹਾ ਇੰਤਜ਼ਾਮ ਹੋਵੇ ਜਿੱਥੇ ਆਪਾਂ ਮੱਛੀ ਨੂੰ ਟ੍ਰਡੀਸ਼ਨਲ ਫਾਰਮਿੰਗ ਤੋਂ ਹਟ ਕੇ ਜ਼ਿਆਦਾ ਘਣਤਾ ਵਿੱਚ ਜਾਂ ਜ਼ਿਆਦਾ ਸਟੋਕਿੰਗ ਡੈਂਸਿਟੀ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੇ 'ਤੇ ਆਪਾਂ ਪਾਲ ਸਕੀਏ ਅਤੇ ਅਲਟੀਮੇਟਲੀ ਆਪਾਂ ਜਿਹੜਾ ਜ਼ਿਆਦਾ ਮੁਨਾਫਾ ਕਮਾ ਸਕੀਏ। ਜੇ ਆਪਾਂ ਇਸ ਕਿੱਤੇ ਬਾਰੇ ਜਾਂ ਇਸ ਟੋਪਿਕ 'ਤੇ ਗੱਲ ਕਰੀਏ, ਸਭ ਤੋਂ ਪਹਿਲੇ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਘਣੀ ਮੱਛੀ ਪਾਲਣ ਹੈ ਕੀ। ਸੋ ਘਣੀ ਮੱਛੀ ਪਾਲਣ ਕੁਛ ਇਹੋ ਜਿਹੀਆਂ ਨਵੀਆਂ ਤਕਨੀਕਾਂ ਹਨ ਜਿਨ੍ਹਾਂ ਨੂੰ ਆਪਾਂ ਇੰਟੈਂਸਿਵ ਐਕੁਆਕਲਚਰ ਦੇ ਨਾਮ ਨਾਲ ਵੀ ਜਾਣਦੇ ਹਾਂ, ਜਿਹਦੇ 'ਚ ਕਿ ਤੁਸੀਂ ਇਨਡੋਰ ਮੱਛੀ ਨੂੰ ਰੱਖ ਸਕਦੇ ਹੋ। ਇਨਡੋਰ ਮਤਲਬ ਤੁਸੀਂ ਯੂਨਿਟ ਬਣਾ ਕੇ ਅੰਦਰ ਮੱਛੀ ਨੂੰ ਰੱਖ ਸਕਦੇ ਹੋ। ਇਹਦੇ ਵਿੱਚ ਸਾਨੂੰ ਵੱਡੇ ਵੱਡੇ ਤਲਾਵਾਂ ਦੀ ਲੋੜ ਨਹੀਂ ਹੁੰਦੀ। ਸੋ ਜੇ ਆਪਾਂ ਘਣੀ ਮੱਛੀ ਪਾਲਣ ਦੇ ਅਲੱਗ ਅਲੱਗ ਸਿਸਟਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਾਡੇ ਕੋਲ ਦੋ ਤਿੰਨ ਤਰ੍ਹਾਂ ਦੇ ਸਿਸਟਮ ਆਉਂਦੇ ਆ, ਜਿਹਦੇ ਵਿੱਚ ਹੈਗਾ ਰੀਸਰਕੂਲੇਟਰੀ ਐਕੁਆਕਲਚਰ ਸਿਸਟਮ, ਫਿਰ ਸਾਡੇ ਕੋਲ ਹੈਗਾ ਬਾਇਓਫਲੋਕ ਐਕੁਆਕਲਚਰ ਸਿਸਟਮ, ਅਤੇ ਫਿਰ ਸਾਡੇ ਕੋਲ ਸਿਸਟਮ ਹੈਗਾ ਐਕੁਆਪੋਨਿਕਸ। ਸੋ ਜੇ ਆਪਾਂ ਇਹਨਾਂ ਤਿੰਨਾਂ ਨੂੰ ਰਲਵੇ ਜੁਲਵੇ ਢੰਗ ਨਾਲ ਦੇਖੀਏ ਤਾਂ ਤਿੰਨਾਂ ਦਾ ਹੀ ਮਕਸਦ ਇਹ ਹੈ ਕਿ ਇਹਨਾਂ ਨੂੰ ਅਸੀਂ ਘੱਟ ਜਗ੍ਹਾ ਵਿੱਚ ਬਣਾ ਸਕਦੇ ਹਾਂ, ਘੱਟ ਪਾਣੀ ਵਰਤ ਕੇ ਅਤੇ ਮੱਛੀ ਨੂੰ ਜ਼ਿਆਦਾ ਕੰਤਾ

ਵਿੱਚ ਪਾਲ ਸਕਦੇ ਹਾਂ ਅਤੇ ਜ਼ਿਆਦਾ ਮੁਨਾਫਾ ਜਿਹੜਾ ਕਮਾ ਸਕਦੇ ਹਾਂ। ਇਹ ਸਾਰੀਆਂ ਹੀ ਟੈਕਨੋਲੋਜੀਆਂ ਜਿਹੜੀਆਂ ਹੈਗੀਆਂ ਜਾਂ ਸਿਸਟਮ ਜਿਹੜੇ ਹੈਗੇ ਆ ਇਹਦੇ ਵਿੱਚ ਜਦੋਂ ਆਪਾਂ ਮੱਛੀ ਪਾਲਦੇ ਹਾਂ ਤਾਂ ਟ੍ਰੈਡੀਸ਼ਨਲ ਜਾਂ ਜਿਹੜੀ ਆਪਾਂ ਕਹਿੰਦੇ ਹਾਂ ਰਿਵਾਇਤੀ ਤੌਰ 'ਤੇ ਮੱਛੀ ਪਾਲਣ ਹੈ, ਕਾਰਪ ਮੱਛੀ ਪਾਲਣ ਹੋ ਗਿਆ, ਉਹਦੇ ਮੁਕਾਬਲੇ ਜੇ ਆਪਾਂ ਗੱਲ ਕਰੀਏ ਤਾਂ ਸਿਰਫ 10 ਤੋਂ 12% ਦੀ ਪਾਣੀ ਅਤੇ ਜ਼ਮੀਨ ਦੀ ਵਰਤੋਂ ਕਰਕੇ ਆਪਾਂ ਮੱਛੀ ਪਾਲ ਸਕਦੇ ਹਾਂ ਅਤੇ ਤਕਰੀਬਨ 15 ਤੋਂ 20% ਜ਼ਿਆਦਾ ਜਿਹੜੀ ਪ੍ਰੋਡਕਟੀਵਿਟੀ ਹੈ ਉਹ ਆਪਾਂ ਲੈ ਸਕਦੇ ਹਾਂ। ਸੋ ਹੁਣ ਜੇ ਆਪਾਂ ਥੋੜ੍ਹਾ ਜਿਹਾ ਹੋਰ ਗਹਿਰਾਈ ਵਿੱਚ ਇਹਨਾਂ ਸਿਸਟਮ ਬਾਰੇ ਜਾਂ ਇਹਨਾਂ ਦੀ ਮੈਨੇਜਮੈਂਟ ਬਾਰੇ ਗੱਲ ਕਰੀਏ ਤਾਂ ਸਮਝਣ ਲਾਇਕ ਗੱਲ ਇਹ ਹੈ ਕਿ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਇੱਕ ਰਵਾਇਤੀ ਢੰਗ ਨਾਲ ਮੱਛੀ ਪਾਲਣਾ, ਪਰ ਜਦੋਂ ਆਪਾਂ ਇੱਕ ਸਟੈਪ ਅੱਗੇ ਵਧਦੇ ਹਾਂ ਤਾਂ ਸਾਡੀ ਜਿਹੜੀ ਤਕਨੀਕੀ ਜਾਣਕਾਰੀ ਹੈ ਉਹ ਵੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਉਹਦੇ ਵਿੱਚ ਸਾਨੂੰ ਨਿਪੁੰਨ ਹੋਣਾ ਬਹੁਤ ਜ਼ਰੂਰੀ ਹੈ। ਸੋ ਜਿੱਦਾਂ ਮੈਂ ਨਾਮ ਲਏ ਹੈ ਰੀਸਰਕੂਲੇਟਰੀ ਐਕੋਕਲਚਰ ਸਿਸਟਮ, ਮਤਲਬ ਰੀਸਰਕੂਲੇਟਰੀ ਵਾਪਸ ਉਹੀ ਪਾਣੀ ਬਾਰ ਬਾਰ ਵਰਤ ਕੇ ਆਪਾਂ ਉਸੇ ਹੀ ਜਗ੍ਹਾ 'ਤੇ ਮੱਛੀ ਪਾਲਣਾ। ਬਾਇਓਫਲੋਕ ਐਕੋਕਲਚਰ ਸਿਸਟਮ ਮੈਨੇ ਕਿ ਸਾਡੇ ਕੋਲ ਟੈਂਕ ਹੁੰਦੇ ਹੈ, ਉਹਨਾਂ ਟੈਂਕਾਂ ਵਿੱਚ ਫਲੋਕ ਦਾ ਮਤਲਬ ਹੈ ਕਿ ਇੱਕ ਗੁੰਝਲਦਾਰ ਤੁਸੀਂ ਕਹਿ ਲਓ ਕਿ ਆਪਾਂ ਉਹਦੇ ਵਿੱਚ ਇਹੋ ਜਿਹਾ ਮੀਡੀਆ ਬਣਾ ਲੈਂਦੇ ਹਾਂ ਜਿਹਦੇ ਜੋ ਕਿ ਮੱਛੀ ਲਈ ਖੁਰਾਕ ਦਾ ਕੰਮ ਕਰਦਾ ਹੈ, ਤਾਂ ਖੁਰਾਕ ਦੀ ਬਚਤ ਹੁੰਦੀ ਹੈ ਅਤੇ ਉਹਨਾਂ ਟੈਂਕਾਂ ਵਿੱਚ ਆਪਾਂ ਨੂੰ ਬਾਰ ਬਾਰ ਪਾਣੀ ਨੂੰ ਬਦਲਣ ਦੀ ਜ਼ਰੂਰਤ ਵੀ ਨਹੀਂ ਪੈਂਦੀ। ਸੇਮ ਪਾਣੀ ਜਿਹੜਾ ਆਪਾਂ ਇੱਕ ਵਾਰ ਭਰਿਆ ਹੈ ਉਹਦੇ ਹਿੱਚ ਵੀ ਮੱਛੀ ਪਾਲੀ ਜਾਂਦੀ ਹੈ ਅਤੇ ਸਿਰਫ ਜਿਹੜਾ ਇਵੈਪੋਰੇਸ਼ਨ ਲੋਸ ਹੈ ਵਾਸ਼ਪੀਕਰਨ ਨਾਲ ਜਿਹੜਾ ਪਾਣੀ ਘਟਦਾ ਉਹੀ ਆਪਾਂ ਨੂੰ ਪਾਉਣਾ ਪੈਂਦਾ ਹੈ। ਤੀਸਰੀ ਟੈਕਨੋਲੋਜੀ ਹੈ ਐਕੁਆਪੋਨਿਕਸ, ਜਿੱਦਾਂ ਨਾਮ ਤੋਂ ਹੀ ਜ਼ਾਹਰ ਹੋ ਰਿਹਾ ਹੈ, ਐਕੁਆ ਮੈਨੇ ਪਾਣੀ, ਪੋਨਿਕਸ ਮੈਨੇ ਪਾਣੀ ਵਿੱਚ ਖੇਤੀ ਕਰਨਾ। ਸੋ ਐਕੁਆ ਵਰਡ ਆਇਆ ਹੈ ਐਕੁਆਕਲਚਰ ਤੋਂ, ਐਕੁਆਕਲਚਰ ਮੈਨੇ ਮੱਛੀ ਪਾਲਣਾ। ਸੋ ਇੱਕ ਤਕਨੀਕ ਹੈ ਹਾਈਡਰੋਪੋਨਿਕਸ, ਇਹ ਆਪਾਂ ਸਾਰੇ ਲੋਕ ਜਾਣਦੇ ਹਾਂ, ਅੱਜ ਕੱਲ੍ਹ ਕਾਫੀ ਪ੍ਰਚਲਿਤ ਹੋ ਰਹੀ ਹੈ ਕਿ ਪਾਣੀ ਵਿੱਚ ਜਿਹੜੀ ਆਪਾਂ ਫਸਲਾਂ ਦੀ ਜਿਹੜੀ ਖੇਤੀ ਕਰਨੀ ਹੈ। ਹੁਣ ਜਦੋਂ ਆਪਾਂ ਐਕੁਆਪੋਨਿਕਸ ਦੀ ਗੱਲ ਕਰਦੇ ਹਾਂ ਤਾਂ ਉੱਥੇ ਆਪਾਂ ਮੱਛੀ ਪਾਲਣ ਨੂੰ ਫਸਲਾਂ ਦੀ ਖੇਤੀ ਨਾਲ ਜੋੜਦੇ ਹਾਂ। ਸੋ ਪਾਣੀ ਦੇ ਤਲਾਵਾਂ ਨੂੰ ਜਿਹੜਾ ਉਹ ਪਾਣੀ ਵਿੱਚ ਜਿੱਥੇ ਮੱਛੀ ਹੋ ਰਹੀ ਹੈ ਉਹਨਾਂ ਟੈਂਕਾਂ ਦੇ ਪਾਣੀ ਜਿਹੜਾ ਪਾਣੀ ਨਿਕਲ ਕੇ ਆ ਰਿਹਾ ਹੈ ਉਹ ਬਾਇਓਫਿਲਟਰੇਸ਼ਨ ਹੋਣ ਤੋਂ ਬਾਅਦ ਜਿਹੜੇ ਆਪਣੇ ਹਾਈਡਰੋਪੋਨਿਕਸ ਵਿੱਚ ਬੂਟੇ ਲੱਗੇ ਹੋਏ ਹੈ, ਕਰੋਪ ਲੱਗੀ ਹੋਈ ਹੈ, ਉਹਨਾਂ ਨੂੰ ਇਹ ਪਾਣੀ ਸਪਲਾਈ ਕੀਤਾ ਜਾਂਦਾ ਹੈ। ਤਾਂ ਇਹ ਰੀਸਰਕੂਲੇਟਰੀ ਐਕੁਆਕਲਚਰ ਸਿਸਟਮ ਵਰਗਾ ਸਿਸਟਮ ਹੈ। ਫਰਕ ਇੰਨਾ ਹੀ ਹੈ ਕਿ ਰੀਸਰਕੂਲੇਟਰੀ ਐਕੁਆਕਲਚਰ ਸਿਸਟਮ ਦੇ ਵਿੱਚ ਪੌਦੇ ਨਹੀਂ ਹੁੰਦੇ, ਫਸਲ ਨਹੀਂ ਹੁੰਦੀ, ਪਰ ਜਿਹੜਾ ਪਾਣੀ ਇੱਕ ਵਾਰ ਮੱਛੀ ਤਲਾਅ 'ਚ ਵਰਤ ਲਿਆ ਜਾਂਦਾ ਹੈ ਉਹ ਬਾਹਰ ਨਿਕਲ ਕੇ ਆਉਂਦਾ ਹੈ ਅਤੇ ਉਹ 2-3 ਤਰ੍ਹਾਂ ਦੇ ਫਿਲਟਰ ਸਿਸਟਮ 'ਚੋਂ ਸਾਫ਼ ਹੋ ਕੇ ਉਹਦੇ ਵਿੱਚ ਫਿਰ ਆਕਸੀਜਨ ਵਧਾਈ ਜਾਂਦੀ ਹੈ ਅਤੇ ਫਿਰ ਉਹ ਮੱਛੀ ਤਲਾਅ 'ਚ ਵਾਪਸ ਆ ਜਾਂਦਾ ਹੈ। ਬਟ ਐਕੁਆਪੋਨਿਕਸ 'ਚ ਕੀ ਹੁੰਦਾ ਹੈ, ਕੀ ਫਰਕ ਹੈ, ਹੈ ਉਹ ਵੀ ਰੀਸਰਕੂਲੇਟਰੀ ਸਿਸਟਮ ਹੀ। ਫਰਕ ਇੰਨਾ ਹੈ ਕਿ ਇੱਥੇ ਜਿਹੜੀ ਮੱਛੀ ਟੈਂਕਾਂ ਵਿੱਚ ਪਾਲੀ ਜਾਂਦੀ ਹੈ ਉਹ ਮੱਛੀ ਤਲਾਅ 'ਚੋਂ ਜਿਹੜਾ ਪਾਣੀ ਨਿਕਲਦਾ ਹੈ ਉਹ ਬਾਇਓਫਿਲਟਰ ਯੂਨਿਟ ਵਿੱਚ ਜਾਂਦਾ ਹੈ। ਉੱਥੇ ਜਿਹੜੀ ਮੱਛੀ ਦਾ ਗੰਦ ਨਿਕਲ ਰਿਹਾ ਹੈ ਜਿਹਨੂੰ ਆਪਾਂ ਅਮੋਨੀਆ ਕਹਿੰਦੇ ਹਾਂ ਉਹ ਨਾਈਟ੍ਰੇਟ 'ਚ ਬਦਲਦੀ ਹੈ ਅਤੇ ਉਹ ਨਾਈਟ੍ਰੇਟ ਜਿਹੜਾ ਹੈ ਉਹ ਬੂਟਿਆਂ ਨੂੰ, ਪੌਦਿਆਂ ਨੂੰ ਜਾਂ ਕਰੋਪਸ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੇ ਵਿੱਚ ਚਲਾ ਜਾਂਦਾ ਹੈ ਅਤੇ ਜਿਹੜਾ ਨਾਈਟ੍ਰੇਟ ਹੈ ਉਹ ਪੌਦਿਆਂ ਲਈ, ਵੈਜੀਟੇਬਲ ਕਰੋਪਸ ਲਈ ਜਿਹੜਾ ਖਾਦਾਂ ਦਾ ਕੰਮ ਕਰਦਾ ਹੈ। ਸੋ ਇਹ ਮੋਟੀਆਂ ਮੋਟੀਆਂ 3 ਟੈਕਨੋਲੋਜੀਆਂ ਹਨ ਜਿਹੜੀਆਂ ਕਿ ਆਪਾਂ ਚੰਗੀ ਤਰ੍ਹਾਂ ਜੇ ਸਿੱਖ ਲਈਏ, ਜਾਣਕਾਰੀ ਲੈ ਲਈਏ ਤਾਂ ਆਪਾਂ ਘੱਟ ਜ਼ਮੀਨ ਵਿੱਚ ਘੱਟ ਪਾਣੀ ਦੀ ਵਰਤੋਂ ਕਰਕੇ ਇਹਨਾਂ ਟੈਕਨੋਲੋਜੀਆਂ ਨੂੰ ਅਪਣਾ ਸਕਦੇ ਹਾਂ। ਅਤੇ ਸਪੈਸੀਫਿਕਲੀ ਜਦੋਂ ਆਪਾਂ ਗੱਲ ਕਰਦੇ ਹਾਂ ਜੇ ਪੰਜਾਬ ਦੀ ਹੀ ਗੱਲ ਕਰ ਲਈਏ, ਜਿੱਦਾਂ ਜਿੱਦਾਂ ਸਮਾਂ ਅੱਗੇ ਜਾ ਰਿਹਾ ਹੈ ਸਾਡੇ ਜਿਹੜੇ ਸਰੋਤ ਨੇ, ਪਾਣੀ ਲੈ ਲਓ, ਜ਼ਮੀਨ ਲੈ ਲਓ, ਘੱਟਦੇ ਜਾ ਰਹੇ ਨੇ। ਸੋ ਹੁਣ ਲੋੜ ਹੈ ਕਿ ਕੁਛ ਇਹੋ ਜਿਹੀਆਂ ਤਕਨੀਕਾਂ ਨੂੰ ਅਪਣਾਇਆ ਜਾਏ ਜਿੱਥੇ ਸਾਡਾ ਜਗ੍ਹਾ ਵੀ ਘੱਟ ਲੱਗੇ ਅਤੇ ਪਾਣੀ ਨੂੰ ਆਪਾਂ ਬਚਾ ਕੇ ਰੱਖੀਏ। ਸੋ ਇਸ ਮੰਤਵ ਨੂੰ ਪੂਰਾ ਕਰਨ ਲਈ ਇਹ ਜਿਹੜੀਆਂ ਘਨੀ ਮੱਛੀ ਪਾਲਣ ਦੀਆਂ ਤਕਨੀਕਾਂ ਨੇ ਇਹ ਬਹੁਤ ਹੀ ਕਾਰਗਰ ਜਿਹੜੀਆਂ ਸਾਬਤ ਹੋ ਸਕਦੀਆਂ ਨੇ। ਪਰ ਇੱਕ ਮੈਂ ਗੱਲ ਇੱਥੇ ਜ਼ਰੂਰ ਕਹਾਂਗੀ, ਜੇ ਇਹਨਾਂ ਤਕਨੀਕਾਂ ਨੂੰ ਆਪਾਂ ਅਪਣਾਉਣਾ ਤਾਂ ਆਪਾਂ ਨੂੰ ਇਹਦੇ ਬਾਰੇ ਜਿਹੜੀ ਵਿਗਿਆਨਿਕ ਜਾਣਕਾਰੀ ਹੈ ਉਹਦਾ ਹੋਣਾ ਬਹੁਤ ਜ਼ਰੂਰੀ ਹੈ। ਚਾਹੇ ਆਪਾਂ ਕੰਮ ਰਵਾਇਤੀ ਕਰੀਏ, ਚਾਹੇ ਆਪਾਂ ਕੰਮ ਇੱਕ ਕਦਮ ਅੱਗੇ ਜਾ ਕੇ ਕਰੀਏ, ਜਾਣਕਾਰੀ ਤੋਂ ਕੀਤਾ ਤੋਂ ਬਿਨਾਂ ਕੀਤਾ ਗਿਆ ਕੰਮ ਕਦੀ ਵੀ ਜਿਹੜਾ ਸਾਨੂੰ ਸਫਲਤਾ ਨਹੀਂ ਦਿੰਦਾ। ਸੋ ਇਸੇ ਟੋਪਿਕ 'ਤੇ ਜੇ ਮੈਂ ਹੋਰ ਥੋੜ੍ਹੀ ਜਿਹੀ ਅੱਗੇ ਗੱਲ ਕਰਾਂ ਤਾਂ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੀ ਜਿਹੜੀਆਂ ਤਕਨੀਕਾਂ ਅਪਣਾਈਆਂ ਜਾ ਰਹੀਆਂ ਹਨ। ਸੈਂਟਰ ਗਵਰਨਮੈਂਟ ਜਾਂ ਜਿਹੜਾ ਡਿਪਾਰਟਮੈਂਟ ਆਫ ਫਿਸ਼ਰੀਜ਼ ਹੈ ਉਹਨਾਂ ਦੀਆਂ ਬਹੁਤ ਸਾਰੀਆਂ ਸਕੀਮਾਂ ਹੈਗੀਆਂ, ਜਿੱਦਾਂ ਇੱਕ ਸਕੀਮ ਹੈਗੀ ਹੈ PMMSY ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ, ਉਹਦਾ ਦੂਸਰਾ ਫੇਸ ਚੱਲ ਰਿਹਾ ਅਤੇ ਇੱਕ ਨਵੀਂ ਸਕੀਮ ਵੀ ਲਾਂਚ ਹੋ ਗਈ ਹੈ ਉਹ ਹੈਗੀ ਹੈ ਪ੍ਰਧਾਨ ਮੰਤਰੀ ਮਤਸਿਆ ਕ੍ਰਿਸ਼ੀ ਸਹਿਯੋਜਨਾ PMMKSSY। ਸੋ ਇਹਨਾਂ ਯੋਜਨਾਵਾਂ ਵਿੱਚ

ਕਾਫੀ ਸਹੂਲਤਾਂ ਦਿੱਤੀਆਂ ਗਈਆਂ ਨੇ ਰਵਾਇਤੀ ਮੱਛੀ ਪਾਲਣ ਦੇ ਨਾਲ ਨਾਲ। ਜੇ ਅਸੀਂ ਰਵਾਇਤੀ ਮੱਛੀ ਪਾਲਣ ਤੋਂ ਹਟ ਕੇ ਨਵੀਆਂ ਤਕਨੀਕਾਂ ਅਪਣਾਉਂਦੇ ਹਾਂ, ਉਹਨਾਂ ਲਈ ਜਿਹੜੀਆਂ ਪਰਫੋਰਮੈਂਸ ਗਰੰਟਾਂ ਦਿੱਤੀਆਂ ਜਾ ਰਹੀਆਂ, ਸਬਸਿਡੀ ਦਿੱਤੀਆਂ ਜਾ ਰਹੀਆਂ। ਸੋ ਇਹਨਾਂ ਸਾਰੀਆਂ ਚੀਜ਼ਾਂ ਲਈ ਦੇਖੋ, ਆਪਾਂ ਕੋਈ ਵੀ ਤਕਨੀਕ ਅਪਣਾਉਣੀ ਹੈ, ਜਾਣਕਾਰੀ ਤਾਂ ਚਾਹੀਦੀ ਚਾਹੀਦੀ ਹੈ, ਪਰ ਹਰ ਬੰਦਾ ਜਿਹੜੀ ਉਹ ਇਨਵੈਸਟਮੈਂਟ ਆਪਣੀ ਜੇਬ ਤੋਂ ਨਹੀਂ ਕਰ ਸਕਦਾ। ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਘਣੀ ਮੱਛੀ ਪਾਲਣ ਇੱਕ ਕਦਮ ਅੱਗੇ ਹੈ ਰਵਾਇਤੀ ਮੱਛੀ ਪਾਲਣ ਤੋਂ, ਸੋ ਉਹਦਾ ਮਤਲਬ ਇਹ ਵੀ ਹੈ ਕਿ ਉਹਦੇ 'ਚ ਜਿਹੜੀ ਇਨਪੁੱਟ ਲੱਗਣੇ ਹੈ ਜਾਂ ਆਪਾਂ ਜਿਹੜੇ ਖਰਚੇ ਕਰਨੇ ਹੈ ਉਹ ਵੀ ਥੋੜ੍ਹੇ ਜ਼ਿਆਦਾ ਹੈਗੇ ਹੈ। ਸੋ ਉਹਨਾਂ ਦੇ ਮੱਦੇਨਜ਼ਰ ਸਰਕਾਰ ਜਿਹੜੀ ਹੈ ਆਪਣੀ ਡਿਪਾਰਟਮੈਂਟ ਆਫ ਜਿਹੜਾ ਫਿਸ਼ਰੀਜ਼ ਹੈ ਉਹ ਕਾਫੀ ਤੁਸੀਂ ਕਹਿ ਲਓ ਕਿ ਕਦਮ ਉਠਾ ਰਿਹਾ ਨਵੇਂ। ਸੋ ਜਿਸ ਵੀ ਚਾਹਵਾਨ ਵਿਅਕਤੀ ਨੇ, ਕਿਸਾਨ ਨੇ, ਕੋਈ ਐਂਟਰਪ੍ਰਨਿਓਰ ਹੈ ਜਿਹੜਾ ਇਸ ਕੰਮ ਵਿੱਚ ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ, ਸੋ ਉਹਨੂੰ ਜਾਣਕਾਰੀ ਤਾਂ ਲੈਣੀ ਲੈਣੀ ਹੈ, ਉਸ ਦੇ ਇਲਾਵਾ ਫਾਈਨੈਂਸ਼ੀਅਲ ਹੈਲਪ ਕਿੱਥੋਂ ਕਿੱਥੋਂ ਹੋ ਸਕਦੀ ਹੈ ਉਹਦੇ ਬਾਰੇ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਸੋ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਫਿਸ਼ ਫਾਰਮਰ ਡਿਵੈਲਪਮੈਂਟ ਏਜੰਸੀਆਂ ਹੈਗੀਆਂ, FFDA। ਸੋ ਆਪਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵਿੱਤੀ ਸਹਾਇਤਾ ਲੈਣੀ ਹੈ ਤਾਂ ਆਪਾਂ ਉਹਨਾਂ ਨੂੰ ਸੰਪਰਕ ਕਰਨਾ, ਉਹਨਾਂ ਨਾਲ ਸੰਪਰਕ ਕਰਕੇ ਉਹ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਕਿ ਕਿਹੜਾ ਸਿਸਟਮ ਅਪਣਾਉਣ ਲਈ ਕਿੰਨੀ ਸਬਸਿਡੀ ਜਾਂ ਕਿੰਨੀ ਗ੍ਰਾਂਟ ਜਿਹੜੀ ਹੈ ਆਪਾਂ ਉਹ ਲੈ ਸਕਦੇ ਹਾਂ। ਸੋ ਇਹਨਾਂ ਗ੍ਰਾਂਟਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਆਪਾਂ ਇਹ ਵੀ ਦੇਖਿਆ ਹੈ ਕਿ ਜਿੱਦਾਂ ਹਰ ਤਰ੍ਹਾਂ ਦੇ ਕਹਿ ਲਓ ਕਿ ਜਿਸ ਤਰ੍ਹਾਂ ਦੀ ਵੀ ਕੋਈ ਵੀ ਸਹੂਲਤ ਮਿਲਦੀ ਹੈ ਉੱਥੇ ਆਪਾਂ ਨੂੰ ਕੈਟੇਗਰੀ ਜੇ ਹੈਗੀ ਹੈ ਆਪਣੀ, ਕੋਈ SC ST ਦਾ ਕੋਈ ਕਹਿ ਲਓ ਕਿ ਐਂਟਰਪ੍ਰਨਿਓਰ ਹੈ ਜਾਂ ਵਿਮੈਨ ਕੈਟੇਗਰੀ ਹੈਗੀ ਹੈ ਤਾਂ ਉਹਨਾਂ ਨੂੰ ਜਿਹੜੀ ਸਹੂਲਤ ਹੈ ਉਹ ਥੋੜ੍ਹੀ ਜਿਹੀ ਜ਼ਿਆਦਾ ਮਿਲਦੀ ਹੈ ਜਨਰਲ ਕੈਟੇਗਰੀ ਤੋਂ। ਸੋ ਇਹ ਤਾਂ ਗੱਲ ਹੋ ਗਈ ਥੋੜ੍ਹੀ ਜਿਹੀ ਵਿੱਤੀ ਸਹਾਇਤਾ ਦੀ। ਹੁਣ ਮੈਂ ਤਕਨੋਲੋਜੀ ਜਾਂ ਤਕਨੀਕ ਜਾਂ ਗਿਆਨ ਨੂੰ ਥੋੜ੍ਹਾ ਜਿਹਾ ਹੋਰ ਜੇ ਐਕਸਪਲੇਨ ਕਰਨਾ ਚਾਹਵਾਂ ਤਾਂ ਮੈਂ ਇਹ ਕਹਾਂਗੀ ਕਿ ਜਿਹੜਾ ਸਾਡਾ ਕੋਲੇਜ ਹੈ, ਕੋਲੇਜ ਆਫ ਫਿਸ਼ਰੀਜ਼ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦਾ ਜਿਹੜਾ ਲੁਧਿਆਣਾ ਵਿਖੇ ਹੈਗਾ, ਸਾਨੂੰ ਵੀ PMMSY ਦੇ ਅੰਡਰ ਇੱਕ ਕਪੈਸਿਟੀ ਬਿਲਡਿੰਗ ਸੈਂਟਰ ਜਿਹੜਾ ਉਹ ਮਿਲਿਆ 2020-21 ਵਿੱਚ, ਅਤੇ ਉਹ ਜਿਹੜਾ ਹੁਣ ਸੈਂਟਰ ਹੈ ਉਹ ਪੂਰੀ ਤਰ੍ਹਾਂ ਕੰਮ ਕਰ ਰਿਹਾ। ਉੱਥੇ ਸਾਡੇ ਕੋਲ ਰੀਸਰਕੂਲੇਟਰੀ ਐਕੁਆਕਲਚਰ ਸਿਸਟਮ ਬਣਿਆ ਹੋਇਆ ਹੈ, ਬਾਇਓਫਲੋਕ ਐਕੁਆਕਲਚਰ ਸਿਸਟਮ ਮਿਲਿਆ ਹੋਇਆ ਹੈ, ਅਤੇ ਅਸੀਂ ਜਿਹੜੀਆਂ ਲਗਾਤਾਰ ਟ੍ਰੇਨਿੰਗਾਂ ਨੇ ਉਹ ਲਾ ਰਹੇ ਹਾਂ। ਸਾਡੇ ਕੋਲ ਸਿਰਫ ਪੰਜਾਬ ਤੋਂ ਨਹੀਂ ਬਲਕਿ ਸਾਡੇ ਆਸ ਪਾਸ ਵਾਲੇ ਜਿੰਨੇ ਸੂਬੇ ਨੇ, ਤੁਸੀਂ ਉੱਤਰ ਪ੍ਰਦੇਸ਼ ਕਹਿ ਲਓ, ਮੱਧ ਪ੍ਰਦੇਸ਼ ਕਹਿ ਲਓ, ਜੰਮੂ ਕਸ਼ਮੀਰ ਹੋ ਗਿਆ, ਹਿਮਾਚਲ ਪ੍ਰਦੇਸ਼ ਹੋ ਗਿਆ, ਹਰਿਆਣਾ ਹੋ ਗਿਆ, ਉੱਥੋਂ ਵੀ ਜਿਹੜੇ ਸਾਡੇ ਕਿਸਾਨ ਨੇ, ਜਿਹੜੇ ਸਾਡੇ ਇਸ ਕਿੱਤੇ ਨੂੰ ਅਪਣਾਉਣ ਵਾਲੇ ਚਾਹਵਾਨ ਵਿਅਕਤੀ ਨੇ ਉਹ ਸਾਡੇ ਕੋਲ ਆ ਰਹੇ ਨੇ। ਸੋ ਉਹਦਾ ਮਤਲਬ ਇਹੀ ਹੈ, ਇਹ ਸੈਂਟਰ ਤਾਂ ਹੀ ਬਣਾਇਆ ਗਿਆ ਹੈ ਤਾਂ ਕਿ ਇਸ ਪੰਜਾਬ ਦੇ ਨਾਲ ਨਾਲ ਲਾਲ ਲੱਗਦੇ ਜਿੰਨੇ ਵੀ ਸੂਬੇ ਨੇ ਜਿਹੜੇ ਕਿ ਈਜ਼ਲੀ ਆਪਣੇ ਪੰਜਾਬ ਵਿੱਚ ਆ ਸਕਦੇ ਨੇ ਉਹ ਵੀ ਇੱਥੇ ਆਉਣ ਅਤੇ ਆਪਣਾ ਜਿਹੜਾ ਹੈ ਇਹਨਾਂ ਤਕਨੀਕਾਂ ਬਾਰੇ, ਇਹਨਾਂ ਸਿਸਟਮ ਬਾਰੇ ਜਿਹੜੀ ਹੈ ਉਹ ਜਾਣਕਾਰੀ ਲੈਣ। ਸੋ ਮੈਂ ਇਹੀ ਕਹਾਂਗੀ ਕਿ ਸਮਾਂ ਹੈ ਸਾਨੂੰ ਅੱਗੇ ਵਧਣ ਦਾ, ਪਰ ਜ਼ਰੂਰੀ ਗੱਲ ਫਿਰ ਉਹੀ ਆ ਜਾਂਦੀ ਹੈ ਮੁੜ ਖਿੜ ਕੇ ਕਿ ਅੱਗੇ ਤਾਂ ਵਧਣਾ, ਪਰ ਅੱਗੇ ਵਧਣ ਲਈ ਜਾਣਕਾਰੀ ਹੋਣੀ, ਹਰ ਪੱਖੋਂ ਜਾਣਕਾਰੀ ਹੋਣੀ। ਦੇਖੋ ਜਦੋਂ ਵੱਡੇ ਸਿਸਟਮ ਲੱਗ ਜਾਂਦੇ ਹੈ, ਮੱਛੀ ਜ਼ਿਆਦਾ ਘਣਤਾ 'ਤੇ ਆਪਾਂ ਪਾ ਲਈ ਹੈ, ਅਤੇ ਉਦੋਂ ਸਾਨੂੰ ਜਿਹੜੀ ਉਹਦੀ ਸਾਂਭ ਸੰਭਾਲ ਹੈ, ਜਿਹੜੀ ਮੈਨੇਜਮੈਂਟ ਹੈ, ਸਿੰਪਲ ਮੈਨੇਜਮੈਂਟ ਜਿਹੜੀ ਉਹ ਸਿੰਪਲ ਨਹੀਂ ਰਹਿੰਦੀ, ਉਹ ਥੋੜ੍ਹੀ ਜਿਹੀ ਵੱਧ ਹੋ ਜਾਂਦੀ ਹੈ। ਸੋ ਆਪਾਂ ਖੁਰਾਕ ਪਾਣੀ ਹੈ, ਕਿੰਨੀ ਪਾਣੀ ਹੈ, ਕਿਹੜੀ ਪਾਣੀ ਹੈ, ਕਦੋਂ ਅਸੀਂ ਪਾਣੀ ਨੂੰ ਸਰਕੂਲੇਟ ਕਰਾਉਣਾ ਹੈ, ਕਦੋਂ ਉਹਦੇ 'ਚ ਆਕਸੀਜਨ ਦਾ ਵਾਧਾ ਹੋਣਾ ਚਾਹੀਦਾ ਹੈ, ਕਿੰਨੀ ਦੇਰ ਬਾਅਦ ਅਸੀਂ ਮੱਛੀ ਨੂੰ ਚੈੱਕ ਕਰਨਾ ਹੈ, ਕਿੱਦਾਂ ਅਸੀਂ ਬਿਮਾਰੀਆਂ ਤੋਂ ਬਚਾਉਣਾ ਹੈ, ਬਾਇਓਸਕਿਉਰਿਟੀ ਪ੍ਰਬੰਧ ਕੀ ਹੋਣੇ ਚਾਹੀਦੇ ਹੈ। ਹੁਣ ਮੈਂ ਬਾਇਓਸਕਿਉਰਿਟੀ ਦੀ ਗੱਲ ਹੀ ਕਰ ਲਵਾਂ, ਬਾਇਓਸਕਿਉਰਿਟੀ ਮੈਨੇ ਜਿਹੜਾ ਵੀ ਇਹ ਸਿਸਟਮ ਹੈ ਜਦੋਂ ਆਪਾਂ ਲਾਇਆ ਆਪਣਾ ਸਿਸਟਮ, ਤਾਂ ਉਹ ਆਲੇ ਦੁਆਲੇ ਦੇ ਜਿੰਨੇ ਵੀ ਆਸ ਪਾਸ ਜੀਵ ਜੰਤੂ ਨੇ ਜਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਕਿ ਸਾਡੀ ਮੱਛੀ ਨੂੰ ਖਰਾਬ ਕਰ ਸਕਦੀ ਹੈ। ਹੁਣ ਜਿੱਦਾਂ ਮੈਂ ਸ਼ੁਰੂਆਤ ਕੀਤੀ ਕਿ ਇਹਨਾਂ ਜਿਹੜੇ ਇਹ ਸਾਰੇ ਸਿਸਟਮ ਨੇ, ਇਹ ਜਿਹੜੇ ਪ੍ਰਬੰਧ ਨੇ, ਇਹਨਾਂ ਤੋਂ ਸਾਨੂੰ ਤਕਰੀਬਨ 15-20 ਗੁਣਾ ਵੱਧ ਜਿਹੜੀ ਪ੍ਰੋਡਕਟੀਵਿਟੀ ਹੈ ਮੱਛੀ ਦੀ ਉਹ ਮਿਲਦੀ ਹੈ। ਸੋ ਜੇ ਪ੍ਰੋਡਕਟੀਵਿਟੀ ਇੰਨੀ ਲੈ ਰਿਹਾ ਤਾਂ ਮਤਲਬ ਹੈ ਕਿ ਅਸੀਂ ਮੱਛੀ ਵੀ ਹਾਈ ਸਟੋਕਿੰਗ ਡੈਂਸਿਟੀ 'ਤੇ ਤਾਂ ਵੱਧ ਘਣਤਾ 'ਤੇ ਪਾਈ ਹੋਈ ਹੈ। ਉਸ ਮੱਛੀ ਨੂੰ ਜੇ ਬਾਹਰੋਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਗਿਆ ਤਾਂ ਉਹ ਜਿਹੜਾ ਫਿਰ ਮੱਛੀ ਝੇਲ ਨਹੀਂ ਪਾਏਗੀ ਅਤੇ ਸਾਡਾ ਜਿਹੜਾ ਸਿਸਟਮ ਹੈ ਉਹ ਕਰੈਸ਼ ਹੋ ਜਾਏਗਾ। ਸੋ ਮੱਛੀ ਵੱਧ ਹੈ, ਉਸ ਵਧੀ ਹੋਈ ਮੱਛੀ ਨੂੰ ਵਧੀਆ ਸਿਸਟਮ ਵਿੱਚ ਵੱਧ ਜਿਹੜਾ ਪ੍ਰਬੰਧ ਹੈ ਉਹਦੀ ਜਿਹੜੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਪਾਣੀ ਦਾ ਰੱਖ ਰਖਾਵ ਆਪਾਂ ਕਿੱਦਾਂ ਕਰਨਾ ਹੈ, ਕਿੱਦਾਂ ਵੀ ਆਪਾਂ ਪੂਰਾ ਜਿਹੜਾ ਸਿਸਟਮ ਹੈ ਉਹਨੂੰ ਹੈਂਡਲ ਕਰਨਾ। ਸੋ ਮੈਂ ਇਹੀ ਕਹਾਂਗੀ ਕਿ ਯੁੱਗ ਆ ਗਿਆ ਕਿ ਅਸੀਂ ਅੱਗੇ ਵਧੀਏ, ਨਵੇਂ ਨਵੇਂ ਜਿਹੜੇ ਸਿਸਟਮ ਹੈ ਉਹ ਅਪਣਾਈਏ, ਅਤੇ ਆਪਾਂ ਜਿਹੜੇ ਇਹਨਾਂ ਸਿਸਟਮਸ ਨੂੰ ਲਾਉਣ ਲਈ ਜਿੱਥੋਂ ਵੀ ਸਾਨੂੰ ਜਾਣਕਾਰੀ ਮਿਲਦੀ ਹੈ ਲਈਏ, ਕਦੀ ਵੀ ਸਾਨੂੰ ਇਹਦੇ ਵਿੱਚ ਝਿਜਕਣਾ ਨਹੀਂ ਚਾਹੀਦਾ। ਕੋਲੇਜ ਆਫ ਫਿਸ਼ਰੀਜ਼ ਹਮੇਸ਼ਾ ਹੀ ਬੈਠਾ ਹੈ

0: ਤੁਹਾਡੇ ਲਈ ਕਿ ਤੁਸੀਂ ਆਪ ਫੋਨ 'ਤੇ ਵੀ ਸੰਪਰਕ ਕਰ ਸਕਦੇ ਹੋ। ਟ੍ਰੇਨਿੰਗ ਲੈਣੀ ਹੈ ਤਾਂ ਸਾਡੇ ਕੋਲ ਆ ਕੇ ਆਪਣਾ ਨਾਮ ਲਿਖਾਓ, ਅਸੀਂ ਜਦੋਂ ਵੀ ਟ੍ਰੇਨਿੰਗ ਲਾਉਂਦੇ ਹਾਂ ਅਸੀਂ ਤੁਹਾਨੂੰ ਫਿਰ ਉਹਦੇ ਵਿੱਚ ਸ਼ਾਮਲ ਕਰਾਂਗੇ। ਤੁਹਾਡੀ ਕੋਈ ਵੀ ਕੁਐਰੀਜ਼ ਨੇ ਟ੍ਰੇਨਿੰਗ ਲਾਉਣ ਤੋਂ ਬਾਅਦ, ਤੁਹਾਨੂੰ ਲੱਗਦਾ ਕਿ ਮੈਂ ਯੂਨਿਟ ਲਾਇਆ ਅਤੇ ਮੈਨੂੰ ਉੱਥੇ ਕੋਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਕੁਛ ਵੀ ਹੈ, ਤਾਂ ਅਸੀਂ ਯੂਨਿਟ ਲਾਉਣ ਤੋਂ ਬਾਅਦ ਵੀ ਤੁਹਾਡੇ ਨਾਲ ਖੜ੍ਹੇ ਹਾਂ। ਕਿਸੇ ਵੀ ਤਰ੍ਹਾਂ ਦੀ, ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਉਹ ਖਾਂਦੀ ਹੈ, ਉਹਦੇ ਲਈ ਜਿਹੜਾ ਅਸੀਂ ਜਿਹੜੇ ਸਾਡੇ ਸਾਇੰਸਦਾਨ ਨੇ ਉਹ ਹਮੇਸ਼ਾ ਜਿਹੜੇ ਹੈ ਰਹਿੰਦੇ ਹੈ। ਸਾਡੇ ਕੋਲ ਪ੍ਰਯੋਗਸ਼ਾਲਾ ਹੈਗੀ ਹੈ, ਤੁਸੀਂ ਪਾਣੀ ਦੇ ਸੈਂਪਲ ਸਾਡੇ ਕੋਲ ਲਿਆ ਸਕਦੇ ਹੋ, ਟਾਈਮ ਟੂ ਟਾਈਮ ਆਪਾਂ ਚੈੱਕ ਕਰਾਉਣਾ, ਉਹ ਵੀ ਕਰਨਾ। ਸੋ ਮੈਂ ਗੱਲ ਨੂੰ ਖਤਮ ਕਰਦੇ ਕਰਦੇ ਇਹੀ ਕਹਾਂਗੀ ਕਿ ਕਣੀ ਮੱਛੀ ਪਾਲਣ ਜਿਹੜਾ ਪੰਜਾਬ ਵਿੱਚ ਹੈ, ਪੰਜਾਬ ਇਹੋ ਜਿਹਾ ਸੂਬਾ, ਜੇ ਆਪਾਂ ਪੁਰਾਣੇ ਕੁਛ ਦਹਾਕਿਆਂ ਪਹਿਲੇ ਗੱਲ ਕਰੀਏ ਕਿ ਪੰਜਾਬ ਵਿੱਚ ਪੰਜਾਬ ਅਤੇ ਮੱਛੀ ਨੂੰ ਆਪਸ 'ਚ ਜੋੜਨਾ ਥੋੜ੍ਹਾ ਜਿਹਾ ਸਾਨੂੰ ਔਖਾ ਲੱਗਦਾ ਸੀ, ਪਰ ਹੁਣ ਜਿਹੜਾ ਪੰਜਾਬ ਹੈ ਉਹ ਬੜਾ ਅੱਗੇ ਵੱਧ ਗਿਆ, ਮੱਛੀ ਦੇ ਨਾਲ ਨਾਲ ਝੀਂਗਾ ਪਾਲਿਆ ਜਾ ਰਿਹਾ, ਅਤੇ ਹੁਣ ਇਹ ਨਵੀਆਂ ਨਵੀਆਂ ਤਕਨੀਕਾਂ ਜਿਹੜੀਆਂ ਉਹ ਆ ਰਹੀਆਂ। ਔਰ ਇਸ ਗੱਲ ਦਾ ਜਿਹੜਾ ਤੁਸੀਂ ਕਹਿ ਲਿਓ ਕਿ ਇਹ ਵੀ ਅੰਦਾਜ਼ਾ ਇੱਥੋਂ ਵੀ ਲਾਇਆ ਜਾ ਸਕਦਾ ਹੈ ਕਿ ਯੂਨੀਵਰਸਿਟੀ ਨੂੰ ਇੱਕ ਵੱਡਾ, ਇੰਨਾ ਵੱਡਾ ਸੈਂਟਰ ਮਿਲਿਆ ਸੈਂਟਰਲ ਗਵਰਨਮੈਂਟ ਤੋਂ। ਸੋ ਜੇ ਕੋਈ ਵੀ ਚਾਹਵਾਨ ਵਿਅਕਤੀ ਇਹਨਾਂ ਤਕਨੀਕਾਂ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹੋਏ ਤਾਂ ਉਹ ਸਾਡਾ ਜਿਹੜਾ ਸੰਪਰਕ ਨੰਬਰ ਹੈ 0161 ਆਪਣਾ ਕੋਡ ਨੰਬਰ ਹੈ, ਫਿਰ 241-4061 ਇਹ ਫਿਸ਼ਰੀਜ਼ ਕਾਲਜ ਦਾ ਜਿਹੜਾ ਸੰਪਰਕ ਨੰਬਰ ਹੈ। ਸੋ ਇਸ ਸੰਪਰਕ ਨੰਬਰ 'ਤੇ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ, ਅਤੇ ਆਪਣੇ ਸੋਮ ਤੋਂ ਸ਼ੁੱਕਰਵਾਰ ਲੈ ਤੱਕ 9 ਤੋਂ 5 ਆਪਾਂ ਉੱਥੇ ਹੀ ਰਹਿੰਦੇ ਹਾਂ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਇਨ ਪਰਸਨ ਆ ਕੇ ਵੀ ਜਿਹੜੀ ਸਾਡੇ ਨਾਲ ਜਿਹੜੀ ਜਾਣਕਾਰੀ ਹੈ ਸਾਡੇ ਤੋਂ ਲਈ ਜਾ ਸਕਦੀ ਹੈ। ਕੋਈ ਵੀ ਮਨ ਵਿੱਚ ਕਹਿ ਲਓ ਕਿਆਸ ਹੈਗੇ ਹੈ ਉਹ ਆ ਕੇ ਆਪਣਾ ਡਿਸਕਸ ਕਰ ਸਕਦੇ ਹੋ, ਤਾਂ ਕਿ ਤੁਹਾਨੂੰ ਹਰ ਤਰ੍ਹਾਂ ਦੇ ਜਿਹੜੇ ਜਵਾਬ ਹੈ ਉਹ ਮਿਲ ਜਾਣ। ਧੰਨਵਾਦ।
1: ਹਾਂਜੀ, ਸੁਣੀ ਜੀ ਜਾਣਕਾਰੀ।
2: ਸੰਧੂ ਸਾਹਿਬ, ਦੋ ਕਬੂਲ ਗਾਉਣ 'ਤੇ ਲਾਉਂਦੇ ਹਾਂ।

0: ਕਿੰਨੀ ਕੁ ਬੱਚਤ ਹੁੰਦੀ ਹੈ ਕਿ ਜਿਹੜੀ ਫਜ਼ੂਲ ਦੀ ਖਾਦ ਹੈ ਉਹ ਤੋਂ ਅਸੀਂ ਬਚ ਸਕਦੇ ਹਾਂ?
1: ਖਾਦਾਂ ਜੋ ਹਮਾਰੀ ਰਿਕਮੈਂਡੇਸ਼ਨ ਹੋਤੀ ਹੈ, ਜੈਸੇ ਡੋਜ਼ ਹੋਤੀ ਹੈ ਯੂਰੀਆ ਕੀ, ਡੀ ਏ ਪੀ ਕੀ, ਅਲੱਗ ਅਲੱਗ ਤਰੀਕੇ ਸੇ ਹੋਤੀ ਹੈ। ਸਬਸੇ ਪਹਿਲੇ ਤੋ ਹਮ ਕਿਸਾਨੋਂ ਕੋ ਯਹੀ ਐਡਵਾਈਸ ਕਰਤੇ ਹੈ ਕਿ ਆਪ ਆਪਣੀ ਖੇਤ ਕੀ ਮਿੱਟੀ ਕੀ ਜਾਂਚ ਕਰਾਏ। ਮਿੱਟੀ ਕੀ ਜਾਂਚ ਕਰਾਨੇ ਸੇ ਹਮੇ ਯੇ ਪਤਾ ਚਲਤਾ ਹੈ ਕਿ ਹਮਾਰੀ ਮਿੱਟੀ ਮੇ ਪਹਿਲੇ ਸੇ ਕਿਤਨੇ ਜੋ ਉਰਵਰਕ ਤੱਤਵ ਹੈ, ਜੈਸੇ ਯੂਰੀਆ, ਐਨ ਪੀ ਕੇ ਜਿਸੇ ਹਮ ਬੋਲਤੇ ਹੈ, ਨਾਈਟ੍ਰੋਜਨ,
0: ਫਾਸਫੋਰਸ,
1: ਪੋਟਾਸ ਹੈ, ਇਸਕੇ ਅਲਾਵਾ ਜੋ ਸੂਕਸ਼ਮ ਉਰਵਰਕ ਹੋਤੇ ਹੈ, ਜ਼ਿੰਕ ਹੋ ਗਿਆ, ਯੇ ਬਾਕੀ ਜੋ ਮੈਗਨੀਜ਼ ਹੋ ਗਿਆ, ਯੇ ਸਾਰੇ ਜੋ ਪਹਿਲੇ ਸੇ ਉਪਲਬਧ ਹੋਤੇ ਹੈ, ਉਸੇ ਹਮ ਕਿਤਨੀ ਮਾਤਰਾ ਮੇ ਔਰ ਪੂਰਾ ਕਰੇ ਕਿ ਹਮ ਹਮਾਰਾ ਰਿਕਮੈਂਡੇਸ਼ਨ ਡੋਜ਼ ਪੂਰਾ ਹੋ ਜਾਏ। ਉਸੀ ਤਰੀਕੇ ਸੇ ਹਮਕੋ ਸੰਤੁਲਿਤ ਮਾਤਰਾ ਮੇ ਉਰਵਰਕੋ ਕਾ ਪ੍ਰਯੋਗ ਕਰਨਾ ਚਾਹੀਏ। ਇਸਕੇ ਅਲਾਵਾ ਜੈਸੇ ਜੋ ਹਮਾਰੀ ਗੇਹੂੰ ਕੀ ਤੂੜੀ ਹੋਤੀ ਹੈ, ਮਾਨ ਲੀਜੀਏ ਹਮਨੇ ਕਣਕ ਕੀ ਕਟਾਈ ਕੀ, ਉਸਕੇ ਬਾਅਦ ਉਸਕੇ ਜੋ ਅਵਸ਼ੇਸ਼ ਹੈ, ਪਰਾਲੀ ਬਚੀ ਹੋਈ ਹੈ, ਉਸੇ ਹਮ ਅਗਰ ਖੇਤ ਮੇ ਮਿਲਾਤੇ ਹੈ ਤੋ ਵੋ ਵੀ ਕਹੀਂ ਨਾ ਕਹੀਂ ਹਮਾਰੇ ਮ੍ਰਿਦਾ ਕੀ ਉਰਵਰਤਾ ਕਮਤਾ ਕੋ ਸੜ ਗਲ ਕੇ ਉਰਵਰਕ ਕਮਤਾ ਕੋ ਬੜਾਤਾ ਹੈ। ਤੋ

0: ਆਵੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਨਵੇਂ ਤਰੀਕਿਆਂ ਵਿੱਚ ਪ੍ਰਚਲਿਤ ਹੋ ਰਿਹਾ ਹੈ ਡਿਜੀਟਲ ਅਰੈਸਟ, ਜਿਸ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਕਿਸੇ ਸਰਕਾਰੀ ਅਦਾਰੇ ਦਾ ਅਫਸਰ ਦੱਸ ਕੇ ਵੀਡੀਓ ਕਾਲ ਦੇ ਜ਼ਰੀਏ ਆਨਲਾਈਨ ਇਨਕੁਆਇਰੀ ਦਾ ਡਰਾਵਾ ਦੇ ਕੇ ਅਰੈਸਟ ਕਰਨ ਦੀ ਧਮਕੀ ਦਿੰਦਾ ਹੈ, ਜਿਸ ਦੇ ਡਰ ਨਾਲ ਉਹ ਕਿਸੇ ਤੋਂ ਵੀ ਇਨਕੁਆਇਰੀ ਦੇ ਨਾਂ ਤੇ ਪਰਸਨਲ ਡਾਟਾ ਲੈ ਸਕਦਾ ਤੇ ਉਸ ਨੂੰ ਗਲਤ ਤਰੀਕੇ ਨਾਲ ਉਪਯੋਗ ਕਰ ਸਕਦਾ। ਕੋਈ ਵੀ ਸਰਕਾਰੀ ਅਦਾਰਾ ਕਿਸੇ ਤਰ੍ਹਾਂ ਦੀ ਪਰਸਨਲ ਇਨਫੋਰਮੇਸ਼ਨ ਆਨਲਾਈਨ ਨਹੀਂ ਮੰਗਦਾ। ਆਪਣਾ ਪਰਸਨਲ ਡਾਟਾ ਦੇਣ ਤੋਂ ਪਹਿਲਾਂ ਚੰਗੇ ਤਰੀਕੇ ਜਾਂਚ ਪੜਤਾਲ ਕਰ ਲਵੋ। ਸਾਵਧਾਨ ਰਹੋ, ਸਚੇਤ ਰਹੋ, ਸਾਈਬਰ ਕ੍ਰਾਈਮ ਤੋਂ ਬਚੋ।
2: ਹਾਂਜੀ ਰੋਲੀਆ ਰਾਮ ਜੀ,
0: ਦੇਖੋ ਸੰਧੂ ਸਾਹਿਬ, ਆ ਜਿਹੜਾ ਸਮਾਂ ਹੈ ਉਹ ਫਸਲ ਦੀ ਵਿਉਂਤਬੰਦੀ ਦਾ ਹੈ, ਔਰ ਝੋਨੇ ਦੀ ਫਸਲ ਦੇ ਵਿੱਚ ਜਿੰਨਾ ਅਗਾਊਂ ਆਪਾਂ ਕੰਮ ਕਰ ਲਾਂਗੇ, ਜਿਹਨੂੰ ਆਪਾਂ ਕਹਿੰਦੇ ਨੇ ਹੋਮਵਰਕ ਕਰ ਲਾਂਗੇ, ਉਨਾ ਹੀ ਸਾਡੇ ਫਾਇਦੇ 'ਚ ਹੈ। ਮੁੜ ਕੇ ਫਿਰ, ਕਿਉਂਕਿ ਫਸਲ ਵੱਡੇ ਰਕਬੇ ਦੀ ਫਸਲ ਹੈ ਔਰ ਵੱਡੇ ਖਰਚਿਆਂ ਦੀ ਫਸਲ ਹੈ, ਅਤੇ ਉਹ ਖਰਚੇ ਸਾਡੇ ਉਨੇ ਵਧਾ ਦੂਗੀ ਜੇ ਅਸੀਂ ਕੰਮ ਨਾ ਕੀਤੇ।
2: ਬਹੁਤ ਸਾਰੀਆਂ ਤਕਨੀਕਾਂ ਆ ਗਈਆਂ ਜੀ ਹੁਣ ਤਾਂ ਝੋਨੇ ਦੀ ਬਿਜਾਈ 'ਚ,
0: ਪਾਣੀ ਬਚਦਾ ਜੀ, ਪੈਸਾ ਬਚਦਾ ਹੈ, ਝਾੜ 'ਤੇ ਕੋਈ ਅਸਰ ਨਹੀਂ ਪੈਂਦਾ। ਹੁਣ ਆ ਡੀ ਐੱਸ ਆਰ ਜਦੋਂ ਦਾ ਆਇਆ, ਬਹੁਤ ਸਾਰੇ ਜ਼ਿਮੀਦਾਰਾਂ ਨੇ ਤਾਂ ਪਨੀਰੀ ਵਾਲੀ ਕੰਮ ਹੀ ਛੱਡਤਾ, ਉਹ ਸਿੱਧੀ ਬਿਜਾਈ ਕਰਦੇ ਹੈ। ਸੋ ਸਿੱਧੀ ਬਿਜਾਈ ਦਾ ਤੁਹਾਡਾ ਤੌਰ ਤਰੀਕਾ ਠੀਕ ਹੋਣਾ ਚਾਹੀਦਾ, ਕਿਉਂਕਿ ਕਈ ਵਾਰੀ ਆਪਾਂ ਦੇਖਦੇ ਹਾਂ ਨਦੀਨਾਂ ਦੀ ਸਮੱਸਿਆ ਆਉਂਦੀ ਹੈ, ਜੰਮ ਦੀ ਸਮੱਸਿਆ ਆ ਜਾਂਦੀ ਹੈ, ਉਹ ਕਿਤੇ ਨਾ ਕਿਤੇ ਸਾਡਾ ਪਹਿਲੀ ਫਸਲੀ ਚੱਕਰ, ਸਾਡੇ ਪਹਿਲੇ ਕਿਹੜੀ ਫਸਲ ਲਾਈ ਹੈ, ਜ਼ਮੀਨ ਦੇ ਵਿੱਚ ਬੱਤਰ ਕਿੰਨੀ ਹੈ, ਕਿਸਮਾਂ ਦੀ ਚੋਣ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਜਿੱਦਾਂ ਕਹਿੰਦੇ ਕਿ ਲੰਮੀ ਚੌੜੀ ਗੱਲ ਹੈ, ਇਹਦੇ ਬਾਬਤ ਤੁਹਾਨੂੰ ਜਾਣਕਾਰੀ ਹੈ ਅਤੇ ਫਿਰ ਡੀ ਐੱਸ ਆਰ ਕਾਮਯਾਬ ਹੈ। ਝੋਨੇ ਦੀ ਸਿੱਧੀ ਬਿਜਾਈ ਦੇ ਬਾਬਤ ਡਾਕਟਰ ਅਜੈਬ ਸਿੰਘ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
3: ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਮੈਂ ਹਾਂ ਤੁਹਾਡਾ ਆਪਣਾ ਡਾਕਟਰ ਅਜੈਬ ਸਿੰਘ ਅਤੇ ਮੈਂ ਬਤੌਰ ਸਹਾਇਕ ਪ੍ਰੋਫੈਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵਿਖੇ ਸੇਵਾ ਨਿਭਾ ਰਿਹਾ ਹੈਗਾ। ਸੋ ਸਾਰੇ ਸਰੋਤਿਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ, ਜਿਹੜਾ ਅੱਜ ਦਾ ਵਿਸ਼ਾ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਹੈਗਾ, ਉਹ ਝੋਨੇ ਦੀ ਸਿੱਧੀ ਬਿਜਾਈ ਲਈ ਵੱਖ ਵੱਖ ਮਸ਼ੀਨਾਂ ਜਾਂ ਹੋਰ ਕਿਹੜੇ ਨੁਕਤੇ ਸਿਫਾਰਿਸ਼ ਨੁਕਤੇ ਹੈਗੇ ਉਹਨਾਂ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈਗੀ ਹੈ। ਸੋ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਜਿਹੜਾ ਹੈਗਾ ਖੇਤੀਬਾੜੀ ਸੂਬਾ ਹੋਣ ਦੇ ਨਾਲ ਨਾਲ ਆਪਣੇ ਭਾਰਤ ਦੇ ਵਿੱਚ ਅਨਸੁਰੱਖਿਆ ਦੇ ਵਿੱਚ ਬਹੁਤ ਅਹਿਮ ਯੋਗਦਾਨ ਪਾ ਰਿਹਾ ਹੈਗਾ, ਔਰ ਆਪਾਂ ਕਹਿ ਲਈਏ ਅਨਾਜ ਭੰਡਾਰ ਕੇਂਦਰ ਅਨਾਜ ਭੰਡਾਰ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈਗਾ। ਪਰ ਨਾਲ ਦੀ ਨਾਲ ਆਪਾਂ ਇਹ ਵੀ ਦੇਖੀਏ ਕਿ ਜੇ ਭੰਡਾਰ ਦੇ ਵਿੱਚ ਯੋਗਦਾਨ ਪਾ ਰਿਹਾ ਹੈਗਾ, ਜਿਹੜੇ ਆਪਣੇ ਸਰੋਤ ਨੇ, ਕੁਦਰਤੀ ਸਰੋਤ ਹੈ, ਉਹਨਾਂ ਨੂੰ ਵੀ ਠਾਹਾ ਲੱਗ ਰਿਹਾ ਹੈਗਾ। ਔਰ ਗੱਲ ਕਰੀਏ ਸਿੰਚਾਈ ਵਾਲੇ ਪਾਣੀ ਦਾ ਖੋਰਾ ਲੱਗ ਰਿਹਾ ਹੈਗਾ, ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜੇ ਆਪਣੇ ਕੋਲ ਸਿੰਚਾਈ ਵਾਲਾ ਪਾਣੀ ਹੈਗਾ ਉਹ ਕਿੰਨਾ ਉਪਲਬਧ ਹੈਗਾ, ਉਹ 53 ਬਿਲੀਅਨ ਕਿਊਬਿਕ ਮੀਟਰ ਪਾਣੀ ਆਪਣੇ ਕੋਲ ਉਪਲਬਧ ਹੈਗਾ, ਪਰ ਆਪਣਾ ਜਿਹੜਾ ਆਪਣੇ ਕੋਲ ਚਾਹੀਦਾ ਹੈਗਾ ਉਹ 66 ਮਿਲੀਅਨ ਕਿਊਬਿਕ ਮੀਟਰ ਪਾਣੀ ਚਾਹੀਦਾ ਹੈਗਾ, ਅਤੇ ਜਿਹੜੀ ਘਾਟ ਆ ਰਹੀ ਹੈਗੀ ਹੈ ਉਹ 13 ਬਿਲੀਅਨ ਕਿਊਬਿਕ ਮੀਟਰ ਪਾਣੀ ਦੀ ਹੈਗੀ ਹੈ। ਇਹ ਜਿਹੜੀ ਘਾਟ ਹੈਗੀ ਹੈ ਆਪਾਂ ਜ਼ਮੀਨੀ ਤੋਂ ਜਿਹੜਾ ਆਪਾਂ ਪਾਣੀ ਕੱਢਦੇ ਹੈਗੇ ਹਾਂ ਟਿਊਬਵੈੱਲਾਂ ਰਾਹੀਂ, ਔਰ ਤਕਰੀਬਨ ਜਿਹੜਾ ਆਪਣੇ ਕੋਲ ਟਿਊਬਵੈੱਲ ਹੈਗੇ ਨੇ 15.5 ਲੱਖ ਦੇ ਟਿਊਬਵੈੱਲ ਚੱਲ ਰਹੇ ਨੇ, ਉਹ ਜੋ ਜ਼ਮੀਨੀ ਦੇ ਵਿੱਚੋਂ ਪਾਣੀ ਕੱਢ ਕੇ ਆਪਣੇ ਵੱਖ ਵੱਖ ਫਸਲਾਂ ਨੂੰ ਆਪਾਂ ਸਿੰਚਾਈ ਦੇ ਰਹੇ ਹੈਗੇ ਹਾਂ। ਜੇ ਆਪਾਂ ਪੰਜਾਬ ਰਾਜ ਦੇ ਵਿੱਚ ਝਾਤ ਮਾਰੀਏ, ਕੁੱਲ ਜਿਹੜੇ 153 ਬਲੋਕ ਹੈਗੇ ਹੈ ਉਹਨਾਂ ਦੇ ਵਿੱਚੋਂ ਜਿਹੜੇ 111 ਬਲੋਕ ਹੈਗੇ ਹੈ ਉਹ ਅਤਿ ਸ਼ੋਸ਼ਿਤ ਹੈ, ਓਵਰ ਐਕਸਪਲੋਇਟਡ ਹੈ। ਭਾਵ ਇਹ ਹੈਗਾ ਕਿ ਆਪਾਂ ਪਾਣੀ ਜ਼ਿਆਦਾ ਕੱਢ ਰਹੇ ਹੈਗੇ ਹਾਂ ਔਰ ਜ਼ਮੀਨ ਦੇ ਵਿੱਚ ਜਿਹੜਾ ਰੀਚਾਰਜ ਹੋ ਰਿਹਾ ਹੈਗਾ ਉਹ ਆਪਣੇ ਕੋਲ ਘੱਟ ਹੋ ਰਿਹਾ ਹੈਗਾ। ਸੋ ਜਿਹੜੀ ਆਪਣੀ ਸਲਾਨਾ ਜਿਹੜੀ ਆਪਾਂ ਕੱਢ ਰਹੇ ਹਾਂ ਪਾਣੀ ਉਹ 156% ਹੈਗਾ, ਮਤਲਬ ਕਿ ਆਪਾਂ ਰੀਚਾਰਜ ਘੱਟ ਕਰ ਰਹੇ ਹਾਂ ਔਰ ਪਾਣੀ ਜ਼ਿਆਦਾ ਕੱਢ ਰਹੇ ਹੈਗੇ ਹਾਂ। ਜੇ ਆਪਾਂ ਗੱਲ ਕਰੀਏ ਜਿਹੜਾ ਪੰਜਾਬ ਦੇ ਵਿੱਚ ਝੋਨਾ ਔਰ ਕਣਕ ਫਸਲੀ ਚੱਕਰ ਹੈਗਾ, ਤਾਂ ਤਕਰੀਬਨ ਆਪਣੇ ਕੋਲ ਜਿਹੜਾ 32.43 ਲੱਖ ਹੈਕਟੇਅਰ ਰਕਬਾ ਝੋਨੇ ਦੇ ਹੇਠ ਹੈਗਾ। ਜੇ ਆਪਾਂ ਗੱਲ ਕਰੀਏ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ, ਉਹ ਤਕਰੀਬਨ ਰਕਬਾ ਹੈਗਾ 2.94 ਲੱਖ ਏਕੜ ਰਕਬਾ ਹੈਗਾ, ਔਰ ਤਕਰੀਬਨ ਜੇ ਆਪਣਾ ਗੱਲ ਕਰੀਏ ਤਾਂ 4% ਰਕਬਾ ਹੈਗਾ। ਸੋ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਇਸ ਗੱਲ 'ਤੇ ਕਿਉਂ ਜ਼ੋਰ ਦੇ ਰਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵੱਲ ਆਈਏ, ਕਿ ਜਿਹੜਾ ਆਪਣਾ ਸਿੰਚਾਈ ਵਾਲਾ ਪਾਣੀ ਹੈਗਾ 10-20% ਉਹਦੀ ਬੱਚਤ ਹੁੰਦੀ ਹੈਗੀ ਹੈ, ਅਤੇ ਅੰਦਾਜ਼ਨ ਜਿਹੜਾ ਹੈਗਾ 10-12% ਜਿਹੜਾ ਪਾਣੀ ਆਪਣੇ ਕੋਲ ਰੀਚਾਰਜ ਹੁੰਦਾ ਹੈਗਾ। ਔਰ ਜੇ ਮੈਂ ਗੱਲ ਕਰਾਂ ਕੱਦੂ ਕਰਨ ਵੇਲੇ ਵੀ ਆਪਣੇ ਕੋਲ ਤਕਰੀਬਨ 4,000 ਰੁਪਏ ਦਾ ਖਰਚਾ ਆ ਰਿਹਾ, ਔਰ ਜੇ ਆਪਾਂ ਲੇਬਰ ਨਾਲ ਲਵਾਈ ਵੀ ਕਰਦੇ ਹੈਗੇ ਹਾਂ ਉਹਦਾ ਵੀ ਤਕਰੀਬਨ 4,000 ਤੋਂ ਲੈ ਕੇ 4,500 ਰੁਪਏ ਦਾ ਖਰਚਾ ਆ ਰਿਹਾ। ਜੇ ਆਪਾਂ ਝੋਨੇ ਦੀ ਸਿੱਧੀ ਬਿਜਾਈ ਕਰਾਂਗੇ, ਨਾ ਹੀ ਆਪਾਂ ਨੂੰ ਕੱਦੂ ਕਰਨ ਦੀ ਲੋੜ ਹੈ, ਨਾ ਹੀ ਆਪਾਂ ਪਨੀਰੀ ਲਾਉਣ ਦੀ ਲੋੜ ਹੈ, ਅਤੇ ਆਪਣੇ ਕੋਲ ਇਹ ਖਰਚਾ ਵੀ ਆਪਣੇ ਕੋਲ ਬਚਦਾ ਹੈਗਾ। ਜੇ ਮੈਂ ਗੱਲ ਕਰਾਂ ਝੋਨੇ ਦੀ ਸਿੱਧੀ ਬਿਜਾਈ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ

ਲੁਧਿਆਣਾ ਨੇ 2010 ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸਿਫਾਰਿਸ਼ ਕਰ ਦਿੱਤੀ ਸੀ ਔਰ 2020 ਦੇ ਵਿੱਚ ਤਰਬੱਤਰ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਸਿਫਾਰਿਸ਼ ਕੀਤੀ ਹੈਗੀ ਹੈ। ਤਰਬੱਤਰ ਤੋਂ ਭਾਵ ਇਹ ਹੈਗਾ ਆਪਾਂ ਝੋਨੇ ਦੀ ਬਿਜਾਈ ਤਰਬੱਤਰ ਦੇ ਵਿੱਚ ਕਰਕੇ 21 ਦਿਨਾਂ ਬਾਅਦ ਪਾਣੀ ਲਾਉਣਾ ਹੈਗਾ। ਇਸ ਕਰਕੇ ਆਪਣਾ ਜਿਹੜਾ ਸਿੰਚਾਈ ਵਾਲਾ ਪਾਣੀ ਹੈਗਾ ਉਹਦੀ ਆਪਣੇ ਕੋਲ ਬੱਚਤ ਹੁੰਦੀ ਹੈ ਔਰ ਉਸ ਦੇ ਨਾਲ ਨਾਲ ਜੇ ਆਪਾਂ ਇਸ ਤਰ੍ਹਾਂ ਬਿਜਾਈ ਕਰਦੇ ਹੈਗੇ ਹਾਂ ਤਾਂ ਝੋਨੇ ਦੀ ਜਿਹੜੀ ਜੜ੍ਹਾਂ ਹੈਗੀਆਂ ਨੇ ਉਹ ਜ਼ਮੀਨ ਦੇ ਵਿੱਚ ਜ਼ਿਆਦਾ ਜਾਂਦੀਆਂ ਨੇ। ਜੇ ਆਪਾਂ ਗੱਲ ਕਰੀਏ ਕੋਈ ਘੱਟ ਖੁਰਾਕੀ ਤੱਤਾਂ ਦੀ ਘਾਟ ਆਉਂਦੀ ਹੈਗੀ, ਜਿਵੇਂ ਲੋਹੇ ਤੱਤ ਦੀ ਘਾਟ ਘੱਟ ਆਉਂਦੀ ਹੈਗੀ ਹੈ ਔਰ ਆਪਾਂ ਵੱਖ ਵੱਖ ਜਿਹੜੀ ਆਪਣੇ ਕੋਲ ਕਿਸਮ ਹੈਗਾ ਆਪਾਂ ਉਹਦੀ ਵਰਤੋਂ ਵੀ ਕਰ ਸਕਦੇ ਹਾਂ, ਜਿਵੇਂ ਘੱਟ ਸਮੇਂ ਤੋਂ ਲੈ ਕੇ ਦਰਮਿਆਨੇ ਸਮੇਂ ਦੇ ਵਿੱਚ ਆਪਾਂ ਕਰ ਸਕਦੇ ਹਾਂ। ਔਰ ਸਾਲ 2022 ਦੇ ਵਿੱਚ ਤਰਬੱਤਰ ਦੇ ਵਿੱਚ ਜਿਹੜੀ ਬੈੱਡਾਂ 'ਤੇ ਬਿਜਾਈ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਉਸਦੀ ਵੀ ਸਿਫਾਰਿਸ਼ ਕੀਤੀ ਹੈਗੀ ਹੈ। ਜੇ ਮੈਂ ਗੱਲ ਕਰਾਂ ਇਹਦੇ ਸਫਲ ਨੁਕਤਿਆਂ ਬਾਰੇ, ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲ ਕਿਸਮ ਆਪਾਂ ਕਿਹੜੀ ਲੈਣੀ ਹੈਗੀ ਹੈ, ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਜਿਹੜੀ ਆਪਾਂ ਕਿਸਮ ਲੈਣੀ ਹੈਗੀ ਹੈ ਘੱਟ ਸਮੇਂ ਤੋਂ ਲੈ ਕੇ ਦਰਮਿਆਨੇ ਸਮੇਂ ਦੇ ਵਿੱਚ, ਔਰ ਕਿਸਾਨ ਵੀ ਜਿਹੜੀ ਘੱਟ ਸਮੇਂ ਵਾਲੀ ਕਿਸਮ ਹੈਗੀ ਹੈ PR 126 ਉਹਦੀ ਆਪਾਂ ਬਿਜਾਈ ਕਰਦੇ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ। ਇਹ ਤਕਰੀਬਨ ਜੇ ਆਪਾਂ ਕੱਦੂ ਨਾਲ ਲਾਉਂਦੇ ਹੈਗੇ ਤਕਰੀਬਨ 93 ਦਿਨਾਂ ਦੇ ਵਿੱਚ ਪੱਕ ਜਾਂਦੀ ਹੈਗੀ। ਜੇ ਆਪਾਂ ਸਿੱਧੀ ਬਿਜਾਈ ਕਰਦੇ ਹਾਂ ਬੀਜ ਤੋਂ ਲੈ ਕੇ ਬੀਜ ਦਾ ਜਿਹੜਾ ਝਾੜ ਹੈਗਾ ਉਹ ਤਕਰੀਬਨ 118 ਦਿਨਾਂ ਦੇ ਵਿੱਚ ਇਹ ਪੱਕ ਜਾਂਦੀ ਹੈਗੀ ਹੈ। ਔਰ ਜੇ ਮੈਂ ਹੋਰ ਗੱਲ ਕਰਾਂ ਕਿ ਜ਼ਮੀਨ ਦੀ ਕਿਸਮ, ਇਹ ਇੱਕ ਬਹੁਤ ਹੀ ਅਹਿਮ ਪਹਿਲੂ ਹੈਗਾ। ਇਹ ਅਹਿਮ ਪਹਿਲੂ ਕਿਉਂ ਹੈਗਾ, ਜੇ ਆਪਾਂ ਕਿਸਮ ਜਿਹੜੀ ਲੈਣੀ ਹੈਗੀ ਦਰਮਿਆਨੀਆਂ ਤੋਂ ਭਾਰੀ ਜ਼ਮੀਨਾਂ ਦੇ ਵਿੱਚ, ਭਾਵ ਰੇਤਲੀ ਮੈਰਾ ਜਾਂ ਮੈਰਾ ਜਾਂ ਚੀਕਣੀ ਮੈਰਾ, ਆਪਾਂ ਇਹ ਕਿਸਮ ਲੈਣੀ ਹੈਗੀ ਹੈ। ਜੇ ਆਪਾਂ ਪੂਰੇ ਪੰਜਾਬ ਰਾਜ ਦੀ ਵੀ ਗੱਲ ਕਰ ਲਈਏ, ਜਿਹੜੀ ਢੁੱਕਵੀਂ ਜਿਹੜੀ ਜ਼ਮੀਨ ਹੈਗੀ ਹੈ ਉਹ ਤਕਰੀਬਨ 74% ਜ਼ਮੀਨ ਹੈਗੀ ਹੈ। ਔਰ ਤਾਂ ਹੀ ਮੈਂ ਇਸ ਗੱਲ 'ਤੇ ਜ਼ੋਰ ਦੇ ਰਿਹਾ ਹਾਂ ਕਿ ਤੁਹਾਨੂੰ ਝੋਨੇ ਦੀ ਸਿੱਧੀ ਬਿਜਾਈ ਵੱਲ ਆਉਣਾ ਹੀ ਪੈਣਾ ਹੈਗਾ। ਅਤੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਬੀਜ ਦੀ ਕਿੰਨੀ ਮਾਤਰਾ ਪੈਣੀ ਹੈਗੀ ਹੈ, ਉਹ ਹੈਗੀ ਹੈ 8 ਤੋਂ ਲੈ ਕੇ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ। ਔਰ ਸਭ ਤੋਂ ਜਿਹੜਾ ਅਹਿਮ ਹੈਗਾ ਕਿ ਆਪਾਂ ਬੀਜ ਦੀ ਸੋਧ ਕਰਨੀ ਹੈਗੀ ਹੈ, ਆਪਾਂ 12 ਘੰਟੇ ਬੀਜ ਨੂੰ ਭਿਉਣਾ ਹੈਗਾ ਔਰ 2% ਪੋਟਾਸ਼ੀਅਮ ਨਾਈਟ੍ਰੇਟ ਦੇ ਨਾਲ ਸੋਧ ਕਰਨੀ ਹੈਗੀ ਹੈ, ਭਾਵ ਕਿ 200 ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਆਪਾਂ ਲੈਣਾ ਹੈਗਾ 10 ਲੀਟਰ ਪਾਣੀ ਦੇ ਵਿੱਚ। ਅਤੇ ਉਸ ਤੋਂ ਬਾਅਦ ਜੇ ਬੀਜ ਸੋਧ ਹੋਰ ਕਰਨੀ ਹੈਗੀ ਹੈ ਤਾਂ ਆਪਣੇ ਕੋਲ ਸਪ੍ਰਿੰਟ ਨਾਮ ਦੀ ਦਵਾਈ ਹੈਗੀ 3 ਗ੍ਰਾਮ ਪ੍ਰਤੀ ਕਿਲੋ ਬੀਜ ਵਾਸਤੇ ਲੱਗਣੀ ਹੈਗੀ ਹੈ। ਔਰ ਇਹਦੇ ਵਿੱਚ ਜਿਹੜਾ ਸਾਲਟ ਹੈਗਾ ਮੈਨਕੋਜਬ ਅਤੇ ਕਰਬਨਡਾਜਿਨ ਦਾ ਜਿਹੜਾ ਸਾਲਟ ਹੈਗਾ। ਜੇ ਮੈਂ ਉਸ ਤੋਂ ਬਾਅਦ ਗੱਲ ਕਰਾਂ ਵੱਖ ਵੱਖ ਮਸ਼ੀਨਾਂ ਦੀ ਗੱਲ ਕਰਾਂ ਜਿਹੜਾ ਅੱਜ ਦਾ ਅਹਿਮ ਵਿਸ਼ਾ ਵੀ ਹੈਗਾ, ਸਭ ਤੋਂ ਪਹਿਲਾਂ ਜੇ ਆਪਾਂ ਤਰਬੱਤਰ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਮਸ਼ੀਨ ਸਿਫਾਰਿਸ਼ ਕੀਤੀ ਹੈ ਲੱਕੀ ਸੀਡ ਡਰਿੱਲ। ਉਹਦੇ ਵਿੱਚ ਕੀ ਹੈਗਾ, ਬਿਜਾਈ ਦੇ ਨਾਲ ਨਾਲ ਤਰਬੱਤਰ ਦੇ ਵਿੱਚ ਹੀ ਆਪਾਂ ਝੋਨੇ ਦੀ ਆਪਾਂ ਸਿੱਧੀ ਬਿਜਾਈ ਕਰ ਵੀ ਸਕਦੇ ਹਾਂ ਔਰ ਨਾਲ ਦੀ ਨਾਲ ਨਦੀਨ ਨਾਸ਼ਕਾਂ ਦੀ ਸਪਰੇਅ ਵੀ ਹੋ ਜਾਂਦੀ ਹੈਗੀ ਹੈ। ਔਰ ਸਭ ਤੋਂ ਇੱਕ ਅਹਿਮ ਪਹਿਲੂ ਇਹ ਵੀ ਹੈਗਾ ਕਿ ਬਿਜਾਈ ਤੋਂ ਪਹਿਲਾਂ ਆਪਾਂ ਨੂੰ ਲੇਜ਼ਰ ਕਰਾਹਾ ਕਰਨਾ ਚਾਹੀਦਾ। ਲੇਜ਼ਰ ਕਰਾਹਾ ਕਰਨ ਤੋਂ ਪਹਿਲਾਂ ਵੀ ਆਪਾਂ ਨੂੰ 2 ਵਾਰ ਤਵੀਆਂ ਅਤੇ ਫਿਰ ਆਪਾਂ ਨੂੰ ਸੁਹਾਗਾ ਮਾਰਨਾ ਹੈਗਾ, ਫਿਰ ਲੇਜ਼ਰ ਕਰਾਹਾ ਕਰਨਾ। ਇਸ ਤਰ੍ਹਾਂ ਮੈਂ ਕਿਉਂ ਕਹਿ ਰਿਹਾ ਹੈਗਾ, ਕਿਉਂਕਿ ਜੇ ਲੇਜ਼ਰ ਕਰਾਹੇ ਵਾਸਤੇ ਜਿਹੜਾ ਸਮਾਂ ਹੈਗਾ ਉਹ ਆਪਾਂ ਨੂੰ ਘੱਟ ਲੱਗਣਾ ਹੈਗਾ। ਅਤੇ ਉਸ ਤੋਂ ਬਾਅਦ ਆਪਾਂ ਨੇ ਭਰਮਾ ਪਾਣੀ ਲਾਉਣਾ ਹੈਗਾ, ਭਰਮਾ ਪਾਣੀ ਕਿਆਰਾ ਲਾ ਕੇ ਪਾਉਣਾ ਹੈਗਾ। ਅਤੇ ਉਸ ਤੋਂ ਬਾਅਦ ਜਦੋਂ ਵੱਤਰ 'ਤੇ ਜ਼ਮੀਨ ਆ ਗਈ, ਤਰਬੱਤਰ 'ਤੇ, ਤਰਬੱਤਰ ਦਾ ਮਤਲਬ ਇਹ ਹੈਗਾ ਕਿ ਮਸ਼ੀਨ ਦੀ ਬਿਜਾਈ ਉਹਦੇ ਵਿੱਚ ਆਰਾਮ ਨਾਲ ਹੋ ਜਾਵੇ, ਟਾਇਰ ਦੀਆਂ ਗੁੱਡੀਆਂ ਹੀ ਆਪਾਂ ਨੂੰ ਖੇਤ ਦੇ ਵਿੱਚ ਦਿਸਣ, ਅਤੇ ਹੋਸ਼ਾ ਜਿਹਾ ਵਾਹ ਕੇ 3-4 ਵਾਰ ਆਪਾਂ ਨੇ ਸੁਹਾਗਾ ਮਾਰਨਾ, ਦਮਾ ਸੁਹਾਗਾ ਮਾਰਨਾ, ਕਿ ਤਕਰੀਬਨ ਆਪਾਂ ਕਹਿ ਲਈਏ ਕਿ 3 ਕੁ ਮਿੱਟੀ ਦੀ ਬੋਰੀਆਂ ਆਪਾਂ ਉੱਪਰ ਰੱਖ ਲਈਏ। ਅਤੇ ਉਸ ਦੇ ਨਾਲ ਨਾਲ ਹੀ ਉਸ ਬੱਤਰ ਦੇ ਵਿੱਚ ਹੀ ਆਪਾਂ ਝੋਨੇ ਦੀ ਬਿਜਾਈ ਕਰਨੀ, ਸਿੱਧੀ ਬਿਜਾਈ ਕਰਨੀ ਹੈਗੀ ਹੈ। ਲੱਕੀ ਸੀਡ ਨਾਲ ਵੀ ਕਰ ਸਕਦੀਆਂ ਹੈਗੀਆਂ। ਜੇ ਆਪਣੇ ਕੋਲ ਟੇਢੀਆਂ ਪਲੇਟਾਂ ਵਾਲਾ ਪਲਾਂਟਰ ਹੈ, ਜਿਹਨੂੰ ਅੰਗਰੇਜ਼ੀ ਦੇ ਵਿੱਚ ਕਲਾਇੰਟ ਪਲੇਟ ਪਲਾਂਟਰ ਹੈਗੇ ਆ, ਉਹਦੇ ਨਾਲ ਵੀ ਕਰ ਸਕਦੇ ਹਾਂ। ਪਰ ਉਸੇ ਦਿਨ ਜਾਂ ਉਸ ਤੋਂ ਅਗਲੇ ਦਿਨ 1 ਦਿਨ ਦੇ ਵਿੱਚ ਵਿੱਚ ਆਪਾਂ ਨੂੰ ਜਿਹੜਾ ਨਦੀਨ ਨਾਸ਼ਕ ਉਹਦੀ ਵੀ ਸਪਰੇਅ ਕਰਨੀ ਹੈਗੀ ਹੈ। ਉਹ ਦਵਾਈ ਦਾ ਨਾਮ ਹੈਗਾ ਆਪਣੇ ਕੋਲ ਸਟੋਂਪ ਹੈ, ਜਿਹੜਾ ਸਾਲਟ ਹੈਗਾ ਪੈਂਡੀਮੈਥਿਨ, ਔਰ ਜਿਹੜੀ ਇਹਦੀ ਮਕਦਾਰ ਹੈਗੀ ਹੈ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਹੈਗੀ ਹੈ। ਜੇ ਆਪਾਂ ਦੂਸਰੇ ਤਰੀਕੇ ਦੀ ਗੱਲ ਕਰ ਲਈਏ ਉਹ ਹੈਗੀ ਹੈ ਤਰਬੱਤਰ ਦੇ ਵਿੱਚ ਝੋਨੇ ਦੀ ਜਿਹੜੀ ਬੈੱਡਾਂ 'ਤੇ ਬਿਜਾਈ, ਜਿਹੜਾ ਆਪਾਂ ਬੈੱਡ ਪਲਾਂਟਰ ਲੈਣਾ ਹੈਗਾ ਬੱਟ ਬਣਾਉਣ ਵਾਸਤੇ, ਉਹ ਤਕਰੀਬਨ 1.5 ਸੈਂਟੀਮੀਟਰ ਜਿਹੜੀ ਹੈਗੀ ਆ ਉਹ ਬੈੱਡ ਦੀ ਚੌੜਾਈ ਹੁੰਦੀ ਹੈ ਕਿ 30 ਸੈਂਟੀਮੀਟਰ ਉਹ ਖਾਲੀਆਂ ਬਣਦੀਆਂ ਨੇ, ਔਰ ਉਸੇ ਖਾਲੀਆਂ ਦੇ ਵਿੱਚ ਆਪਾਂ ਨੇ ਸਿੰਚਾਈ ਕਰਨੀ ਹੈਗੀ ਹੈ। ਜਦੋਂ ਤੁਹਾਡਾ ਵੱਤਰ ਆ ਗਿਆ ਤਾਂ ਉਸੇ ਬੈੱਡ ਪਲਾਂਟਰ ਦੇ ਨਾਲ ਹਰੇਕ ਬੈੱਡ ਦੇ ਉੱਪਰ ਝੋਨੇ ਦੀ ਸਿੱਧੀ ਬਿਜਾਈ ਦੀ 2 ਲਾਈਨਾਂ ਦੀ ਕਤਾਰਾਂ ਦੇ ਵਿੱਚ ਆਪਾਂ ਬਿਜਾਈ ਕਰ ਸਕਦੇ ਹੈਗੇ ਹਾਂ। ਔਰ ਇਸ ਤਰੀਕੇ ਦੇ ਨਾਲ ਇਹ ਹੈਗਾ ਕਿ ਆਪਣੇ ਜਿਹੜਾ ਸਿੰਚਾਈ ਵਾਲਾ ਪਾਣੀ ਹੈਗਾ ਆਪਣੀ ਉਹਦੇ ਨਾਲ ਹੋਰ ਬੱਚਤ ਹੋ ਜੂਗੀ। ਔਰ ਕੁਛ ਕਿਸਾਨ ਭਰਾ ਇਸ ਤਰ੍ਹਾਂ ਕਰਦੇ ਆ ਕਿ ਝੋਨੇ ਦੀ ਸੁੱਕੀ ਬਿਜਾਈ ਕਰਦੀ, ਇਹ ਵੀ ਆਪਣਾ

ਸਿਫਾਰਸ਼ ਤਰੀਕਾ ਹੈਗਾ, ਪਰ ਗੌਰ ਕਰਨਾ ਹੈਗਾ ਜਦੋਂ ਵੀ ਆਪਾਂ ਬਿਜਾਈ ਕਰਨੀ ਹੈਗੀ ਹੈ, ਜਿਹੜਾ ਕਤਾਰ ਤੋਂ ਕਤਾਰ ਦਾ ਫਾਸਲਾ ਹੈਗਾ ਉਹ ਆਪਣੇ ਕੋਲ 20 ਸੈਂਟੀਮੀਟਰ ਭਾਵ 8 ਇੰਚ ਹੋਣਾ ਚਾਹੀਦਾ ਹੈਗਾ। ਜੇ ਆਪਾਂ ਡੂੰਘਾਈ ਦੀ ਗੱਲ ਕਰ ਲਈਏ ਤਕਰੀਬਨ ਉਹ 2 ਤੋਂ ਲੈ ਕੇ 3 ਸੈਂਟੀਮੀਟਰ ਦੀ ਹੋਣੀ ਚਾਹੀਦੀ ਹੈ। ਜੇ ਆਪਾਂ ਝੋਨੇ ਦੀ ਸੁੱਕੀ ਬਿਜਾਈ ਕਰਦੇ ਹੈਗੇ ਹਾਂ ਤਾਂ ਉਸ ਤੋਂ ਬਾਅਦ ਆਪਾਂ ਨੂੰ ਖੇਤ ਨੂੰ ਸਿੰਚਾਈ ਕਰਨੀ ਪੈਣੀ ਹੈਗੀ ਹੈ, ਔਰ ਜਦੋਂ ਵੀ ਬੱਤਰ ਆ ਜਾਂਦਾ ਹੈਗਾ ਤਾਂ ਆਪਾਂ ਨੂੰ ਨਦੀਨਾਸ਼ਕ ਦੀ ਸਪਰੇਅ ਕਰਨੀ ਪੈਣੀ। ਸੋ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਗੱਲ ਥੋੜ੍ਹੀ ਤੁਹਾਨੂੰ ਦੱਸਣਾ ਚਾਹੂੰਗਾ, ਜਦੋਂ ਵੀ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈਗੀ ਹੈ ਦੁਪਹਿਰ ਵੇਲੇ ਨਹੀਂ ਕਰਨੀ, ਜਾਂ ਤਾਂ ਸਵੇਰੇ ਸਵੇਰੇ ਕਰ ਲਓ ਜਾਂ ਸ਼ਾਮ ਨੂੰ ਕਰ ਲਓ। ਅਤੇ ਇਹੀ ਸਫਲਤਾ ਦਾ ਇੱਕ ਕਾਰਨ ਹੈਗਾ ਕਿ ਬਿਜਾਈ ਦੇ ਨਾਲ ਨਾਲ ਆਪਾਂ ਨੂੰ ਨਦੀਨਾਸ਼ਕਾਂ ਦੀ ਸਪਰੇਅ ਕਰਨੀ ਹੈ। ਜੇ ਆਪਾਂ ਨਦੀਨਾ 'ਤੇ ਕਾਬੂ ਕਰ ਲਿਆ ਭਾਵ ਆਪਾਂ ਝੋਨੇ ਦੀ ਸਿੱਧੀ ਬਿਜਾਈ ਨੂੰ ਸਫਲਤਾਪੂਰਵਕ ਕਰ ਲਿਆ ਹੈਗਾ। ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੀ ਆਪਣੇ ਕੋਲ ਪਹਿਲਾਂ ਵਾਲੀਆਂ ਮਸ਼ੀਨਾਂ ਪਈਆਂ ਨੇ, ਜੀਰੋ ਡਿਲ ਭਾਵ ਹੈਗੀ ਹੈ ਜਾਂ ਆਪਣੇ ਕੋਲ ਹੈਪੀ ਸੀਡਰ ਹੈਗਾ, ਆਪਾਂ ਉਸ ਦੇ ਨਾਲ ਵੀ ਬਿਜਾਈ ਕਰ ਸਕਦੇ ਹੈਗੇ ਹਾਂ। ਉਹਦੇ ਵਿੱਚ ਜਿਹੜਾ ਆਪਣੇ ਕੋਲ ਖਾਦ ਵਾਲਾ ਬਕਸਾ ਹੁੰਦਾ, ਜੇ ਉਹਦੇ ਵਿੱਚ ਪਿਸਤੌਲ ਵਾਲੀ ਗਰਾਰੀਆਂ ਹੈਗੀਆਂ ਨੇ, ਪਿਸਤੌਲ ਵਾਲੀ ਗਰਾਰੀਆਂ ਦੇ ਵਿੱਚ ਜਿਹੜਾ ਬੀ ਦਾ ਵਿੱਚ ਰੋਲਰ ਹੈਗਾ, ਜਿਹੜੀ ਆਪਾਂ ਉਹਦੀ ਲੰਬਾਈ ਰੱਖਣੀ ਹੈ ਤਕਰੀਬਨ ਆਪਾਂ ਨੇ ਅੱਧਾ ਇੰਚ ਰੱਖਣੀ ਹੈਗੀ ਹੈ, ਔਰ ਜਿਹੜੀ ਆਪਣੇ ਕੋਲ ਖਾਦ ਵਾਲੇ ਬਕਸੇ ਦੀ ਸ਼ਾਫਟ ਹੈਗੀ ਹੈ ਉਹਦੇ ਗੇੜੇ ਆਪਾਂ ਨੇ ਜਿਹੜੇ ਹੈਗੇ ਆ ਘਟਾਉਣੇ ਹੈਗੇ ਆ। ਅਤੇ ਆਪਾਂ ਨੂੰ ਜਿਹੜੀ ਆਪਾਂ ਨੂੰ ਇੱਕ ਆਪਣੇ ਗਰਾਰੀ ਵਰਤਾਂਗੇ, ਜਿਹੜੇ ਉਹਦੇ ਆਮ ਦਿੰਦੇ ਉਹਨਾਂ ਨੂੰ ਦੁੱਗਣੀ ਗਰਾਰੀ ਵਰਤਾਂਗੇ ਤਾਂ ਕਿ ਜਿਹੜੀ ਉਹਦੀ ਚਾਲ ਘੱਟ ਸਕੇ ਅਤੇ ਜਿਹੜਾ ਆਪਣਾ ਬੀਜ ਹੈਗਾ 8 ਤੋਂ 10 ਕਿਲੋ ਪ੍ਰਤੀ ਕਿਲੋ ਬੀਜ ਬਹਿ ਸਕੇ। ਔਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈਗੀ ਹੈ ਆਪਾਂ ਨੂੰ ਮਸ਼ੀਨ ਨੂੰ ਕੈਲੀਬਰੇਸ਼ਨ ਕਰਨਾ, ਜੇ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹਿ ਲਈਏ ਆਪਾਂ ਨੂੰ ਜਿਹੜਾ 8 ਤੋਂ 10 ਕਿਲੋ ਮਕਦਾਰ ਬੀਜ ਹੈਗਾ ਪ੍ਰਤੀ ਏਕੜ ਉਹ ਖੇਤ ਦੇ ਵਿੱਚ ਆਪਣੇ ਕੋਲ ਪੈਣਾ ਚਾਹੀਦਾ ਹੈਗਾ। ਉਸ ਵਾਸਤੇ ਆਪਾਂ ਕੀ ਕਰਦਾ ਹੈ ਕਿ ਮਸ਼ੀਨ ਦੇ ਥੱਲੇ ਆਪਾਂ ਗੁਟਕਾ ਰੱਖ ਕੇ ਜਿਹੜਾ ਆਪਣੇ ਕੋਲ ਗਰਾਊਂਡ ਵੀਲ ਪਹੀਆ ਹੈਗਾ ਉਹ ਆਸਾਨੀ ਨਾਲ ਘੁੰਮ ਸਕੇ, ਥੋੜ੍ਹਾ ਜਿਹਾ ਉੱਚਾ ਉੱਠ ਸਕੇ। ਉਸ ਤੋਂ ਬਾਅਦ ਜਿਹੜੇ ਗਰਾਊਂਡ ਵੀਲ ਦੇ ਪੱਤੀਆਂ ਨੂੰ ਛੱਡ ਕੇ ਆਪਾਂ ਨੇ ਇੱਕ ਰੱਸੀ ਲੈ ਕੇ ਉਹਦਾ ਆਲੇ ਦੁਆਲਾ ਮਾਪਾ ਲੈ ਲੈਣਾ ਹੈਗਾ ਅਤੇ 3-4 ਵਾਰ ਆਪਾਂ ਨੇ ਗਰਾਊਂਡ ਵੀਲ ਨੂੰ ਘੁਮਾਉਣਾ ਹੈਗਾ ਤਾਂ ਕਿ ਜਿਹੜਾ ਆਪਣੇ ਕੋਲ ਬੀ ਹੈਗਾ ਉਹ ਆਸਾਨੀ ਦੇ ਨਾਲ ਥੱਲੇ ਗਿਰ ਸਕੇ। ਜੇ ਮੈਂ ਇੱਕ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪਿਸਤੌਲ ਦੀ ਜਿਹੜੀ ਲੰਬਾਈ ਹੈਗੀ ਆਪਾਂ ਨੇ ਸਿਰਫ ਅੱਧਾ ਇੰਚ ਰੱਖਣੀ, ਜੇ ਆਪਾਂ ਉਹ ਤੋਂ ਘਟਾਉਂਦੇ ਹੈਗੇ ਹਾਂ ਤਾਂ ਬੀ ਦੇ ਟੁੱਟਣ ਦਾ ਵੀ ਡਰ ਹੈਗਾ। ਫਿਰ ਆਪਾਂ ਨੇ ਇੱਕ ਲਾਈਨ ਦੇ ਵਿੱਚ ਜਿੰਨਾ ਵੀ ਬੀਜ ਸੀਡ ਟਿਊਬਾਂ ਦੇ ਵਿੱਚੋਂ ਜਿਹੜੀ ਸੀਡ ਵਾਲੀ ਪਾਈਪਾਂ ਦੇ ਵਿੱਚੋਂ ਇਕੱਠਾ ਹੋਇਆ ਇੱਕ ਲਾਈਨ ਦੇ ਵਿੱਚ ਰੱਖ ਲੈਣਾ ਹੈਗਾ ਅਤੇ ਉਸ ਤੋਂ ਬਾਅਦ ਆਪਾਂ ਨੇ 1 ਮੀਟਰ ਦਾ ਮਾਪਾ ਲੈ ਲੈਣਾ। ਜੇ ਆਪਾਂ 1 ਮੀਟਰ ਦਾ ਮਾਪਾ ਲੈ ਲਈਏ ਤਕਰੀਬਨ ਆਪਣੇ ਕੋਲ 16 ਤੋਂ ਲੈ ਕੇ ਝੋਨੇ ਦੇ 20 ਬੀਜ ਪੈਣੇ ਚਾਹੀਦੇ ਆ, ਤਕਰੀਬਨ ਆਪਣੇ ਕੋਲ 8 ਤੋਂ 10 ਕਿਲੋ ਦਾ ਬੀਜ ਆਪਣੇ ਕੋਲ ਪੈ ਸਕਦਾ ਹੈਗਾ। ਖਾਸ ਕਰਕੇ ਜੇ ਆਪਣੇ ਕੋਲ ਖਾਦ ਵਾਲੇ ਬਕਸੇ ਦੇ ਵਿੱਚ ਪਿਸਤੌਲਾਂ ਵਾਲਾ ਰੋਲਰ ਨਹੀਂ ਹੈਗਾ, ਕੁਛ ਹੋਰ ਹੈਗਾ, ਤਾਂ ਆਪਾਂ ਨੂੰ ਜਿਹੜਾ ਆਪਣੇ ਕੋਲ ਬੀਜ ਵਾਲਾ ਬਕਸਾ ਹੈਗਾ ਉਹਦੇ ਥੱਲੇ ਪਿਸਤੌਲ ਵਾਲਾ ਰੋਲਰ ਹੋਣਾ ਹੀ ਹੈਗਾ। ਪਰ ਇੱਕ ਚੀਜ਼ ਦਾ ਕਿਸਾਨ ਵੀਰੋ ਧਿਆਨ ਰੱਖੀਓ, ਜਿਹੜੀ ਉਹਦੀ ਥੱਲੇ ਪੱਤੀ ਲੱਗੀ ਹੋਈ ਹੈਗੀ ਹੈ ਉਹਨੂੰ ਆਪਾਂ ਨੂੰ ਥੋੜ੍ਹਾ ਜਿਹਾ ਹੇਠਾਂ ਕਰ ਦੇਣਾ ਹੈਗਾ ਤਾਂ ਕਿ ਬੀਜ ਆਸਾਨੀ ਦੇ ਨਾਲ ਗਿਰ ਸਕੇ ਔਰ ਨਾ ਹੀ ਉਹਦੇ ਵਿੱਚ ਟੁੱਟ ਸਕੇ। ਪਰ ਜਿਹੜੀ ਗਰਾਰੀ ਹੈਗੀ ਹੈ ਉਹ ਇਸ ਤਰ੍ਹਾਂ ਦੰਦਿਆਂ ਦੀ ਲੈਣੀ ਹੈਗੀ ਹੈ ਕਿ ਜਿਹੜੇ ਦੰਦੇ ਆਪਣੇ ਕੋਲ ਦੁੱਗਣੇ ਹੋ ਸਕਣ ਅਤੇ ਜਿਹੜਾ ਮਿਕਦਾਰ ਬੀਜ ਹੈਗਾ 8 ਤੋਂ 10 ਕਿਲੋ ਪ੍ਰਤੀ ਏਕੜ ਬੀਜ ਆਪਣੇ ਕੋਲ ਪੈ ਸਕੇ। ਅਤੇ ਉਸ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਬਹੁਤ ਹੀ ਘੱਟ ਖਰਚੇ 'ਤੇ ਇੱਕ ਸਪਰੇਅ ਸਿਸਟਮ ਵੀ ਬਣਾਇਆ ਹੈਗਾ। ਉਹ ਬੰਪਰ ਦੇ ਨਾਲ ਜਿਹੜਾ ਟਰੈਕਟਰ ਦੇ ਬੰਪਰ ਲੱਗੇ ਹੋਏ ਨੇ ਉਹਦੇ ਅੱਗੇ ਆਪਾਂ 200 ਲੀਟਰ ਦਾ ਡਰੰਮ ਲੈ ਕੇ ਐਂਗਲਾਂ ਦੀ ਸਹਾਇਤਾ ਦੇ ਨਾਲ ਅਟੈਚ ਕਰ ਦਿੰਦੇ ਹਾਂ ਅਤੇ ਉਹ ਤੋਂ ਬਾਅਦ ਇੱਕ ਡਾਇਫਰਾਮ ਪੰਪ ਲੱਗਦਾ ਬਾਜ਼ਾਰ ਦੇ ਵਿੱਚ ਬੜੇ ਆਸਾਨੀ ਦੇ ਨਾਲ 400 ਤੋਂ ਲੈ ਕੇ 500 ਰੁਪਏ ਦੇ ਵਿੱਚ ਮਿਲ ਜਾਂਦਾ। ਉਹ ਡਾਇਫਰਾਮ ਪੰਪ ਨੂੰ ਲੈ ਕੇ ਆਪਾਂ ਜਿਹੜੀ ਟਰੈਕਟਰ ਦੀ ਬੈਟਰੀ ਦੇ ਨਾਲ ਅਟੈਚ ਕਰ ਲੈਂਦੇ ਹੈਗੇ ਹਾਂ ਅਤੇ ਪਿੱਛੇ ਇੱਕ ਸਪਰੇਅ ਬੂਮ ਲਾ ਲੈਂਦੇ ਹੈਗੇ ਹਾਂ। ਸਪਰੇਅ ਬੂਮ ਤੋਂ ਭਾਵ ਹੈ ਕਿ ਬਹੁਤ ਸਾਰੀਆਂ ਨੋਜ਼ਲਾਂ ਆਪਾਂ ਹਰੇਕ ਮਿਕਦਾਰ ਜਿਹੜੇ ਡਿਸਟੈਂਸ 'ਤੇ ਆਪਾਂ ਲਾ ਦਿੰਦੇ ਹੈਗੇ ਹਾਂ, ਵਿੱਥ 'ਤੇ ਲਾ ਦਿੰਦੇ ਹੈਗੇ ਹਾਂ ਤਾਂ ਕਿ ਬਹੁਤ ਸਾਰੀਆਂ ਨੋਜ਼ਲਾਂ ਇੱਕੋ ਸਮੇਂ 'ਤੇ ਕੰਮ ਕਰ ਸਕਣ। ਪਰ ਧਿਆਨ ਰੱਖਣ ਯੋਗ ਇਹ ਗੱਲ ਹੈਗੀ, ਇੱਕ ਡਾਇਫਰਾਮ ਜਿਹੜਾ ਪੰਪ ਹੈਗਾ ਉਹ ਸਿਰਫ ਆਪਣੀਆਂ 3 ਨੋਜ਼ਲਾਂ ਹੀ ਚਲਾ ਸਕਦਾ ਹੈਗਾ। ਅਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਕਿ ਜਿਹੜੇ ਨੁਕਤੇ ਜਾਂ ਆਪਣੀਆਂ ਹੋਰ ਚੀਜ਼ਾਂ ਹੈਗੀਆਂ ਨੇ ਅਤੇ ਨਦੀਨਾਂ 'ਤੇ ਉੱਪਰ ਕਾਬੂ ਕਰਨਾ ਹੈਗਾ, ਜਿਹੜੇ ਨਦੀਨ ਹੈਗੇ, ਇੱਕ ਤਾਂ ਤੁਹਾਨੂੰ ਮੈਂ ਪਹਿਲਾਂ ਗੱਲ ਦੱਸ ਰਹੀ ਹੈ ਕਿ ਜਦੋਂ ਨਦੀਨ ਉੱਗਣ ਤੋਂ ਪਹਿਲਾਂ ਦੀ ਸਪਰੇਅ, ਕੁਛ ਕੁ ਸਪਰੇਆਂ ਆਪਣੇ ਕੋਲ ਨਦੀਨਾਸ਼ਕ ਆਪਾਂ ਨੂੰ ਵਰਤਣੇ ਪੈਂਦੇ ਆ ਤਕਰੀਬਨ 20 ਤੋਂ 25 ਦਿਨਾਂ ਦੇ ਬਾਅਦ ਵਿੱਚ ਆਪਾਂ ਨੂੰ ਵਰਤਣੇ ਪੈਂਦੇ। ਪਰ ਇੱਕ ਗੱਲ ਦਾ ਗੌਰ ਰੱਖਿਓ, ਆਪਾਂ ਨੇ ਹਮੇਸ਼ਾ ਕੱਟ ਵਾਲੀ ਨੋਜ਼ਲ ਹੀ ਵਰਤਣੀ ਹੈਗੀ ਹੈ ਨਦੀਨਾਸ਼ਕਾਂ ਵਾਸਤੇ। ਉਹਦੇ ਵਾਸਤੇ ਜਿਹੜੇ ਨਦੀਨਾਸ਼ਕ ਹੈਗੇ, ਇੱਕ ਤਾਂ ਆਪਣੇ ਕੋਲ 22-ਸਪੈਰਿਕ ਸਾਲਟ ਦਾ ਹੈਗਾ ਨੋਮਨੀ ਗੋਲਡ ਹੈਗੀ, ਉਹ ਤਕਰੀਬਨ ਆਪਣੇ ਕੋਲ ਖੇਤ ਦਾ 100 ml ਪੈਂਦਾ ਹੈਗਾ। ਇਸੇ ਦੇ ਨਾਲ ਜਿਹੜੇ ਇਹ ਨਦੀਨ ਹੈਗੇ ਆ ਕਿ ਝੋਨੇ ਦੇ ਮੋਥੇ ਹੋ ਗਏ ਜਾਂ ਸਵਾਂਕ ਹੋਇਆ, ਇਹ ਚੰਗੀ ਤਰ੍ਹਾਂ ਕੰਟਰੋਲ ਹੋ ਜਾਂਦੇ ਹੈਗੇ ਆ। ਜੇ ਲੱਗੇ ਕਿਸਾਨ ਵੀਰ ਨੂੰ ਕਿ ਖੇਤ ਦੇ ਵਿੱਚ ਚੀਨੀ ਘਾਹ ਹੈਗਾ ਜਾਂ ਚਿੜੀ ਘਾਹ ਹੈਗਾ ਜਾਂ ਤਕੜੀ ਘਾਹ ਹੈਗਾ ਜਾਂ ਗੁੜਤ ਮਟਾਉਣਾ ਹੈਗਾ,

0: ਤਾਂ ਆਪ ਇੱਕ ਨਦੀਨ ਨਾਸ਼ਕ ਰਾਈ ਸਟਾਰ ਹੈਗਾ, ਉਹਦੀ ਵਰਤੋਂ ਆਪਾਂ ਕਰ ਸਕਦੇ ਹੈਗੇ ਹਾਂ। ਉਸ ਤੋਂ ਇਲਾਵਾ ਹੋਰ ਵੀ ਬਹੁਤ ਨਦੀਨ ਨਾਸ਼ਕ ਨੇ, ਐਲਮਿਕਸ ਨਾਂ ਦਾ, ਉਹ 8 ਗ੍ਰਾਮ ਪੈਂਦਾ, ਇੱਕ ਕੌਨਸਲ ਐਕਟਿਵ ਹੈ ਉਹ ਆਪਣੇ ਕੋਲ 90 ਗ੍ਰਾਮ ਪੈਂਦਾ ਹੈਗਾ ਪ੍ਰਤੀ ਏਕੜ ਦੇ ਹਿਸਾਬ ਨਾਲ। ਜੇ ਆਪਾਂ ਨਦੀਨ ਨਾਸ਼ਕਾਂ ਤੋਂ ਬਾਅਦ ਵੀ ਕੁਝ ਖੇਤ ਦੇ ਵਿੱਚ ਆਪਣੇ ਕੋਲ ਨਦੀਨ ਰਹਿ ਜਾਂਦੇ ਹੈਗੇ ਆ, ਤਾਂ ਆਪਾਂ ਨੂੰ ਉਹਨਾਂ ਨੂੰ ਕਾਬੂ ਹੱਥੀਂ ਆਪਾਂ ਕੱਢ ਸਕਦੇ ਹੈਗੇ ਹਾਂ। ਉਸ ਤੋਂ ਬਾਅਦ ਜਿਹੜੀ ਆਪਣੇ ਕੋਲ ਪੰਜਾਬ ਸਰਕਾਰ ਹੈਗੀ ਹੈ, ਇਹਨੂੰ ਉਤਸ਼ਾਹਿਤ ਕਰਨ ਵਾਸਤੇ ਜਿਸ ਕਿਸਾਨ ਵੀਰ ਨੇ 1 ਕਿੱਲੇ ਦਾ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈਗੀ ਹੈ, ਉਹਨੂੰ 1500 ਰੁਪਈਆ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪ੍ਰੋਤਸਾਹਨ ਰਾਸ਼ੀ ਵੀ ਦਿੰਦੀ ਹੈਗੀ ਹੈ। ਔਰ ਸਾਰੇ ਕਿਸਾਨ ਵੀਰਾਂ ਨੂੰ ਇਹ ਵੀ ਬੇਨਤੀ ਹੈਗੀ ਹੈ ਕਿ ਆਪਣੀ ਜਦੋਂ ਬਿਜਾਈ ਕਰਨੀ ਹੈਗੀ ਹੈ, ਵੈਸੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਸਮਾਂ ਤਾਂ ਜਿਹੜਾ ਹੈਗਾ ਜੂਨ ਦਾ ਪਹਿਲਾ 15ਵਾਂ ਹੈਗਾ, ਜੋ ਸਿਫਾਰਿਸ਼ ਕਰਨੀ ਹੈਗੀ ਹੈ, ਅਤੇ ਪੋਰਟਲ 'ਤੇ ਐਗਰੀ ਮਸ਼ੀਨਰੀ ਪੰਜਾਬ ਨਾਮ ਦਾ ਪੋਰਟਲ ਹੈਗਾ, ਉੱਥੇ ਆਪਣੇ ਆਪ ਨੂੰ DSR 'ਤੇ ਰਜਿਸਟਰ ਕਰਨਾ ਪੈਣਾ, ਭਾਵ ਕਿ ਆਪਣਾ ਉੱਥੇ ਆਧਾਰ ਕਾਰਡ, ਆਪਣਾ ਨਾਮ, ਪਿੰਡ, ਤਹਿਸੀਲ, ਖਸਰਾ ਨੰਬਰ, ਅਤੇ ਕਿੰਨੇ ਮਹੱਲੇ 'ਤੇ ਜਾਂ ਕਹਿ ਦਈਏ ਆਪਾਂ ਕਿੰਨੇ ਕਨਾਲਾਂ 'ਤੇ, ਕਿੰਨੇ ਵਿਸਵੇ 'ਤੇ ਜਾਂ ਕਿੰਨੇ ਵਿਗਿਆਂ 'ਤੇ ਆਪਾਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਉਹ ਰਜਿਸਟਰ ਕਰਨਾ ਪੈਣਾ ਹੈਗਾ। ਅਤੇ ਉਸ ਤੋਂ ਬਾਅਦ ਜੁਲਾਈ ਔਰ ਅਗਸਤ ਮਹੀਨੇ ਇਹ ਤਫਤੀਸ਼ ਵੀ ਹੋਊਗੀ ਕਿ ਤੁਸੀਂ ਕਿੰਨੇ ਰਕਬੇ 'ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈਗੀ ਹੈ। ਔਰ ਸਰਕਾਰ ਵੱਲੋਂ ਜਿਹੜੀ ਆਪਣੇ ਕੋਲ DSR ਡਰਿੱਲ ਹੈਗੀ ਹੈ ਆਪਣੇ ਕੋਲ, ਉਹ 'ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈਗੀ ਹੈ 40 ਤੋਂ ਲੈ ਕੇ 50%। ਜੇ 50% ਹੈਗੀ ਆ ਉਹ ਆਪਣੇ ਕੋਲ ਅਨੁਸੂਚਿਤ ਜਾਤੀ ਜਾਂ ਛੋਟੇ ਜ਼ਿਮੀਦਾਰਾਂ ਵਾਸਤੇ ਹੈਗੀ ਹੈ, ਅਤੇ ਆਮ ਜ਼ਿਮੀਦਾਰਾਂ ਵਾਸਤੇ ਤਕਰੀਬਨ 40% ਹੈਗੀ ਆਪਣੇ ਕੋਲ। ਅਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ, ਕੁਛ ਘਾਟਾਂ ਆਪਣੇ ਕੋਲ ਆਉਂਦੀਆਂ ਹੈਗੀਆਂ ਨੇ, ਉਹ ਆਪਾਂ ਨੂੰ ਗੌਰ ਕਰਨਾ ਪੈਣਾ। ਜੇ ਆਪਾਂ ਗੱਲ ਕਰ ਲਈਏ ਨਾਈਟ੍ਰੋਜਨ ਖਾਦ ਦੀ ਜਾਂ ਯੂਰੀਆ ਖਾਦ ਦੀ, ਉਹ ਤਕਰੀਬਨ ਆਪਣੇ ਕੋਲ 130 ਕਿਲੋ ਪੈਂਦੀ ਹੈਗੀ ਹੈ। ਚੌਥੇ, ਛੇਵੇਂ ਅਤੇ ਆਪਾਂ 9ਵੇਂ ਹਫ਼ਤੇ ਦੇ ਵਿੱਚ ਆਪਾਂ ਨੇ ਉਹ ਖਾਦ ਆਪਾਂ ਨੇ ਪਾਉਣੀ ਹੈਗੀ ਹੈ। ਜੇ ਆਪਾਂ 6 ਟਨ ਰੂੜੀ ਦੀ ਗੱਲ ਕਰ ਦਈਏ ਜਾਂ ਆਪਾਂ ਹਰੀ ਖਾਦ ਦੀ ਵਰਤੋਂ ਕਰ ਦਈਏ, ਵਿੱਚ ਮਿਲਾ ਦਈਏ, ਜਿਹੜੀ ਇਹੀ ਮਕਦਾਰ ਹੈਗੀ ਹੈ 130 ਕਿਲੋ, ਉਹ 90 ਕਿਲੋ ਦੇ ਬਰਾਬਰ ਆ ਜਾਣੀ ਹੈਗੀ ਹੈ। ਜੇ ਆਪਾਂ ਵਿੱਚ ਮੂੰਗੀਆਂ ਕੱਢ ਕੇ, ਫਲੀਆਂ ਕੱਢ ਕੇ ਉਹਦਾ ਟਾਂਗਰ ਵਿੱਚ ਮਿਲਾਉਂਦੇ ਹੈਗੇ ਹਾਂ, ਤਾਂ ਇਹੀ ਜਿਹੜੀ ਸਿਫਾਰਿਸ਼ ਖਾਦ ਹੈਗੀ ਹੈ ਉਹਦੀ ਜਿਹੜੀ ਮਕਦਾਰ ਹੈਗੀ 110 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਪਾਂ ਯੂਰੀਆ ਪਾਉਣਾ ਹੈਗਾ। ਜਿਹੜੀ ਫੋਸਫੋਰਸ ਜਾਂ ਡਾਇਆ ਖਾਦ ਹੈਗੀ ਹੈ ਜਾਂ ਪੋਟਾਸ਼ ਦਾ ਖਾਦ ਹੈਗੀ ਹੈ, ਇਹਨਾਂ ਖਾਦਾਂ ਦੀ ਆਪਾਂ ਉਦੋਂ ਵਰਤੋਂ ਕਰਨੀ ਹੈ ਕਿ ਮਿੱਟੀ ਪਰਖ ਦੇ ਹਿਸਾਬ ਦੇ ਨਾਲ ਵਰਤੋਂ ਕਰਨੀ ਹੈਗੀ ਹੈ। ਹੋਰ ਜਿਹੜੀਆਂ ਨਿਸ਼ਾਨੀਆਂ, ਕੁਛ ਕੁ ਨਿਸ਼ਾਨੀਆਂ ਇਸ ਤਰ੍ਹਾਂ ਹੈਗੀਆਂ ਕਿ ਲੋਹੇ ਦੀ ਘਾਟ ਵੀ ਆ ਸਕਦੀ ਹੈਗੀ ਹੈ। ਜੇ ਲੋਹੇ ਦੀ ਘਾਟ ਲਈ ਪੂਰਤੀ ਕਰਨ ਲਈ ਕਿਸਾਨ ਵੀਰੋ, ਆਪਾਂ ਨੂੰ 1 ਕਿਲੋ ਫੈਰੋਸਲਫੇਟ 100 ਲੀਟਰ ਪਾਣੀ ਦੇ ਵਿੱਚ ਸਿਫਾਰਿਸ਼ ਕੀਤੀ ਹੈਗੀ ਹੈ। ਔਰ ਕਿਸਾਨ ਵੀਰੋ, ਆਪਾਂ ਫੈਰੋਸਲਫੇਟ ਦਾ ਛੱਟਾ ਨਹੀਂ ਦੇਣਾ, ਬਲਕਿ ਇਹਦੀ ਸਪਰੇਅ ਕਰਨੀ ਹੈਗੀ ਹੈ। ਔਰ ਲੋਹੇ ਦੀ ਕਮੀ ਪੂਰੀ ਕਰਨ ਵਾਸਤੇ ਆਪਾਂ ਨੂੰ ਭਰਵਾਂ ਪਾਣੀ ਵੀ ਲਗਾਉਣਾ ਪੈਣਾ ਹੈਗਾ। ਔਰ ਇਹਦੇ ਵਿੱਚ ਇੱਕ ਜਿੰਕ ਦੀ ਵੀ ਆਪਣੇ ਕੋਲ ਘਾਟ ਆਉਂਦੀ ਹੈ। ਉਹਦੇ ਵਿੱਚ ਜਿਹੜੀ ਆਪਣੇ ਕੋਲ ਨਿਸ਼ਾਨੀ ਹੈਗੀ ਹੈ, ਜਿਹੜੇ ਪੱਤੇ ਹੈਗੇ ਆਪਣੇ ਕੋਲ ਜੰਗਾਲੇ ਰੰਗ ਦੇ ਹੋ ਜਾਂਦੇ, ਭੂਰੇ ਰੰਗ ਦੇ ਹੋ ਜਾਂਦੇ ਹੈਗੇ ਹੈ। ਪਰ ਜੇ ਆਪਣੇ ਕੋਲ ਖੜੀ ਫਸਲ ਹੈਗੀ ਹੈ, ਉਹ ਜਿੰਕ ਸਲਫੇਟ ਆਪਣਾ ਵਰਤਣਾ ਹੈਗਾ। ਉਹ 2 ਤਰ੍ਹਾਂ ਦਾ ਆਉਂਦਾ, ਉਹ 21% ਜਾਂ ਆਪਣੇ ਕੋਲ 33% ਦਾ ਹੁੰਦਾ ਹੈਗਾ। ਉਹ ਆਪਾਂ ਨੇ ਜਿਹੜਾ 21% ਵਾਲਾ ਉਹਨੂੰ ਜਿੰਕ ਸਲਫੇਟ ਹੈਪਾਹਾਈਡਰੇਟ ਕਹਿੰਦੇ ਹੈਗੇ, ਜਿਹੜਾ 33% ਵਾਲਾ ਹੈਗਾ ਉਹਨੂੰ ਜਿੰਕ ਸਲਫੇਟ ਮੋਨੋਹਾਈਡਰੇਟ ਕਹਿੰਦੇ ਹੈਗੇ ਆ। ਔਰ ਇਹਨਾਂ ਦੀ ਮਕਦਾਰ 10 ਕਿਲੋ, ਜੇ ਆਪਾਂ 21% ਵਾਲਾ ਹੈਗਾ ਤਾਂ 6.5 ਕਿਲੋ ਹੈਗਾ, ਉਹਨੂੰ ਇੰਨੀ ਰੇਤੇ ਨਾਲ ਜਿੰਨਾ ਆਪਾਂ ਨੇ ਜਿੰਕ ਸਲਫੇਟ ਲਿੱਤਾ ਹੈਗਾ, ਉਨੇ ਹੀ ਮਾਤਰਾ ਦੇ ਵਿੱਚ ਆਪਾਂ ਰੇਤ ਦੇ ਵਿੱਚ ਪਾ ਕੇ ਆਪਾਂ ਛੱਟਾ ਦੇ ਦੇਣਾ ਹੈਗਾ। ਅਤੇ ਉਸ ਤੋਂ ਗੱਲ ਕਰਾਂ ਜੇ ਮੈਂ ਸਿੰਚਾਈਆਂ ਦੀ ਗੱਲ ਕਰਾਂ, ਦੇਖੋ 21 ਦਿਨਾਂ ਤੋਂ ਬਾਅਦ, ਸਿੰਚਾਈ ਤੋਂ ਬਾਅਦ ਆਪਾਂ ਨੇ ਹਫ਼ਤੇ ਹਫ਼ਤੇ ਦੇ ਵਕਫੇ 'ਤੇ ਆਪਾਂ ਇਹਨੂੰ ਪਾਣੀ ਲਾਉਣਾ ਹੈਗਾ। ਜੇ ਆਪਾਂ ਸੁੱਕੀ ਬਿਜਾਈ ਕਰਦੇ ਤਾਂ ਆਪਾਂ ਨੂੰ ਤੁਰੰਤ ਪਾਣੀ ਲਾਉਣਾ ਪੈਣਾ। ਜੇ ਆਪਾਂ ਗੱਲ ਕਰ ਲਈਏ ਕਿ ਆਪਾਂ ਕੱਦੂ ਕਿਰਨ ਵਾਲਾ ਝੋਨਾ ਹੈਗਾ, ਉਹਦੇ ਵਿੱਚ ਤਕਰੀਬਨ, ਜੇ ਉਦਾਹਰਨ ਦੇ ਤੌਰ 'ਤੇ ਮੰਨ ਲਈਏ, ਜਿਹੜੀ ਕਿਸਮ ਹੈਗੀ ਹੈ ਉਹ ਆਪਣੇ ਕੋਲ ਦਰਮਿਆਨੀ ਕਿਸਮ ਹੈਗੀ ਹੈ, ਉਹਦੇ ਵਿੱਚ ਤਕਰੀਬਨ ਜ਼ਮੀਨ ਦੀ ਕਿਸਮ ਦਰਮਿਆਨੀ ਤੋਂ ਭਾਰੀ ਹੈਗੀ ਹੈ, ਅਤੇ 22 ਪਾਣੀ ਲੱਗਦੇ, ਅਤੇ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਆਪਣੇ ਕੋਲ 16 ਪਾਣੀ ਲੱਗਦੇ ਹੈ।
1: ਹਾਂਜੀ ਰੁੜੀਆ ਰਾਮ ਜੀ,
2: ਕੱਲ੍ਹ ਦਾ ਪ੍ਰੋਗਰਾਮ ਸੰਧੂ ਸਾਹਿਬ ਇਸ ਤਰ੍ਹਾਂ ਸਵੇਰੇ 6:30 ਤੇ 30 ਮਿੰਟ 'ਤੇ ਖੇਤੀਬਾੜੀ ਪ੍ਰੋਗਰਾਮ 'ਚ ਮੱਕੀ ਦੀ ਕਾਸ਼ਤਕਾਰੀ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
2: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਜੀਵਨ 'ਚ ਯੋਗ ਦਾ ਮਹੱਤਵ, ਸਵਾਮੀ ਰਘੂਨਾਥ ਜਾਣਕਾਰੀਆਂ ਸਾਂਝੀਆਂ ਕਰਨਗੇ। ਮਿੱਟੀ ਪਰਖ ਦੇ ਬਾਬਤ ਡਾਕਟਰ ਰਾਜਨ ਭੱਟ ਗੱਲਾਂ ਬਾਤਾਂ ਦੱਸਣਗੇ
1: ਜੀ।
2: ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ। ਜਿੱਥੋਂ ਤੱਕ ਮੌਸਮ ਦੀ ਜਾਣਕਾਰੀ ਹੈ, ਉਹ ਚੇਤਾਵਨੀ ਤਾਂ ਸੰਧੂ ਸਾਹਿਬ ਹੈ ਨਹੀਂ,
1: ਪਰ ਪਤਾ ਨਹੀਂ ਰੱਬ ਦੇ,
2: ਪਰ ਫਿਰ ਵੀ ਕਹਿੰਦੇ ਰੱਬ ਦੇ ਰੰਗ ਰਾਬੀ ਹੀ ਜਾਣਦਾ। ਆਪਾਂ ਚੱਲੀਏ ਜੀ
1: ਜੈ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वीरवे सेहत बायोडाटा रंगदार पासपोर्ट साइज फोटो अर्जी नाल नथी करके भेजन। अर्जियां भेजन लई पता है सहायक निदेशक खेतरी समाचार यूनिट आकाशवाणी केंद्र नेड़े बीएमसी चौक जलंधर। अर्जियां भेजन दी आखरी तरीक 20 मई 2026 है। चोन प्रक्रिया बारे वेरवे सहज जानकारी अते खाली फार्म साडी वेबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानु जरूरत दे मुताबिक बुलाया जावेगा।
1: ਹੁਣੇ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ 7:30 ਹੋ ਰਹੇ ਨੇ। ਥੋੜ੍ਹੀ ਦੇਰ ਤੁਸੀਂ ਸੁਣੋਗੇ ਪੰਜਾਬੀ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ। ਪਹਿਲਾਂ ਚੋਣਵੀਆਂ ਖਬਰਾਂ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਦੁਨੀਆ ਭਾਰਤ ਨੂੰ ਇੱਕ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਹੀ ਹੈ। ਭਾਰਤ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਸਮੇਤ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਠੋਸ ਵਿਸ਼ਵ ਵਿਆਪੀ ਯਤਨਾਂ ਲਈ ਕਿਹਾ। ਹਾਲ ਹੀ ਵਿੱਚ ਰੇਲ ਗੱਡੀਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਸਮਾਜ ਵਿਰੋਧੀ ਅਨਸਰਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਦੇਸ਼ ਦੇ ਉੱਤਰ ਪੱਛਮੀ ਅਤੇ ਕੇਂਦਰੀ ਹਿੱਸੇ ਵਿੱਚ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਅਤੇ ਆਈ ਪੀ ਐੱਲ ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਦੁਨੀਆ ਭਾਰਤ ਨੂੰ ਇੱਕ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 5 ਦੇਸ਼ਾਂ ਦੇ ਦੌਰੇ ਬਾਰੇ ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਸ੍ਰੀ ਗੋਇਲ ਨੇ ਕਿਹਾ ਕਿ ਇਸ ਦੌਰੇ ਨਾਲ ਸਮਾਜ ਦੇ ਹਰ ਵਰਗ ਨੂੰ ਲਾਭ ਹੋਏਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੌਰਾ ਵਿਸ਼ਵ ਪੱਧਰ 'ਤੇ ਭਾਰਤ ਦੀ ਮਜ਼ਬੂਤ ਸਥਿਤੀ ਨੂੰ ਦਰਸਾਉਂਦਾ ਹੈ। ਸ੍ਰੀ ਗੋਇਲ ਨੇ ਕਿਹਾ ਕਿ 5 ਦੇਸ਼ਾਂ ਦੇ ਦੌਰੇ ਦੌਰਾਨ 57 ਮਹੱਤਵਪੂਰਨ ਸਮਝੌਤੇ ਸਹੀਬੰਦ ਕੀਤੇ ਗਏ ਨੇ, ਜਿਨ੍ਹਾਂ ਵਿੱਚ ਸੰਯੁਕਤ ਅਰਬ ਅਮੀਰਾਤ ਵੱਲੋਂ ਭਾਰਤ ਵਿੱਚ 75 ਤੋਂ 100 ਅਰਬ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਵੀ ਸ਼ਾਮਲ ਹੈ।
3: बड़ी बड़ी कंपनियों के अंतर्राष्ट्रीय लेवल की फॉर्च्यून 500 कंपनियों के जो सीईओज हैं उनके साथ बातचीत हुई, उनके साथ आगे भारत में निवेश व्यापार और संबंधों बढ़ाने की चर्चाएं हुई। अगर हम सिर्फ ये जिन सीईओज के साथ माननीय प्रधानमंत्री जी ने बातचीत की उन्हीं का अगर वैल्यू देखें तो वो $3 trillion से ज्यादा इनकी वैल्यू बनती है। यानी भारत की GDP के लेवल के सीईओज मिल के सब उनके साथ चर्चाएं हुई है आगे की भारत की विकास यात्रा में जुड़ने के लिए।
2: ਉਨ੍ਹਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਉਨ੍ਹਾਂ ਦੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਦੀ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਲੋਕ ਰਾਹੁਲ ਗਾਂਧੀ ਦੀ ਨਕਾਰਾਤਮਕ ਰਾਜਨੀਤੀ ਕਾਰਨ ਚੋਣਾਂ ਵਿੱਚ ਕਾਂਗਰਸ ਨੂੰ ਰੱਦ ਕਰ ਰਹੇ ਨੇ। ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਕੁਦਰਤੀ ਭਾਈਵਾਲਾਂ ਵਜੋਂ ਕੰਮ ਕਰ ਰਹੇ ਨੇ ਅਤੇ ਤਕਨਾਲੋਜੀ, ਨਵੀਨਤਾ, ਰੱਖਿਆ, ਡਿਜੀਟਲ ਡਾਟਾ ਸੈਂਟਰ, ਕੁਆਂਟਮ ਕੰਪਿਊਟਿੰਗ ਅਤੇ ਮੈਡੀਕਲ ਉਪਕਰਨਾਂ ਸਮੇਤ ਵੱਖ ਵੱਖ ਖੇਤਰਾਂ ਵਿੱਚ ਇੱਕ ਦੂਜੇ ਦੇ ਪੂਰਕ ਨੇ। ਅੱਜ ਨਵੀਂ ਦਿੱਲੀ ਵਿੱਚ ਅਮਰੀਕੀ ਵਪਾਰ ਅਤੇ ਸਨਅਤ ਮੰਡਲ ਦੇ ਸਾਲਾਨਾ ਲੀਡਰਸ਼ਿਪ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਭਾਈਵਾਲੀ

0: ਆਪਸੀ ਵਿਸ਼ਵਾਸ ਅਤੇ ਸਾਂਝੇ ਆਰਥਿਕ ਹਿੱਤਾਂ ਨਾਲ ਮਜ਼ਬੂਤ ਹੁੰਦੀ ਹੈ। ਵਣਜ ਮੰਤਰੀ ਨੇ ਕਿਹਾ ਕਿ ਭਾਰਤ ਆਲਮੀ ਕੰਪਨੀਆਂ ਲਈ ਇੱਕ ਭਰੋਸੇਯੋਗ ਬੁਨਿਆਦੀ ਢਾਂਚਾ ਪ੍ਰਦਾਨ ਕਰਦਾ ਅਤੇ ਇਸ ਵਿੱਚ ਪ੍ਰਤਿਭਾ ਅਤੇ ਬਾਜ਼ਾਰ ਦੇ ਮੌਕਿਆਂ ਦਾ ਸੁਮੇਲ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਸਰਕਾਰ ਨੇ ਛੋਟੇ ਅਤੇ ਦਰਮਿਆਨੇ ਉੱਦਮਾਂ ਲਈ ਤਕਨਾਲੋਜੀ ਸੁਧਾਰ ਅਤੇ ਹੁਨਰ ਵਿਕਾਸ ਨੂੰ ਸਮਰਥਨ ਦੇਣ ਲਈ ਇੱਕ ਤਾਲਮੇਲ ਵਾਲੇ ਯਤਨ ਸ਼ੁਰੂ ਕੀਤੇ ਨੇ। ਸਰਕਾਰ ਨੇ ਭਰੋਸਾ ਦਿੱਤਾ ਕਿ ਦੇਸ਼ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਅਤੇ ਐਲ ਪੀ ਜੀ ਦਾ ਢੁੱਕਵਾਂ ਭੰਡਾਰ ਹੈ ਅਤੇ ਮੰਗ ਨੂੰ ਪੂਰਾ ਕਰਨ ਲਈ ਤੇਲ ਸ਼ੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ। ਐਲ ਪੀ ਜੀ ਉਤਪਾਦਨ ਵਿੱਚ ਵਾਧਾ ਕੀਤਾ ਗਿਆ ਅਤੇ ਤੇਲ ਸ਼ੋਧ ਕਾਰਖਾਨੇ ਰੋਜ਼ਾਨਾ ਲਗਭਗ 46,000 ਤੋਂ 47,000 ਟਨ ਐਲ ਪੀ ਜੀ ਪੈਦਾ ਕਰ ਰਹੇ ਨੇ। ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਇੱਕ ਮੰਤਰੀ ਪੱਧਰੀ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਸਪਲਾਈ ਸਥਿਰ ਹੈ ਅਤੇ ਸਾਰੇ ਪੈਟਰੋਲ ਪੰਪਾਂ 'ਤੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਨੇ।
1: हमारी रिफाइनरीज ऑप्टिमम कैपेसिटी पर ऑपरेट कर रही हैं ताकि जो देश की डिमांड है उसको मीट किया जा सके। इसके अलावा रिफाइनरीज में एलपीजी प्रोडक्शन को रैंप अप किया गया है और लगभग 46 से 47,000 टन एलपीजी देश की रिफाइनरीज में बनाई जा रही है।
0: कुदरती गैस के संबंध में उन्होंने कहा कि पीएनजी कनेक्शन का विस्तार हो रहा है और मार्च तो 7,60,000 तो वध करां नूं जोड़िया गया है। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ 'ਚ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਕਿਹਾ ਕਿ ਉਹ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਅਤੇ ਸਮੁੰਦਰੀ ਕਾਰਜਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰਾਲੇ, ਭਾਰਤੀ ਮਿਸ਼ਨਾਂ ਅਤੇ ਸਮੁੰਦਰੀ ਹਿੱਸੇਦਾਰਾਂ ਨਾਲ ਨਿਰੰਤਰ ਤਾਲਮੇਲ ਵਿੱਚ ਨੇ। ਉਹਨਾਂ ਪੁਸ਼ਟੀ ਕੀਤੀ ਕਿ ਖੇਤਰ ਵਿੱਚ ਸਾਰੇ ਭਾਰਤੀ ਸਮੁੰਦਰੀ ਜਹਾਜ਼ ਸੁਰੱਖਿਅਤ ਨੇ ਅਤੇ ਪਿਛਲੇ 72 ਘੰਟਿਆਂ ਵਿੱਚ ਕਿਸੇ ਵੀ ਭਾਰਤੀ ਝੰਡੇ ਵਾਲੇ ਜਹਾਜ਼ ਜਾਂ ਭਾਰਤੀ ਚਾਲਕ ਦਲ ਵਾਲੇ ਵਿਦੇਸ਼ੀ ਜਹਾਜ਼ ਨਾਲ ਸੰਬੰਧਿਤ ਕਿਸੇ ਘਟਨਾ ਦੀ ਕੋਈ ਖਬਰ ਨਹੀਂ ਹੈ। ਭਾਰਤ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਸਮੇਤ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਠੋਸ ਵਿਸ਼ਵ ਵਿਆਪੀ ਯਤਨਾਂ ਲਈ ਕਿਹਾ ਹੈ। ਅੱਜ ਨਵੀਂ ਦਿੱਲੀ ਵਿੱਚ ਬ੍ਰਿਕਸ ਦਹਿਸ਼ਤਗਰਦੀ ਵਿਰੋਧੀ ਕਾਰਜ ਸਮੂਹ ਦੀ 11ਵੀਂ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਵਿੱਚ ਪੱਛਮ ਬਾਰੇ ਸਕੱਤਰ ਸਿੱਬੀ ਜਾਰਜ ਨੇ ਦਹਿਸ਼ਤਗਰਦੀ ਨੂੰ ਸ਼ਹਿ ਦੇਣ ਅਤੇ ਸਮਰਥਨ ਕਰਨ ਵਾਲਿਆਂ ਨੂੰ ਜਵਾਬਦੇਹ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਸ਼੍ਰੀ ਜਾਰਜ ਨੇ ਦਹਿਸ਼ਤਗਰਦੀ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਅਤੇ ਦਹਿਸ਼ਤਗਰਦ ਧੜਿਆਂ ਵੱਲੋਂ ਦਹਿਸ਼ਤਗਰਦੀ ਲਈ ਵਿੱਤ ਪੋਸ਼ਣ, ਕੱਟੜਪੁਣੇ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੀ ਦੁਰਵਰਤੋਂ ਦਾ ਮੁਕਾਬਲਾ ਕਰਨ ਲਈ ਮਜ਼ਬੂਤ ਅੰਤਰਰਾਸ਼ਟਰੀ ਸਹਿਯੋਗ ਦਾ ਸੱਦਾ ਦਿੱਤਾ। ਉਹਨਾਂ ਨੇ ਬ੍ਰਿਕਸ ਦੇ ਦਹਿਸ਼ਤਗਰਦੀ ਵਿਰੋਧੀ ਤੰਤਰ ਨੂੰ ਵਧੇਰੇ ਮਜ਼ਬੂਤ, ਸਮਾਵੇਸ਼ੀ ਅਤੇ ਨਤੀਜਾ ਮੁਖੀ ਬਣਾਉਣ ਦੀ ਵੀ ਅਪੀਲ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡ ਹੈ @AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਨਵੀਂ ਦਿੱਲੀ ਵਿੱਚ ਫੀਲਡ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਹਾਲ ਹੀ ਵਿੱਚ ਰੇਲ ਗੱਡੀਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਮੁੱਢਲੀ ਜਾਂਚ ਵਿੱਚ ਸਮਾਜ ਵਿਰੋਧੀ ਅਨਸਰਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਰੇਲਵੇ ਸੁਰੱਖਿਆ ਬਲ RPF ਸਰਗਰਮੀ ਨਾਲ ਉਹਨਾਂ ਦੀ ਜਾਂਚ ਕਰ ਰਿਹਾ ਹੈ। ਸੁਰੱਖਿਆ ਸਮੀਖਿਆ ਮੀਟਿੰਗ ਦੌਰਾਨ ਬਿਹਤਰ ਰਿਪੋਰਟਿੰਗ ਪ੍ਰਣਾਲੀ ਰਾਹੀਂ ਖੁਫੀਆ ਜਾਣਕਾਰੀ ਇਕੱਠੀ ਕਰਨ ਦੇ ਢੰਗ ਤਰੀਕਿਆਂ ਨੂੰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਤਕਨਾਲੋਜੀ ਆਧਾਰਿਤ ਸੁਰੱਖਿਆ ਪ੍ਰਣਾਲੀਆਂ ਨੂੰ ਬਿਹਤਰ ਕਰਨ, ਰੇਲਵੇ ਨੈੱਟਵਰਕ ਲਈ CCTV ਕਵਰੇਜ ਦਾ ਵਿਸਥਾਰ ਕਰਨ ਅਤੇ ਸੰਚਾਲਨ ਸੁਰੱਖਿਆ ਨੂੰ ਬਿਹਤਰ ਬਣਾਉਣ 'ਤੇ ਵੀ ਜ਼ੋਰ ਦਿੱਤਾ ਗਿਆ। ਝਾਰਖੰਡ 'ਚ ਰਾਂਚੀ ਦੇ ਧਰੋਵਾ ਸਥਿਤ ਪੁਲਿਸ ਹੈੱਡਕੁਆਰਟਰ ਵਿਖੇ CPI ਮਾਓਇਸਟ ਦੇ 25 ਨਕਸਲੀਆਂ ਅਤੇ JJMP ਦੇ 2 ਅੱਤਵਾਦੀਆਂ ਨੇ ਆਪਣੇ ਹਥਿਆਰਾਂ ਸਮੇਤ ਆਤਮ ਸਮਰਪਣ ਕਰ ਦਿੱਤਾ ਹੈ। ਆਤਮ ਸਮਰਪਣ ਕਰਨ ਵਾਲੇ 8 ਨਕਸਲੀਆਂ 'ਤੇ ਕੁੱਲ 33 ਲੱਖ ਰੁਪਏ ਦਾ ਇਨਾਮ ਸੀ ਅਤੇ ਉਹਨਾਂ ਵਿਰੁੱਧ 426 ਮਾਮਲੇ ਦਰਜ ਸਨ। ਨਕਸਲੀਆਂ ਨੇ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਸਿੱਕਾ ਵੀ ਸੌਂਪਿਆ, ਜਿਸ ਵਿੱਚ LMG, ਇਨਸਾਸ ਅਤੇ SLR ਰਾਈਫਲਾਂ, ਪਿਸਤੌਲ, ਮੈਗਜ਼ੀਨ ਅਤੇ ਲਗਭਗ 3,000 ਜ਼ਿੰਦਾ ਕਾਰਤੂਸ ਸ਼ਾਮਲ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਇਸ ਸਾਲ ਦੀ ਕੈਲਾਸ਼ ਮਾਨਸਰੋਵਰ ਯਾਤਰਾ ਲਈ ਸ਼ਰਧਾਲੂਆਂ ਦੀ ਚੋਣ ਕਰਨ ਵਾਸਤੇ ਇੱਕ ਕੰਪਿਊਟਰ ਡਰਾ ਕੱਢਿਆ ਹੈ। ਇਸ ਸਾਲ ਦੀ ਯਾਤਰਾ ਜੂਨ ਵਿੱਚ ਸ਼ੁਰੂ ਹੋਏਗੀ ਅਤੇ ਅਗਸਤ ਵਿੱਚ ਖਤਮ ਹੋਏਗੀ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇੱਕ ਨਿਰਪੱਖ ਅਤੇ ਪਾਰਦਰਸ਼ੀ ਕੰਪਿਊਟਰ ਆਧਾਰਿਤ ਚੋਣ ਪ੍ਰਕਿਰਿਆ ਰਾਹੀਂ 1,000 ਸ਼ਰਧਾਲੂਆਂ ਦੀ ਚੋਣ ਕੀਤੀ ਗਈ ਹੈ। ਇਹ ਸ਼ਰਧਾਲੂ ਲਿਪੁਲੇਖ ਅਤੇ ਨਾਥੂਲਾ ਦਰਿਆ ਰਾਹੀਂ 20 ਜਥਿਆਂ ਵਿੱਚ ਰਵਾਨਾ ਹੋਣਗੇ। ਹਰੇਕ ਜਥੇ ਵਿੱਚ 50 ਸ਼ਰਧਾਲੂ ਹੋਣਗੇ। ਚੁਣੇ ਗਏ ਸ਼ਰਧਾਲੂਆਂ ਨੂੰ SMS ਅਤੇ ਈਮੇਲ ਰਾਹੀਂ ਜਾਣਕਾਰੀ ਭੇਜ ਦਿੱਤੀ ਗਈ ਹੈ। ਸ਼ਰਧਾਲੂ ਯਾਤਰਾ ਦੀ ਵੈਬਸਾਈਟ 'ਤੇ ਜਾ ਕੇ ਆਪਣੀ ਚੋਣ ਸਥਿਤੀ ਦੀ ਜਾਂਚ ਕਰ ਸਕਦੇ ਨੇ। ਉਹ ਹੈਲਪਲਾਈਨ ਨੰਬਰ 011-230-88-214 'ਤੇ ਵੀ ਡਾਇਲ ਕਰ ਸਕਦੇ ਨੇ। ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਬਵਾਲੀ ਇਲਾਕੇ ਵਿੱਚ ਸੰਤੋਰੀਅਮ ਰੱਤੀ ਘਾਟ ਬਾਈਪਾਸ ਰੋਡ 'ਤੇ ਦਹਿਲਾ ਪਿੰਡ ਨੇੜੇ ਇੱਕ ਵਾਹਨ 'ਤੇ ਡੂੰਘੀ

ਅਕੜ ਵੇਟਿਕਣ ਕਾਰਨ ਦੋ ਔਰਤਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ ਅਤੇ SDRF ਦੀਆਂ ਟੀਮਾਂ ਨੇ ਖੱਡ ਵਿੱਚੋਂ ਲਾਸ਼ਾਂ ਬਾਹਰ ਕੱਢ ਲਈਆਂ ਨੇ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਤਾਮਿਲਨਾਡੂ ਵਿੱਚ ਅੱਜ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ। ਮੰਤਰੀ ਵਿੱਚ 23 ਨਵੇਂ ਮੰਤਰੀ ਸ਼ਾਮਲ ਕੀਤੇ ਗਏ ਨੇ, ਜਿਨ੍ਹਾਂ ਵਿੱਚ ਕਾਂਗਰਸ ਦੇ ਦੋ ਮੰਤਰੀ ਨੇ। ਇਸ ਨਾਲ ਮੁੱਖ ਮੰਤਰੀ ਸੀ ਜੋਸਫ ਵਿਜੇ ਸਮੇਤ ਕੁੱਲ ਮੰਤਰੀਆਂ ਦੀ ਗਿਣਤੀ 32 ਹੋ ਗਈ ਹੈ। ਕਾਂਗਰਸ ਨੇ ਲਗਭਗ 6 ਦਹਾਕਿਆਂ ਬਾਅਦ ਤਾਮਿਲਨਾਡੂ ਮੰਤਰੀ ਮੰਡਲ ਵਿੱਚ ਵਾਪਸੀ ਕੀਤੀ ਹੈ। ਦੇਸ਼ ਦੇ ਉੱਤਰ ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿੱਚ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਕੱਲ੍ਹ ਤੱਕ ਲੂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਵੀ ਅਗਲੇ ਕੁਝ ਦਿਨਾਂ ਦੌਰਾਨ ਲੂ ਚੱਲਣ ਦੀ ਸੰਭਾਵਨਾ ਹੈ। ਪਿਛਲੇ ਕੁਝ ਦਿਨਾਂ ਤੋਂ ਇਹਨਾਂ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 46.6 ਡਿਗਰੀ ਸੈਲਸੀਅਸ, ਜਦੋਂ ਕਿ ਹਰਿਆਣਾ ਦੇ ਰੋਹਤਕ ਵਿੱਚ ਵੱਧ ਤੋਂ ਵੱਧ ਤਾਪਮਾਨ 46.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਯੁਸ਼ ਮੰਤਰਾਲੇ ਨੇ ਗਰਮੀਆਂ ਦੇ ਮੌਸਮ ਲਈ ਅੱਤ ਦੀ ਗਰਮੀ ਅਤੇ ਲੂ ਤੋਂ ਬਚਣ ਲਈ ਵਿਆਪਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਹੈ। ਇਸ ਵਿੱਚ ਕਾਫੀ ਮਾਤਰਾ ਵਿੱਚ ਪਾਣੀ ਪੀਣ, ਤੇਜ਼ ਗਰਮੀ ਦੌਰਾਨ ਸੂਰਜ ਦੇ ਸੰਪਰਕ ਤੋਂ ਬਚਣ, ਹਲਕੇ ਸੂਤੀ ਕੱਪੜੇ ਪਾਉਣ ਅਤੇ ਮੌਸਮੀ ਫਲਾਂ ਅਤੇ ਇਲੈਕਟ੍ਰੋਲਾਈਟ ਨਾਲ ਭਰਪੂਰ ਤਰਲ ਪਦਾਰਥਾਂ ਦਾ ਸੇਵਨ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ। IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋ ਰਿਹਾ। ਚੇਨਈ ਸੁਪਰ ਕਿੰਗਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਦੁਨੀਆ ਭਾਰਤ ਨੂੰ ਇੱਕ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਹੀ ਹੈ। ਭਾਰਤ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਸਮੇਤ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਠੋਸ ਵਿਸ਼ਵ ਵਿਆਪੀ ਯਤਨਾਂ ਲਈ ਕਿਹਾ ਹੈ। ਹਾਲ ਹੀ ਵਿੱਚ ਰੇਲ ਗੱਡੀਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਸਮਾਜ ਵਿਰੋਧੀ ਅੰਸਰਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ ਅਤੇ ਦੇਸ਼ ਦੇ ਉੱਤਰ ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿੱਚ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

0: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਸਮਾਚਾਰ ਦਰਸ਼ਨ।
1: ਨਮਸਕਾਰ, ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖੋ ਵੱਖ ਵਿਸ਼ਿਆਂ ਬਾਰੇ ਮਾਹਰਾਂ, ਡਾਕਟਰਾਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ। ਬੀਤੇ ਦਿਨੀ ਹਾਈਪਰ ਟੈਨਸ਼ਨ ਦਿਵਸ ਮਨਾਇਆ ਗਿਆ। ਹਾਈਪਰ ਟੈਨਸ਼ਨ, ਜਿਸ ਨੂੰ ਆਮ ਤੌਰ ਤੇ ਹਾਈ ਬਲੱਡ ਪ੍ਰੈਸ਼ਰ ਵਜੋਂ ਜਾਣਿਆ ਜਾਂਦਾ ਹੈ, ਨੂੰ ਅਕਸਰ ਡਾਕਟਰਾਂ ਵੱਲੋਂ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ। ਹਾਈਪਰ ਟੈਨਸ਼ਨ ਦੀ ਵੱਧ ਰਹੀ ਸਮੱਸਿਆ ਨਾਲ ਨਜਿੱਠਣ ਲਈ ਸਮੇਂ ਸਿਰ ਇਸ ਦੀ ਪਛਾਣ, ਰੋਕਥਾਮ ਤੇ ਇਸ ਦੇ ਇਲਾਜ ਬਾਰੇ ਡਾਕਟਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ।
2: ਡਾਕਟਰ ਗੁਰਮੁਖ ਸਿੰਘ, ਸਿਵਲ ਹਸਪਤਾਲ ਸਾਇਕੈਟਰੀ ਤੋਂ। ਇੱਕ ਮੇਨ ਕਾਰਨ ਹੈ ਸਟ੍ਰੈਸ, ਠੀਕ ਹੈ। ਸਟ੍ਰੈਸ ਜਿਹੜਾ ਹੈਗਾ ਉਹ ਮਾਈਂਡ ਦੇ ਨਾਲ ਰਿਲੇਟਡ ਹੈ। ਸੋ ਇੱਕ ਬਹੁਤ ਕਾਮਨ ਚੀਜ਼ ਹੈ ਜਿਹੜੀ ਮੈਂਟਲ ਹੈਲਥ ਨੂੰ ਠੀਕ ਰੱਖਣਾ ਦਾ ਮਤਲਬ ਹੈ ਵੀ ਤੁਸੀਂ ਬਾਕੀ ਸਾਰੀ ਬਿਮਾਰੀਆਂ ਤੋਂ ਬਚ ਸਕਦੇ ਹੋ, ਜਿਵੇਂ ਕਿ ਹਾਈਪਰ ਟੈਨਸ਼ਨ ਹੋ ਗਈ। ਕਰਨਾ ਕੀ ਚਾਹੀਦਾ ਹੈਗਾ ਸਿਰਫ ਵਧੀਆ ਮੈਂਟਲ ਹੈਲਥ ਰੱਖਣ ਵਾਸਤੇ, ਤੁਹਾਨੂੰ ਇੱਕ ਤਾਂ ਟਾਈਮ ਮੈਨੇਜਮੈਂਟ ਪ੍ਰੋਪਰ ਆਪਣਾ ਟਾਈਮ ਨੂੰ ਯੂਟੀਲਾਈਜ਼ ਕਰੋ, ਜਿੱਦਾਂ ਹੈਗਾ ਬਣਦਾ ਹੈਗਾ ਪ੍ਰੋਪਰ ਇੱਕ ਟਾਈਮ ਟੇਬਲ ਜਿੱਦਾਂ ਬੱਚਿਆਂ ਨੂੰ ਕਹਿੰਦੇ ਉੱਦਾਂ ਬਣਾਓ, ਤਾਂ ਕਿ ਤੁਹਾਡੀ ਡੇ ਟੂ ਡੇ ਰੂਟੀਨ ਦੇ ਵਿੱਚ ਸਟ੍ਰੈਸ ਨਾ ਆਵੇ। ਹੋਰ ਆਪਾਂ ਇੱਕ, ਤੁਹਾਨੂੰ ਪਤਾ ਹੈ ਸਭ ਤੋਂ ਈਜ਼ੀ ਜਿਹੜੀ ਐਕਸਰਸਾਈਜ਼ ਹੈ ਯੋਗਾ ਹੈ। ਯੋਗਾ ਇੱਕ ਰਿਲੈਕਸੇਸ਼ਨ ਟੈਕਨੀਕ ਹੈ। ਆਪਣੀ ਡਾਇਟ ਹੈਗੀ ਹੈ ਉਹਨੂੰ ਵੈਲ ਬੈਲੈਂਸਡ ਨਿਊਟ੍ਰੀਸ਼ਨਲ ਡਾਇਟ ਰੱਖੋ।
3: ਮੈਂ ਡਾਕਟਰ ਸੁਖਦੇਵ, ਮੈਡੀਕਲ ਸਪੈਸ਼ਲਿਸਟ BVMB ਹਸਪਤਾਲ ਤਲਵਾੜਾ। ਹਾਈ ਬਲੱਡ ਪ੍ਰੈਸ਼ਰ, ਇਹਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ, ਕਿਉਂਕਿ ਬਹੁਤ ਸਾਰੇ ਟਾਈਮ ਅਸੀਂ ਇਹ ਦੇਖਿਆ ਵੀ ਲੋਕਾਂ ਦਾ BP ਜ਼ਿਆਦਾ ਹੁੰਦਾ ਅਤੇ ਉਹਨਾਂ ਨੂੰ ਕੋਈ ਸਾਇਲੈਂਟ ਸਿਮਟਮ ਨਹੀਂ ਹੁੰਦਾ। ਵੈਸੇ ਇਹਦੇ 'ਚ ਸਾਇਲੈਂਟ ਸਿਮਟਮ ਜਿਹੜੇ ਹੁੰਦੇ, ਚੱਕਰ ਆਉਣਾ, ਉਲਟੀ ਆਉਣਾ, ਸਿਰ ਦਰਦ ਹੋਣਾ ਜਾਂ ਬਹੁਤ ਜ਼ਿਆਦਾ ਗੁੱਸਾ ਆਉਣਾ। ਜੇ BP ਜ਼ਿਆਦਾ ਤੇ ਇਹਨੂੰ ਕੰਟਰੋਲ ਕਿਵੇਂ ਕਰਨਾ? ਅਸੀਂ ਸਾਲਟ ਘੱਟ ਕਰਨਾ ਹੁੰਦਾ, ਵਾਈਟ ਨਮਕ ਜਿਹੜਾ ਇਹਦੀ ਖਾਣੇ ਵਿੱਚ ਘੱਟ ਕਰਨਾ, ਜੰਕ ਫੂਡ ਨਹੀਂ ਖਾਣੇ।
4: ਮੈਂ ਡਾਕਟਰ ਚੰਦਰ ਸ਼ੇਖਰ, ਮੈਡੀਕਲ ਸਪੈਸ਼ਲਿਸਟ। ਬਲੱਡ ਪ੍ਰੈਸ਼ਰ ਹੈ ਜਿਹੜਾ, ਇਹ ਜਿੰਨੇ ਵੀ ਨੋਨ ਕਮਿਊਨੀਕੇਬਲ ਡਿਜ਼ੀਜ਼ ਹੈ ਉਸ ਚੋਂ ਸਭ ਤੋਂ ਇਸ ਸਮੇਂ ਖਤਰਨਾਕ ਬਿਮਾਰੀਆਂ ਦੇ ਵਿੱਚੋਂ ਇੱਕ ਹੈ। ਜਿੰਨੀਆਂ ਵੀ ਮੇਜਰ ਡਿਜ਼ੀਜ਼ ਹੈ ਉਹਨਾਂ ਦੇ ਦੋ ਹੀ ਮੁੱਖ ਕਾਰਨ ਹੈ, ਸ਼ੂਗਰ ਤੇ ਬਲੱਡ ਪ੍ਰੈਸ਼ਰ। ਇਸ ਕਰਕੇ ਜਿੰਨੇ ਵੀ 30 ਸਾਲ ਤੋਂ ਉੱਪਰ ਜਿਹੜੀ ਸਾਡੀ ਪਾਪੂਲੇਸ਼ਨ ਹੈ, ਉਹਨਾਂ ਨੂੰ ਜ਼ਰੂਰਤ ਹੈ ਵੀ ਆਪਣਾ ਰੈਗੂਲਰ ਬਲੱਡ ਪ੍ਰੈਸ਼ਰ ਦਾ ਚੈੱਕਅਪ ਕਰਾਓ। ਲੋੜ ਪੈਣ ਤੇ ਸਾਰੀ ਦਵਾਈ ਡਾਕਟਰ ਦੇ ਕਹੇ ਅਨੁਸਾਰ ਲਵੋ।
5: ਡਾਕਟਰ ਜਨਕਾ ਸਿੰਗਲਾ, ਡਿਸਟ੍ਰਿਕਟ ਪ੍ਰੈਜ਼ੀਡੈਂਟ, IMA ਮਾਨਸਾ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿੰਨੇ ਬੰਦਿਆਂ ਨੂੰ ਬਲੱਡ ਪ੍ਰੈਸ਼ਰ ਹੈ, ਵੱਧਦਾ ਹੈ, ਉਹਨਾਂ ਵਿੱਚੋਂ 50% ਬੰਦਿਆਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਵੱਧ ਰਿਹਾ। ਜਿਹਨੇ ਨਹੀਂ ਪਤਾ, ਇਟਸ ਨੋਨ ਐਜ ਸਾਇਲੈਂਟ ਕਿਲਰ, ਕਿਉਂਕਿ ਇਹਨੇ

0: ਟਾਰਗੇਟ ਆਰਗਨ ਹੁੰਦੇ ਆ ਬਲੱਡ ਪ੍ਰੈਸ਼ਰ ਦੇ, ਅੱਖਾਂ ਹੋ ਗਈਆਂ, ਸਾਡੇ ਗੁਰਦੇ ਹੋ ਗਏ ਤੇ ਸਾਡਾ ਜਿਹੜਾ ਹੈਗਾ ਦਿਲ ਹੋ ਗਿਆ। ਤਿੰਨ ਚੀਜ਼ਾਂ ਤੇ ਬਲੱਡ ਪ੍ਰੈਸ਼ਰ ਨੇ ਅਸਰ ਕਰਨਾ। ਤਿੰਨਾਂ ਚੀਜ਼ਾਂ ਤੇ ਜਿੰਨੀ ਦੇਰ ਸਾਇਲੈਂਟਲੀ ਬਲੱਡ ਪ੍ਰੈਸ਼ਰ ਵਧੇਗਾ ਉਸ ਇਨਸਾਨ ਨੂੰ ਪਤਾ ਨਹੀਂ ਹੋਏਗਾ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਵੱਧ ਰਿਹਾ ਹੈ, ਤੇ ਇਹਨੇ ਤਿੰਨੇ ਅੰਗਾਂ ਨੂੰ ਖਰਾਬ ਕਰੀ ਜਾਣਾ ਹੈਗਾ।
1: ਬੀਤੇ ਦਿਨੀ ਰਾਸ਼ਟਰ ਡੇਂਗੂ ਦਿਵਸ ਮਨਾਇਆ ਗਿਆ। ਇਸ ਵਰੇ ਇਸ ਦਾ ਵਿਸ਼ਾ ਡੇਂਗੂ ਕੰਟਰੋਲ ਲਈ ਭਾਈਚਾਰਕ ਹਿੱਸੇਦਾਰੀ, ਜਾਂਚ ਕਰੋ, ਸਫਾਈ ਰੱਖੋ ਅਤੇ ਟਾਕੇ ਰੱਖੋ ਰੱਖਿਆ ਗਿਆ। ਇਸ ਤਹਿਤ ਵਿਸਥਾਰ ਨਾਲ ਜਾਣਕਾਰੀ ਲੈਣ ਵਾਸਤੇ ਵੱਖੋ ਵੱਖ ਜ਼ਿਲ੍ਹਿਆਂ ਤੋਂ ਸਿਹਤ ਮਾਹਰਾਂ ਨਾਲ ਗੱਲਬਾਤ ਕੀਤੀ ਗਈ।
2: ਮੈਂ ਡਾਕਟਰ ਅਜੇ, ਸੀਨੀਅਰ ਮੈਡੀਕਲ ਆਫੀਸਰ। ਜਿਹੜਾ ਡੇਂਗੀ ਹੈ ਇਹ ਜਿਹੜਾ ਏਡੀਜ਼ ਮੱਛਰ ਦੇ ਕਰਕੇ ਫੈਲਦਾ, ਔਰ ਜਿਹੜਾ ਇਹ ਮੱਛਰ ਹੈ ਇਹ ਪਨਪਦਾ ਕਦੋਂ ਹੈ, ਜਿਹੜਾ ਕਿ ਖੜਾ ਪਾਣੀ ਹੁੰਦਾ ਹੈ ਨਾ ਜੀ, ਖੜੇ ਪਾਣੀ ਦੇ ਵਿੱਚ ਇਹ ਪਨਪਦਾ, ਤੇ ਅਸੀਂ ਕਿਤੇ ਵੀ ਜਿਹੜਾ ਪਾਣੀ ਨੂੰ ਖੜੇ ਨਹੀਂ ਰਹਿਣ ਦੇਣਾ, ਚਾਹੇ ਉਹ ਕਿਤੇ ਸੜਕ ਤੇ ਹੈ ਚਾਹੇ ਘਰ ਦੇ ਵਿੱਚ ਹੈ। ਇਹਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਉਹ ਕਿਤੇ ਵੀ ਪਾਣੀ ਨੂੰ ਆਪਾਂ ਖੜੇ ਨਾ ਹੁੰਦੇ ਹੀ, ਤੇ ਜੇ ਕਿਸੇ ਵੀ ਪੇਸ਼ੈਂਟ ਨੂੰ ਕੋਈ ਬੁਖਾਰ ਹੁੰਦਾ, ਜਿਹੜਾ ਹੈਲਥ ਸੈਂਟਰ ਹੈ, ਚਾਹੇ ਉਹ ਪ੍ਰਾਇਮਰੀ ਹੈਲਥ ਸੈਂਟਰ ਹੈ, ਕਮਿਊਨਿਟੀ ਹੈਲਥ ਸੈਂਟਰ ਹੈ ਜਾਂ ਸਿਵਲ ਹਸਪੀਟਲ ਹੈ, ਉੱਥੇ ਜਾ ਕੇ ਆਪਦੇ ਸਾਰੇ ਉਹ ਜਾਂਚ ਕਰਾਉਣ।
3: ਗੁੱਡ ਈਵਨਿੰਗ, ਮੈਂ ਡਾਕਟਰ ਜਗਦੀਪ ਸਿੰਘ ਸਿਵਲ ਸਰਜਨ ਆਫਿਸ ਹੁਸ਼ਿਆਰਪੁਰ ਤੋਂ ਬੋਲ ਰਿਹਾ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਡੇਂਗੂ ਦੇ ਸੰਚਾਰ ਦਾ ਮੌਸਮ ਹੈ, ਜਿਸ ਤੋਂ ਬਚਾਅ ਦੇ ਲਈ, ਇਸ ਨੂੰ ਡੇਂਗੂ ਤੇ ਨਿਯੰਤਰਣ ਦੇ ਲਈ ਸਿਹਤ ਵਿਭਾਗ ਵੱਲੋਂ ਜਿਹੜੀਆਂ ਟੀਮਾਂ ਘਰ ਘਰ ਜਾ ਕੇ ਜਾਂਚ ਕਰਦੀਆਂ ਨੇ, ਸਾਰਿਆਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਇਹ ਸਾਰੇ ਕੰਟੇਨਰ ਹੈ ਉਹਨਾਂ ਨੂੰ ਹਫ਼ਤੇ ਵਿੱਚ ਘੱਟੋ ਘੱਟ ਇੱਕ ਵਾਰੀ ਪਾਣੀ ਡਰੇਨ ਕੀਤਾ ਜਾਵੇ, ਉਹਨਾਂ ਨੂੰ ਸੁਕਾਇਆ ਜਾਵੇ, ਕਲੀਨ ਕਰਕੇ ਸੁਕਾਇਆ ਜਾਵੇ ਤੇ ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ ਹੀ ਉਸ ਵਿੱਚ ਪਾਣੀ ਪਾਇਆ ਜਾਵੇ।
4: ਡਾਕਟਰ ਰਣਜੀਤ ਸਿੰਘ ਰਾਏ, ਸਿਵਲ ਸਰਜਨ ਮਾਨਸਾ। ਡੇਂਗੂ ਦਾ ਮੱਛਰ ਹੁੰਦਾ ਹੈ ਉਹ 7 ਦਿਨਾਂ ਦੇ ਵਿੱਚ ਜਿਹੜਾ ਹੈਗਾ ਅਡਲਟ ਹੋ ਜਾਂਦਾ ਹੈ। ਜੇ ਆਪਾਂ ਇਹਦਾ ਸਾਈਕਲ ਜਿਹੜਾ ਹੈਗਾ 7 ਦਿਨਾਂ ਦੇ ਵਿੱਚ ਆਪਾਂ ਬ੍ਰੇਕ ਕਰ ਦਾਂਗੇ ਤਾਂ ਸਮਝੋ ਵੀ ਜਿਹੜਾ ਇਹ ਮੱਛਰ ਜਿਹੜਾ ਹੈਗਾ ਪੈਦਾ ਨਹੀਂ ਹੋ ਸਕਦਾ। ਵਰਤੋਂ ਆਉਣ ਵਾਲੇ ਕੂਲਰ ਦਾ ਪਾਣੀ ਜਿਹੜਾ ਹੈ ਕੱਢ ਕੇ ਹਫ਼ਤੇ 'ਚ ਇੱਕ ਵਾਰੀ ਜ਼ਰੂਰ ਸਾਫ਼ ਕਰਕੇ ਇਹਨੂੰ ਸੁਕਾਓ ਲਓ। ਫਰਿੱਜ ਦੇ ਪਿਛਲੇ ਹਿੱਸੇ ਵਿੱਚ ਲੱਗੀ ਵਾਧੂ ਟਰੇ, ਪਾਣੀ ਵਾਲੀ ਟਰੇ ਨੂੰ ਹਫ਼ਤੇ 'ਚ ਇੱਕ ਵਾਰ ਜ਼ਰੂਰ ਸਾਫ਼ ਕਰੋ। ਛੱਤ 'ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ। ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦੀ ਵਰਤੋਂ ਕਰੋ।
1: ਸੂਬੇ ਭਰ ਵਿੱਚ ਡੇਂਗੂ ਬਾਰੇ ਜਾਗਰੂਕਤਾ ਫੈਲਾਉਣ ਲਈ ਕਰਵਾਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਮਾਹਰਾਂ ਨੇ ਦੱਸਿਆ।
5: ਮੈਂ ਮਾਧਵ ਮੁਰਾਰੀ, ਅੰਗਰੇਜ਼ੀ ਮਾਸਟਰ, ਫਰੀਦਕੋਟ ਤੋਂ ਬੋਲ ਰਿਹਾ ਹਾਂ। ਡੇਂਗੂ ਦੀ ਬਿਮਾਰੀ ਬਹੁਤ ਹੀ ਖਤਰਨਾਕ ਬਿਮਾਰੀ ਹੈ। ਇਸ ਤੋਂ ਬਚਣ ਦੇ ਲਈ ਵਿਦਿਆਰਥੀਆਂ ਨੂੰ, ਬੱਚਿਆਂ ਨੂੰ, ਆਮ ਨਾਗਰਿਕਾਂ ਨੂੰ ਵੀ ਪੂਰੀ ਬਾਜੂ ਦੇ ਕੱਪੜੇ ਪਾਉਣੇ ਚਾਹੀਦੇ ਹਨ। ਪਾਣੀ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਤੇ ਸਾਫ਼ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
1: ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ 'ਚ ਕਈ ਥਾਵਾਂ ਤੇ ਅੱਤ ਦੀ ਗਰਮੀ ਪੈਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ। ਡਾਕਟਰਾਂ ਵੱਲੋਂ ਇਸ ਭਿਆਨਕ ਗਰਮੀ ਤੋਂ ਬਚਾਅ ਬਾਰੇ ਧਿਆਨ ਦੇਣ ਯੋਗ ਨੁਕਤੇ ਸਾਂਝੇ ਕਰਦਿਆਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ।
6: ਮੈਂ ਡਾਕਟਰ ਅਮਨ ਗੁਪਤਾ, ਸਿਵਲ ਸਰਜਨ ਰੂਪਨਗਰ। ਗਰਮੀ ਦੀ ਲਹਿਰ ਜਿਹੜਾ ਹੈਗਾ ਆਪਣਾ ਕੰਟਰੋਲ ਸਿਸਟਮ ਜਿਹੜਾ ਸਰੀਰ ਦਾ ਹੈਗਾ, ਜਿਹੜਾ ਟੈਂਪਰੇਚਰ ਕੰਟਰੋਲ ਕਰਦਾ ਉਹ ਵਿਗੜ ਜਾਂਦਾ। ਇਹਦੇ ਨਾਲ ਕੀ ਹੈ ਕਿ ਸਿਰ ਦਰਦ ਹੋ ਸਕਦੀ ਹੈ, ਉਲਟੀਆਂ ਆ ਸਕਦੀਆਂ ਹਨ, ਕਮਜ਼ੋਰੀ ਮਹਿਸੂਸ ਹੋ ਸਕਦੀ ਹੈ, ਤਾਪਮਾਨ ਸਰੀਰ ਦਾ ਵੱਧ ਜਾਏਗਾ, ਕਈ ਹੋਰ ਬਿਮਾਰੀਆਂ ਵੀ ਨਾਲ ਲੱਗ ਸਕਦੀਆਂ ਹਨ। ਇਹਦੇ ਵਿੱਚ ਖਾਸ ਕਰਕੇ ਨਵੇਂ ਜਨਮ ਬੱਚਿਆਂ ਨੂੰ, ਗਰਭਵਤੀ ਮਾਵਾਂ ਨੂੰ ਤੇ ਛੋਟੇ ਬੱਚਿਆਂ ਨੂੰ, ਖਾਸ ਕਰਕੇ ਜਿਹੜੇ ਸਾਡੇ ਮਜ਼ਦੂਰ ਭਾਈ ਭੈਣ ਹੈਗੇ ਆ ਉਹਨਾਂ ਨੂੰ ਵੀ ਖਾਸ ਧਿਆਨ ਰੱਖਣ ਦੀ ਲੋੜ ਹੈ। ਜਿਹੜੇ ਬਾਹਰਲੇ ਕੰਮ ਹੈਗੇ ਆ ਉਹ ਸਵੇਰੇ ਤੇ ਸ਼ਾਮ ਕਰੀਏ ਤਾਂ ਕਿ ਦੇਖੀ ਧੁੱਪ ਤੋਂ ਬਚਿਆ ਜਾ ਸਕੇ।
7: ਮੈਂ ਡਾਕਟਰ ਸੁਨੀਲ ਚੰਦ, SNO ਸਿਵਲ ਹਸਪਤਾਲ ਪਠਾਨਕੋਟ। ਤੇ ਜਿਹੜਾ ਕੱਲ ਦਾ ਟੈਂਪਰੇਚਰ ਪਠਾਨਕੋਟ ਦਾ ਸੀਗਾ 42°C ਸੀਗਾ। ਇਹਦੇ ਵਿੱਚ ਗਰਮੀਆਂ ਤੋਂ ਬਚਣ ਦੇ ਉਪਾਅ ਜਿਹੜੇ ਹੈਗੇ ਆ ਉਹ ਕਰਨੇ ਚਾਹੀਦੇ ਹੈਗੇ ਆ, ਜਿਵੇਂ ਕਿ ਲਾਈਟ ਕਲਰਡ ਕੱਪੜੇ ਪਾਉਣੇ ਹੈਗੇ ਆ, ਫੁੱਲ ਸਰੀਰ ਦੇ ਕੱਪੜੇ ਪਾਉਣੇ ਹੈਗੇ ਆ, ਸੋ ਦੈਟ ਕਿ ਸਨਬਰਨ ਨਾ ਹੋ ਸਕਣ, ਤੇ ਘਰੋਂ ਬਾਹਰ ਤਾਂ ਹੀ ਨਿਕਲਣਾ ਹੈਗਾ ਜੇ ਜ਼ਰੂਰੀ ਹੈਗਾ, ਸਪੈਸ਼ਲੀ ਜਿਹੜੇ ਬਜ਼ੁਰਗ ਤੇ ਸਾਡੇ ਬੱਚੇ ਹੈਗੇ। ਇਸ ਤੋਂ ਇਲਾਵਾ ਆਪਣੀ ਹਾਈਡਰੇਸ਼ਨ ਜ਼ਰੂਰ ਮੇਨਟੇਨ ਕਰਕੇ ਰੱਖਣੀ ਹੈਗੀ ਹੈ, ਸਮੇਂ ਸਮੇਂ ਤੇ ਪਾਣੀ ਪੀਂਦੇ ਰਹਿਣਾ ਹੈਗਾ। ਫਿਰ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ ਤਾਂ ਸਿਵਲ ਹਸਪਤਾਲ ਵਿੱਚ ਆ ਕੇ 24 ਘੰਟੇ ਆਪਣਾ ਇਲਾਜ ਕਰੋ, ਫ੍ਰੀ ਕਰਵਾ ਸਕਦੇ।
8: ਮੈਂ ਹਾਂ ਡਾਕਟਰ ਵਿਵੇਕ ਅਤਰੀ ਤੇ ਮੈਂ ਗੁਰਦਾਸਪੁਰ ਵਿੱਚ ਕੰਸਲਟੈਂਟ ਸਾਈਕੈਟ੍ਰਿਸਟ ਹਾਂ। ਸਭ ਤੋਂ ਪਹਿਲਾਂ ਤਾਂ ਆਪਣਾ ਵਾਟਰ ਇਨਟੇਕ ਜ਼ਿਆਦਾ ਰੱਖੋ, ਔਰ ਨਿੰਬੂ ਪਾਣੀ ਦਾ ਸੇਵਨ ਜਿਹੜਾ ਹੈਗਾ ਉਹ ਵੀ ਤੁਸੀਂ ਕਰੋ। ਇਸ ਤੋਂ ਇਲਾਵਾ ORS ਦਾ ਪਾਊਡਰ ਜਾਂ ਇਲੈਕਟ੍ਰੋਲ ਪਾਊਡਰ ਜਿਹੜਾ ਆਉਂਦਾ ਉਹਨੂੰ ਪਾਣੀ 'ਚ ਮਿਲਾ ਕੇ ਉਹ ਵੀ ਤੁਸੀਂ ਲੈ ਸਕਦੇ ਹੋ, ਕਿ ਜਦੋਂ ਅਸੀਂ ਬਹੁਤ ਜ਼ਿਆਦਾ ਗਰਮੀ 'ਚ ਹੁੰਦੇ ਹਾਂ ਅਤੇ ਪਸੀਨਾ ਨਿਕਲਦਾ ਹੈ ਤਾਂ ਸਰੀਰ 'ਚ ਨਮਕ ਦੀ ਵੀ ਕਮੀ ਹੋ ਜਾਂਦੀ ਹੈ, ਜੋ ਕਿ ਕਈ ਵਾਰੀ ਕਾਫ਼ੀ ਸੀਵੀਅਰ ਕੇਸਿਸ 'ਚ ਫਿਰ ਪੇਸ਼ੈਂਟ ਨੂੰ ਹੋਸਪਿਟਲਾਈਜ਼ ਕਰਨ ਦੀ ਵੀ ਲੋੜ ਪੈਂਦੀ ਹੈ।
1: ਲੋਕ, ਸਮਾਜ ਸੇਵੀ, ਵਾਤਾਵਰਣ ਪ੍ਰੇਮੀ, ਪੰਛੀਆਂ ਤੇ ਹੋਰਨਾਂ ਜਾਨਵਰਾਂ ਨੂੰ ਇਸ ਗਰਮੀ ਤੋਂ ਬਚਾਉਣ ਲਈ ਕੀ ਉਪਰਾਲੇ ਕਰ ਰਹੇ ਨੇ, ਆਓ ਸੁਣਦੇ ਹਾਂ।
9: ਮੈਂ ਕਮਲਜੀਤ ਕੌਰ, ਸੁਪਰਵਾਈਜ਼ਰ, ਫਰੀਦਕੋਟ। ਗਰਮੀ ਤੋਂ ਬਚਣ ਦੇ ਲਈ ਬੇਲੋੜਾ ਸਫ਼ਰ ਨਹੀਂ ਕਰਨਾ ਚਾਹੀਦਾ, ਖਾਸ ਕਰਕੇ ਦੁਪਹਿਰ ਦੇ ਸਮੇਂ। ਜੇਕਰ ਸਾਨੂੰ ਮਜਬੂਰੀ ਵਸ ਜਾਣਾ ਵੀ ਪੈਂਦਾ ਤਾਂ ਅਸੀਂ ਆਪਣਾ ਸਿਰ ਔਰ ਮੂੰਹ ਨੂੰ ਹਮੇਸ਼ਾ ਢੱਕ ਕੇ ਰੱਖਣਾ, ਪੰਛੀਆਂ ਅਤੇ ਜਾਨਵਰਾਂ ਨੂੰ ਪਾਣੀ ਦਾ ਪ੍ਰਬੰਧ ਕਰਨਾ, ਬੱਚਿਆਂ ਨੂੰ ਬਾਹਰ ਕੱਢਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
10: ਮੈਂ ਡਾਕਟਰ ਸੀਮਾ ਗੋਇਲ, ਮੁਕਤਸਰ ਸਾਹਿਬ ਤੋਂ। ਗਰਮੀ ਹੱਦ ਤੋਂ ਜ਼ਿਆਦਾ ਹੋਈ ਪਈ ਹੈ, ਇਨਸਾਨ ਕੀ ਜੀਆਂ ਦਾ ਜੀਣਾ ਵੀ ਦੁੱਭਰ ਹੋਇਆ ਪਿਆ। ਅਸੀਂ ਪਹਿਲਾਂ ਵੀ 5 ਰੁਪਏ 'ਚ ਧਰਤੀ ਬਚਾਓ ਰਾਹੀਂ ਇਨਵਾਇਰਮੈਂਟ ਪ੍ਰਤੀ ਜਨ ਚੇਤਨਾ ਕਰ ਚੁੱਕੇ ਹਾਂ, ਵੱਡੇ ਲੈਵਲ 'ਤੇ ਫਿਰ ਤੋਂ ਇਨਵਾਇਰਮੈਂਟ

ਹੁਣੇ ਤੁਸੀਂ ਸੁਣ ਰਹੇ ਸੀ ਜਗਜੀਤ ਸਿੰਘ ਹੁਣਾਂ ਦੀ ਆਵਾਜ਼ ਦੇ ਵਿੱਚ ਗਜ਼ਲ, ਅਤੇ ਪ੍ਰੋਗਰਾਮ ਚੱਲ ਰਿਹਾ ਸੀ ਆਬਸ਼ਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਰਾਹੀਂ ਵੀ ਸੁਣ ਸਕਦੇ ਹੋ। ਲਓ ਜੀ, ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਵਾਕਿਆ ਜੀ, ਜ਼ਿੰਦਗੀ ਹਸੀਨ ਹੈ, ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਤੁਸੀਂ ਆਕਾਸ਼ਵਾਣੀ ਦੇ ਨਾਲ ਜੁੜ ਜਾਂਦੇ ਹੋ, ਇਹਨਾਂ ਦੇ ਪ੍ਰੋਗਰਾਮ ਸੁਣਦੇ ਹੋ, ਅਸੀਂ ਤੁਹਾਡੇ ਨਾਲ ਜੁੜ ਜਾਂਦੇ ਹਾਂ, ਔਰ ਜਦੋਂ ਅਸੀਂ ਆਪਸ 'ਚ ਜੁੜ ਜਾਂਦੇ ਹਾਂ ਤਾਂ ਜ਼ਿੰਦਗੀ ਹਸੀਨ ਤਾਂ ਫਿਰ ਮੱਲੋ ਮੱਲੀ ਬਣਦੀ ਹੈ। ਲਿਖਣ ਵਾਲੇ ਬਹੁਤ ਕਮਾਲ ਲਿਖਦੇ ਨੇ ਕਿ ਕਦੇ ਇਹ ਹਸਾਉਂਦੀ ਹੈ, ਕਦੇ ਰੁਲਾਉਂਦੀ ਹੈ, ਪਰ ਹਰ ਮੂਡ 'ਤੇ ਕੁਝ ਨਾ ਕੁਝ ਨਵਾਂ ਸਿਖਾਉਂਦੀ ਹੈ। ਜ਼ਿੰਦਗੀ ਕੋਈ ਕਿਤਾਬ ਨਹੀਂ ਜਿਸ ਦਾ ਹਰ ਸਫ਼ਾ ਪਹਿਲਾਂ ਤੋਂ ਲਿਖਿਆ ਹੋਵੇ। ਇਹ ਤਾਂ ਇੱਕ ਸੋਹਣਾ ਸਫ਼ਰ ਹੈ ਜਿੱਥੇ ਹਰ ਦਿਨ ਇੱਕ ਨਵੀਂ ਕਹਾਣੀ ਬਣਦੀ ਹੈ। ਜਿਹੜੇ ਲੋਕ ਮੁਸ਼ਕਲਾਂ ਵਿੱਚ ਵੀ ਮੁਸਕਰਾਉਣਾ ਜਾਣਦੇ ਨੇ, ਉਹ ਅਸਲ ਵਿੱਚ ਜਿਉਣਾ ਜਾਣਦੇ ਨੇ। ਜੀ ਹਾਂ, ਅਸਲ ਵਿੱਚ ਜੇ ਜ਼ਿੰਦਗੀ ਹਸੀਨ ਬਣਾਉਣੀ ਆ, ਉਹਦਾ ਪਹਿਲਾ ਜਿਹੜਾ ਕਦਮ ਹੈ ਸਾਨੂੰ ਚੱਕਣਾ ਪੈਣਾ। ਜਿਵੇਂ ਦਾ ਅਸੀਂ ਸੋਚਾਂਗੇ, ਜਿਵੇਂ ਦਾ ਅਸੀਂ ਮਹਿਸੂਸ ਕਰਾਂਗੇ, ਉਵੇਂ ਦਾ ਹੀ ਅਸੀਂ ਅੱਗਿਓਂ ਪਾਵਾਂਗੇ। ਸੋ ਜ਼ਿੰਦਗੀ ਹਸੀਨ ਬਣਾਉਣੀ ਆ, ਉਸ ਤੋਂ ਪਹਿਲਾਂ ਸਾਨੂੰ ਸਾਡੀ ਸੋਚ 'ਤੇ ਕੰਮ ਕਰਨਾ ਪਏਗਾ। ਸਾਨੂੰ ਖੁਸ਼ ਰਹਿਣਾ ਆਉਣਾ ਚਾਹੀਦਾ ਹੈ, ਹਾਲਾਤ ਭਾਵੇਂ ਜਿੱਦਾਂ ਦੇ ਮਰਜ਼ੀ ਹੋਣ, ਪਰ ਸਭ ਤੋਂ ਪਹਿਲਾਂ ਸਾਨੂੰ ਹਾਲਾਤਾਂ ਨੂੰ ਦੇਖਣ ਦਾ ਨਜ਼ਰੀਆ ਬਦਲਣਾ ਪਏਗਾ। ਜੀ ਹਾਂ, ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਰਹਾਂਗੇ, ਪਰ ਸਭ ਤੋਂ ਪਹਿਲਾਂ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦਾ ਪਹਿਲਾ ਗੀਤ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਆਨੰਦ ਮਾਣੋ ਜੀ ਇਸ ਗੀਤ ਦਾ।

ਤੈਨੂੰ ਗਲੇ ਲਗਾ ਲਿਆ, ਹਰ ਦੁੱਖ ਹਰ ਖੁਸ਼ੀ ਨੂੰ ਆਪਣਾ ਬਣਾ ਲਿਆ। ਹੁਣ ਨਾ ਕੋਈ ਸ਼ਿਕਵਾ ਅਤੇ ਨਾ ਕੋਈ ਗਲਾ, ਜੋ ਵੀ ਮਿਲਿਆ ਪਿਆਰ ਨਾਲ ਕਬੂਲ ਕਰ ਲਿਆ। ਜੀ ਹਾਂ, ਜ਼ਿੰਦਗੀ ਹਸੀਨ ਹੈ, ਔਰ ਹੁਣੇ ਤੁਸੀਂ ਸੁਣ ਰਹੇ ਸੀ ਜ਼ਿੰਦਗੀ ਹਸੀਨ ਹੈ, ਇਹ ਜਿਹੜਾ ਗੀਤ ਹੈ ਜ਼ਿੰਦਗੀ ਗਲੇ ਲਗਾ ਲੈ, ਸੁਰੇਸ਼ ਵਦੇਕਰ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਰਹੇ ਸੀ। ਇਸ ਦੇ ਨਾਲ ਹੀ ਤੁਹਾਡੇ ਸਾਹਮਣੇ ਪੇਸ਼ ਹੈ ਇਸ ਪ੍ਰੋਗਰਾਮ ਦਾ ਅਗਲਾ ਗੀਤ, ਆਨੰਦ ਮਾਣੋ ਜੀ ਇਸ ਗੀਤ ਦਾ।

ਜੀ ਹਾਂ, ਜ਼ਿੰਦਗੀ ਤਾਂ ਤੁਹਾਨੂੰ ਗਲੇ ਲਗਾਉਂਦੀ ਹੈ, ਪਰ ਸਵਾਲ ਹੈ ਕਿ ਕੀ ਤੁਸੀਂ ਜ਼ਿੰਦਗੀ ਨੂੰ ਆਪਣੇ ਗਲੇ ਲਗਾਇਆ? ਜੀ ਹਾਂ, ਇਹ ਬਹੁਤ ਵੱਡਾ ਮੁੱਦਾ ਹੈ। ਜ਼ਿੰਦਗੀ ਨੂੰ ਅਪਣਾਉਣਾ, ਜੋ ਵੀ ਆਪਣੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ 'ਤੇ ਦੋਸ਼ ਲਾਉਣ ਦੀ ਬਜਾਏ ਅਪਣਾਉਣਾ ਹੀ ਸਭ ਤੋਂ ਵੱਡੀ ਕਲਾ ਹੈ। ਔਰ ਜਦੋਂ ਅਸੀਂ ਹਰ ਚੀਜ਼, ਕੋਈ ਵੀ ਕੰਡੀਸ਼ਨ ਹੋਵੇ, ਅਸੀਂ ਅਪਣਾ ਲੈਂਦੇ ਹਾਂ, ਤਾਂ ਫਿਰ ਸਾਡੇ ਲਈ ਜ਼ਿੰਦਗੀ ਹਸੀਨ ਬਣੀ ਜਾਂਦੀ ਹੈ। ਅਤੇ ਫਿਰ ਜੇ ਆਕਾਸ਼ਵਾਣੀ ਨਾਲ ਹੋਵੇ ਤਾਂ ਹਰ ਚੀਜ਼ ਆਸਾਨ ਹੋ ਹੀ ਜਾਂਦੀ ਹੈ। ਲਿਖਣ ਵਾਲਾ ਲਿਖਦਾ ਹੈ ਕਿ ਜ਼ਿੰਦਗੀ

0: ਜ਼ਰੂਰੀ ਸੂਚਨਾ। ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਜੀ ਹਾਂ, ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਲੈ ਕੇ ਮੈਂ ਫਿਰ ਮੁੜ ਤੋਂ ਹਾਜ਼ਰ ਹੋ ਗਿਆ। ਅਸੀਂ ਗੱਲ ਕਰ ਰਹੇ ਸੀਗੇ ਕਿ ਗਰਮੀ ਦੀ, ਮੌਸਮ ਜਿਵੇਂ ਗਰਮ ਹੁੰਦਾ ਜਾ ਰਿਹਾ, ਇਸ ਦੇ ਵਿੱਚ ਅਸੀਂ ਜਿੰਨਾ ਹੋ ਸਕੇ ਪਾਣੀ ਪੀਣਾ, ਜੋ ਵੀ ਹਦਾਇਤਾਂ ਅਸੀਂ ਫੋਲੋ ਕਰ ਸਕੀਏ ਕਰਾਂਗੇ। ਪਰ ਉਸ ਦੇ ਨਾਲ ਨਾਲ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਕਿ ਜ਼ਿੰਦਗੀ ਹਸੀਨ ਤਦ ਹੀ ਹੋਏਗੀ ਜੇ ਸਾਡਾ ਸਰੀਰ ਸਹੀ ਹੋਏਗਾ, ਕਿਉਂਕਿ ਹਰ

ਆਪਣਾ ਇੱਕ ਦਿਨ ਇੱਕ ਨਵੀਂ ਉਮੀਦ ਲੈ ਕੇ ਆਉਂਦਾ। ਜੇ ਕਦੇ ਰਾਹ ਔਖਾ ਲੱਗਣ ਲੱਗੇ ਤਾਂ ਹੌਸਲਾ ਨਾ ਛੱਡੋ, ਕਿਉਂਕਿ ਹਨੇਰੇ ਤੋਂ ਬਾਅਦ ਹੀ ਸਵੇਰ ਦੀ ਇੱਕ ਰੌਸ਼ਨੀ ਆਉਂਦੀ ਹੈ। ਆਪਣੇ ਸੁਪਨਿਆਂ 'ਤੇ ਯਕੀਨ ਰੱਖੋ, ਮਿਹਨਤ ਕਰਦੇ ਰਹੋ ਅਤੇ ਹਮੇਸ਼ਾ ਮੁਸਕਰਾਉਂਦੇ ਰਹੋ। ਯਾਦ ਰੱਖੋ, ਜੇ ਇਨਸਾਨ ਆਪਣੇ ਹੌਸਲਿਆਂ ਨੂੰ ਜਿੱਤ ਜਾਂਦਾ ਨਾ, ਉਹ ਦੁਨੀਆ ਦੀ ਹਰ ਮੁਸ਼ਕਿਲ ਨੂੰ ਜਿੱਤ ਸਕਦਾ। ਬਸ ਇਹੀ ਖਿਆਲ ਰੱਖੋ ਆਪਣਾ, ਖੁਸ਼ ਰਹੋ, ਤੰਦਰੁਸਤ ਰਹੋ ਅਤੇ ਸੁਣਦੇ ਰਹੋ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੋਣ ਜਾ ਰਿਹਾ ਜਿਹੜਾ ਤੁਹਾਨੂੰ ਹੋਰ ਵੀ ਦਰੁਸਤ ਕਰ ਦੇਗਾ। ਲਓ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

ਨਾ ਤੁਹਾਡੇ ਬੁਲੰਦ ਇਰਾਦੇ ਹੀ ਤੁਹਾਨੂੰ ਕਿਸੇ ਨਾ ਕਿਸੇ ਮੰਜ਼ਿਲ 'ਤੇ ਪਹੁੰਚਾਉਂਦੇ ਨੇ। ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਚੱਲ ਰਿਹਾ ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਹਾਂ, ਬਹੁਤ ਸਾਰੇ ਗੀਤਾਂ ਦਾ ਆਨੰਦ ਮਾਣ ਰਹੇ ਹਾਂ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਆਨੰਦ ਮਾਣੋ ਜੀ ਇਸ ਗੀਤ ਦਾ ਔਰ ਫਿਰ ਤੋਂ ਮੁਲਾਕਾਤ ਕਰਦੇ ਹਾਂ ਇਸ ਗੀਤ ਤੋਂ ਬਾਅਦ।

0: ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ ਸਮਾਂ ਹੋ ਗਿਆ ਥੋੜ੍ਹੀ ਜਿਹੀ ਬ੍ਰੇਕ ਦਾ। ਲਓ ਜੀ ਮੁੜ ਤੋਂ ਹਾਜ਼ਰ ਹੋਵਾਂਗੇ ਇਸ ਬ੍ਰੇਕ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ 8:45 ਹੋ ਰਹੇ ਨੇ। ਲਓ ਹੁਣ ਪੇਸ਼ ਹੈ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ।

ਗੈਸ ਅਤੇ LPG ਦਾ ਢੁਕਵਾਂ ਭੰਡਾਰ ਹੈ ਅਤੇ ਮੰਗ ਨੂੰ ਪੂਰਾ ਕਰਨ ਲਈ ਤੇਲ ਸੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ। ਹਾਲ ਹੀ ਵਿੱਚ ਰੇਲ ਗੱਡੀਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਸਮਾਜ ਵਿਰੋਧੀ ਅਨਸਾਰਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਵਿਦੇਸ਼ ਮੰਤਰੀ ਡਾਕਟਰ ਐੱਸ ਜੈਸ਼ੰਕਰ ਨੇ ਇਸ ਸਾਲ ਦੀ ਕੈਲਾਸ਼ ਮਾਨ ਸਰੋਵਰ ਯਾਤਰਾ ਲਈ ਸ਼ਰਧਾਲੂਆਂ ਦੀ ਚੋਣ ਕਰਨ ਵਾਸਤੇ ਇੱਕ ਕੰਪਿਊਟਰ ਡਰਾ ਕੱਢਿਆ। ਇਸ ਸਾਲ ਦੀ ਯਾਤਰਾ ਜੂਨ ਵਿੱਚ ਸ਼ੁਰੂ ਹੋਵੇਗੀ ਅਤੇ ਅਗਸਤ ਵਿੱਚ ਖਤਮ ਹੋਵੇਗੀ। ਝਾਰਖੰਡ ਵਿੱਚ CPI ਮੁਨਸ ਦੇ 25 ਨਸਲੀਆਂ ਦੇ ਹਥਿਆਰਾਂ ਸਮੇਤ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਵਿੱਚ ਇੱਕ ਵਾਹਨ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ 2 ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ। ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ ਵਿੱਚ ਇੱਕ ਘਰ ਅੰਦਰ ਨਜਾਇਜ਼ ਪਟਾਕੇ ਬਣਾਉਣ ਕਰਕੇ ਹੋਏ ਭਿਆਨਕ ਧਮਾਕੇ ਅਤੇ ਅੱਗ ਲੱਗਣ ਦੇ ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਅਤੇ ਇੱਕ ਬੁਰੀ ਤਰ੍ਹਾਂ ਜ਼ਖਮੀ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 2 ਵਿਅਕਤੀਆਂ ਨੂੰ ਹੀਰੋਇਨ ਅਤੇ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਦੇਸ਼ ਦੇ ਉੱਤਰੀ, ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿੱਚ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ।

ਤੁਸੀਂ ਹੁਣ ਸੁਣ ਰਹੇ ਸੀ ਮੁੱਖ ਖਬਰਾਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਸੁਰ ਸਾਧਨਾ। ਆਓ ਸੁਣਦੇ ਹਾਂ ਦਿਪਿਨ ਕੁਮਾਰ ਹੁਣਾਂ ਦੀ ਆਵਾਜ਼ ਦੇ ਵਿੱਚ ਰਾਗ ਬਾਗੇਸ਼ਵਰੀ, ਜਿਸ ਵਿੱਚ ਤਬਲਾ ਸੰਗਤ ਕੀਤੀ ਪੰਡਿਤ ਕਾਲੇ ਰਾਮ ਜੀ, ਸਰੰਗੀ ਅਤੇ ਸੁਖਵਿੰਦਰ ਸਿੰਘ, ਹਾਰਮੋਨੀਅਮ ਅਤੇ ਸੰਗਤ ਰਕੇਸ਼ ਕੁਮਾਰ ਅਤੇ ਤੰਬੂਰਾ ਅਤੇ ਸੁਮੀਤ ਕੁਮਾਰ।

ਹੁਣ ਤੁਸੀਂ ਸੁਣ ਰਹੇ ਸੀ ਵਿਪਿਨ ਕੁਮਾਰ ਹੁਣਾਂ ਦੀ ਆਵਾਜ਼ ਦੇ ਵਿੱਚ ਰਾਗ ਬਾਗੇਸ਼ਵਰੀ 'ਚ ਗਾਇਆ ਹੋਇਆ ਸ਼ਾਸਤਰੀ ਗਾਇਨ ਪ੍ਰੋਗਰਾਮ ਸੁਰ ਸਾਧਨਾ 'ਚ, ਜਿਸ 'ਚ ਤਬਲਾ ਸੰਗਤ ਕਰ ਰਹੇ ਸੀ ਪੰਡਿਤ ਕਾਲੇ ਰਾਮ ਜੀ, ਸਰੰਗੀਤ ਸੰਗਤ ਸੀ ਸੁਖਵਿੰਦਰ ਸਿੰਘ, ਹਾਰਮੋਨੀਅਮ ਸੰਗਤ ਰਾਕੇਸ਼ ਕੁਮਾਰ ਅਤੇ ਤੰਬੂਰਾ ਅਤੇ ਸੁਮਿਤ ਕੁਮਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, FM 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਲਓ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਸਰਗਮ ਦਾ।

ਸੰਗੀਤ ਦੇ ਰੰਗਾਂ ਨਾਲ ਸਜੀ ਇਸ ਸੁਨਹਿਰੀ ਸ਼ਾਮ ਇਸ ਸਰਗਮ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਤਹਿ ਦਿਲੋਂ ਸਵਾਗਤ ਹੈ। ਆਹ ਹੁਣ ਸੁਰਾਂ ਦੇ ਰੰਗ ਵਿੱਚ ਰੰਗੀਏ ਅਤੇ ਸੁਰਾਂ ਦੇ ਰਾਗਾਂ ਦੇ ਵਿੱਚ ਰੰਗ ਕੇ ਇਸ ਪ੍ਰੋਗਰਾਮ ਦੀ ਮਹਿਫਲ ਨੂੰ ਹੋਰ ਯਾਦਗਾਰ ਬਣਾਈਏ। ਲਓ ਜੀ, ਤੁਹਾਡੇ ਸਾਹਮਣੇ ਪੇਸ਼ ਹੈ ਇਸ ਪ੍ਰੋਗਰਾਮ ਦਾ ਪਹਿਲਾ ਗੀਤ।

ਲਓ ਜੀ, ਪ੍ਰੋਗਰਾਮ ਸਰਗਮ ਦੇ ਵਿੱਚ ਤੁਸੀਂ ਹੁਣੇ ਸੁਣ ਰਹੇ ਸੀ ਨੁਸਰਤ ਫਤਿਹ ਅਲੀ ਖਾਨ ਉਹਨਾਂ ਦੀ ਆਵਾਜ਼ ਦੇ ਵਿੱਚ ਮੇਰਾ ਪੀਆ ਘਰ ਆਇਆ। ਜੀ ਹਾਂ, ਪ੍ਰੋਗਰਾਮ ਐਵੇਂ ਹੀ ਚੱਲਦਿਆ ਰਹੇਗਾ। ਔਰ ਇਸ ਦੇ ਨਾਲ ਹੀ ਅਗਰ ਅਸੀਂ ਗੱਲ ਕਰੀਏ ਮੌਸਮ ਦੀ, ਮੌਸਮ ਦਿਨੋਂ ਦਿਨ ਗਰਮੀ ਵੱਧਦੀ ਜਾ ਰਹੀ ਹੈ, ਸੋ ਸਾਡਾ ਫਰਜ਼ ਬਣਦਾ ਹੈ ਕਿ ਆਪਣੀ ਸਿਹਤ ਦਾ ਖਿਆਲ ਰੱਖਣਾ, ਜਿਸ ਦੇ ਵਿੱਚ ਅਸੀਂ ਪਾਣੀ ਜਿਹੜਾ ਇਨਟੇਕ ਹੈ ਉਹ ਜ਼ਿਆਦਾ ਕਰਨਾ ਸਾਡੇ ਲਈ ਲਾਜ਼ਮੀ ਹੈ। ਆਪਣੀ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਜੀ ਹਾਂ, ਮੌਸਮ ਦੀ ਗੱਲ ਕੀਤੀ ਹੈ ਅਤੇ ਮੌਸਮ ਦੇ ਉੱਤੇ ਗੀਤ ਸੁਣਨਾ ਤਾਂ ਬਣਦਾ ਹੀ ਹੈ। ਲਓ ਜੀ, ਹੁਣ ਅਗਲਾ ਗੀਤ ਇਸ ਪ੍ਰੋਗਰਾਮ ਦਾ ਤੁਹਾਡੇ ਸਾਹਮਣੇ ਪੇਸ਼ ਹੈ। ਆਨੰਦ ਮਾਣੋ ਜੀ ਇਸ ਗੀਤ ਦਾ।

ਸੰਦਨਾ ਸਰਗਮ ਹੁਣ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ। ਲਓ ਇਸ ਦੇ ਨਾਲ ਹੀ ਸਾਡੇ ਤੱਕ ਸਰੋਤਿਆਂ ਨੇ ਮੈਸੇਜ ਵੀ ਭੇਜੇ ਨੇ ਵਟਸਐਪ ਰਾਹੀਂ, ਜਿਹਦੇ ਵਿੱਚ ਮਨੀਲਾ ਫਿਲੀਪਿਨ ਤੋਂ ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨਿਤਿਕਾ ਲਹਿਰ, ਅਜੇ ਲਹਿਰ, ਏਂਜਲ ਲਹਿਰ ਅਤੇ ਉਹਨਾਂ ਦਾ ਲਾਡਲਾ ਪੋਤਾ ਅਰਨਵ ਲਹਿਰ ਵੱਲੋਂ ਮੈਸੇਜ ਆਇਆ। ਬਹੁਤ ਸਾਰਾ ਪਿਆਰ ਹੈ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਅਤੇ ਇਸ ਦੇ ਨਾਲ ਹੀ ਰਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਮੈਸੇਜ ਆਇਆ। ਜੀ ਆਇਆਂ ਨੂੰ ਆਖਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਮੇਸ ਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਗੁਣਮੰਤ ਕੌਰ ਵੱਲੋਂ ਮੈਸੇਜ ਆਇਆ ਜੀ। ਇੱਦਾਂ ਦੇ ਬਹੁਤ ਸਾਰੇ ਮੈਸੇਜ ਸਾਨੂੰ ਆ ਰਹੇ ਔਰ ਸਾਰਿਆਂ ਦਾ ਜੀ ਆਇਆਂ ਨੂੰ ਆਖਦੇ ਹਾਂ ਇਸ ਪ੍ਰੋਗਰਾਮ ਸਰਗਮ ਦੇ ਵਿੱਚ। ਔਰ ਇਸ ਦੇ ਨਾਲ ਹੀ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਬਾਬੂ ਹੁਣਾਂ ਦਾ ਵੀ ਮੈਸੇਜ ਆਇਆ। ਬਹੁਤ ਬਹੁਤ ਜੀ ਆਇਆਂ ਨੂੰ ਆਖਦੇ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ। ਅਤੇ ਇਸ ਦੇ ਨਾਲ ਹੀ ਸਾਰਿਆਂ ਦੀ ਫਰਮਾਇਸ਼ ਵੱਲੋਂ ਇਹ ਗੀਤ ਤੁਹਾਡੇ ਸਾਹਮਣੇ ਪੇਸ਼ ਹੈ ਜੀ। ਆਨੰਦ ਮਾਣੋ ਜੀ ਇਸ ਗੀਤ

ਮੁਹੱਬਤ ਕਰਦੇ ਹਾਂ, ਕਿਸੇ ਨਾਲ ਪਿਆਰ ਕਰਦੇ ਹਾਂ ਔਰ ਜਿਹਦੇ ਨਾਲ ਸਾਡਾ ਦਿਲ ਜੁੜ ਜਾਂਦਾ ਹੈ, ਫਿਰ ਉਹਦਾ ਇਕੱਲਾ ਇਕੱਲਾ ਪਲ ਮੌਜੂਦਗੀ ਮੰਗਦਾ ਹੈ। ਉਹ ਚਾਹੇ ਸਰੀਰਿਕ ਨਾ ਹੋਵੇ ਪਰ ਦਿਲ ਦੀ ਜਿਹੜੀ ਤਾਰ ਹੈ ਉਹ ਬਿਲਕੁਲ ਜੁੜੀ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੇ ਗੀਤ ਬਣਦੇ ਨੇ ਉਹਨਾਂ ਦੀ ਜਿਹੜੀ ਲਿਖਤੀ ਹੈ ਉਹ ਬਹੁਤ ਭਾਰੀ ਹੁੰਦੀ ਹੈ। ਕਿਉਂਕਿ ਜਦੋਂ ਕਿਸੇ ਨਾਲ ਦਿਲ ਮਿਲਣਾ, ਉਸ ਦਿਲ ਦੀ ਮੌਜੂਦਗੀ, ਉਹਦਾ ਅਹਿਸਾਸ ਆਸ਼ਿਕ ਨੂੰ ਜਾਂ ਮਸ਼ੂਕ ਨੂੰ ਜ਼ਰੂਰ ਰਹਿੰਦਾ ਹੈ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਲਓ ਜੀ, ਆਨੰਦ ਮਾਣੋ ਜੀ ਇਸ ਗੀਤ ਦਾ।

0: ਦੋਸਤੋ ਇਸ ਪ੍ਰੋਗਰਾਮ 'ਚ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਕੋਲਰ ਦੋਸਤਾਂ ਦੀਆਂ ਕਾਲ ਨੂੰ ਰਿਸੀਵ ਕਰਕੇ ਉਹਨਾਂ ਦੀ ਫਰਮਾਇਸ਼ 'ਤੇ ਗੀਤ ਪਲੇ ਕਰੀਏ। ਇਸੇ ਹੀ ਸਿਲਸਿਲੇ ਨੂੰ ਅੱਗੇ ਲੈ ਕੇ ਜਾਂਦੇ ਹਾਂ ਜੀ ਪਹਿਲੇ ਕੋਲਰ ਦੋਸਤ ਦੇ ਨਾਲ। ਹੈਲੋ,
1: ਹਾਂਜੀ ਸਤਿ ਸ਼੍ਰੀ
0: ਅਕਾਲ
1: ਜੀ।
0: ਸਤਿ ਸ਼੍ਰੀ ਅਕਾਲ ਜੀ, ਅਤੇ ਆਪਣੇ ਅਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਅਤੇ ਕਿੱਥੋਂ ਜੀ? ਅਤੇ ਹੋਰ ਸੁਣਾਓ ਜੀ, ਕੀ ਹਾਲ ਚਾਲ ਹੈ ਤੁਹਾਡੇ ਅਤੇ ਦਿੱਲੀ ਦੇ ਜੀ?
1: ਬਹੁਤ ਗਰਮੀ ਪੈ ਰਹੀ ਹੈ।
0: ਤੇ ਕੀ ਇਹਤਿਆਤ ਰੱਖਦੇ ਹੋ ਗਰਮੀ ਵਧਣ ਦੇ ਨਾਲ?
1: ਕੀ ਰੱਖਣਾ ਹੈ, ਬਸ ਨਿੰਬੂ ਪਾਣੀ।

0: ਪੀ ਲਿਆ, ਤਰਬੂਜ ਲਿੱਤਾ ਇੱਕ ਦੋ ਵਾਰੀ, ਉਹ ਖਾ ਲਈਦਾ ਥੋੜਾ ਬਹੁਤਾ,
1: ਮਤਲਬ ਖਾਣ ਪੀਣ ਤੇ
0: ਲੱਸੀ ਪੀਤੀ ਸੀ।
1: ਤੇ ਆਪਾਂ ਆਪਣੇ ਸੁਣਨ ਵਾਲੇ ਦੋਸਤਾਂ ਨੂੰ ਵਿਚਾਰ ਸਾਂਝੇ ਕਰਦੇ ਹਾਂ ਜੀ, ਜੇਕਰ ਗਰਮੀ ਵੱਧ ਰਹੀ ਹੈ ਤੇ ਗਰਮੀ ਨੂੰ ਤਾਂ ਨਹੀਂ ਘਟਾ ਸਕਦੇ, ਪਰ ਆਪਾਂ ਗਰਮੀ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਵੇ ਇਸ ਦੇ ਉਪਰਾਲੇ ਜ਼ਰੂਰ ਕਰ ਸਕਦੇ ਹਾਂ। ਅਤੇ ਸਭ ਤੋਂ ਵਧੀਆ ਉਪਰਾਲਾ ਮਨਜੀਤ ਜੀ ਨੇ ਦੱਸਿਆ ਕਿ ਪਾਣੀ ਅਤੇ ਲੱਸੀ, ਯਾਨੀ ਜਦੋਂ ਵੀ ਘਰੋਂ ਬਾਹਰ ਜਾਣਾ ਜਾਂ ਕੰਮ ਵਾਲੀ ਜਗ੍ਹਾ ਤੋਂ ਬਾਹਰ ਜਾਣਾ, ਧੁੱਪੇ ਜਾਣਾ ਵੇ, ਤਾਂ ਕੋਸ਼ਿਸ਼ ਕਰੋ ਨਿਕਲਣ ਤੋਂ ਪਹਿਲਾਂ ਪਾਣੀ ਲੱਸੀ ਸ਼ਿਕੰਜਵੀ ਕੁਝ ਵੀ ਪੀ ਕੇ ਜ਼ਰੂਰ ਜਾਓ, ਤਾਂ ਕਿ ਸਰੀਰ 'ਚ ਪਾਣੀ ਦੀ ਘਾਟ ਨਾ ਹੋਵੇ। ਅਤੇ ਜਦੋਂ ਵੀ ਧੁੱਪੇ ਜਾਣਾ ਸਿਰ ਢੱਕ ਕੇ ਜਾਓ, ਬਿਲਕੁਲ ਜੀ। ਅਤੇ ਪਾਣੀ ਉਹ ਪੀਣਾ ਵੀ ਹੈ ਜੀ, ਵਾਪਸ ਉੱਦਾਂ ਹੀ ਨਹੀਂ ਲਿਆਉਣਾ, ਪੀ ਕੇ ਆਉਣਾ ਜੀ। ਅਤੇ ਗੀਤ ਦੀ ਫਰਮਾਇਸ਼ ਦੱਸ ਦਿਓ ਜੀ। ਗਾਇਕ ਕਲਾਕਾਰ ਹਰਭਜਨ ਮਾਨ ਦਾ ਜ਼ਰੂਰ ਸੁਣਾਵਾਂਗੇ ਜੀ, ਫੋਨ ਕਰਨ ਲਈ ਸ਼ੁਕਰੀਆ ਜੀ,
0: ਤੁਹਾਡਾ ਵੀ ਬਹੁਤ ਬਹੁਤ ਥੈਂਕ
1: ਯੂ। ਕੁਝ ਸੁਨੇਹੇ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ ਜੀ। ਲਾੜਵਾ ਤੋਂ ਚਾਂਦ ਢੀਂਗਰਾ, ਰੰਜਨਾ ਢੀਂਗਰਾ, ਈਸ਼ੂ ਐਮੀ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਹਰਿਦੁਆਰ, ਉੱਤਰਾਖੰਡ ਤੋਂ, ਜੌਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ, ਵਿਲਿਸ ਡਿਕੈਸਟਰੋ, ਜਨਕਪੁਰੀ, ਸਹਾਰਨਪੁਰ ਤੋਂ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਇਹਨਾਂ ਸਾਰਿਆਂ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼, ਹਰਭਜਨ ਮਾਨ ਦਾ ਇਹ ਗੀਤ।

0: ਹੋ?
1: ਹੈਲੋ,
0: ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ ਚ।
1: ਨਮਸਕਾਰ।
0: ਨਮਸਕਾਰ ਜੀ, ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਡੇਰਾ ਕਲੋਨੀ ਤੋਂ ਫਾਜ਼ਿਲਕਾ ਤੋਂ ਬੋਲ ਰਹੇ ਸਰ ਜੀ, ਧਰਮਾ ਸਾਗਰ।
0: ਤੇ ਗੀਤ ਕਿਹੜਾ ਜੀ?
1: ਸਰ ਜੀ ਨਮਸਕਾਰ।
0: ਨਮਸਕਾਰ ਜੀ, ਗੀਤ ਕਿਹੜਾ ਜੀ?
1: ਗੀਤ
0: ਸੁਣਾ ਦਿੰਦੇ ਜੀ, ਫੋਨ ਕਰਨ ਲਈ ਸ਼ੁਕਰੀਆ ਜੀ। ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ ਸਿੰਮੂ, ਏਕਮ ਦਮਨ ਤੇ ਅਭਿਜੋਤ, ਇਹ ਸਾਰੇ ਜਣੇ ਹੈ ਜੀ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਚੋ ਕੈਂਚੀਆਂ, ਬਠਿੰਡਾ ਤੋਂ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਆਰਜੂ ਤੇ ਗੁੱਡੂ। ਪਿੰਡ ਤੇ ਡਾਕਖਾਨਾ ਸਾਬੂਆਨਾ, ਤਹਿਸੀਲ ਫਾਜ਼ਿਲਕਾ ਤੋਂ ਓਮ ਪ੍ਰਕਾਸ਼, ਵਿਦਿਆ, ਰਾਮ ਸਰੂਪ, ਸੰਤੋਸ਼, ਕੁੰਦਨ, ਸੋਨੀਆ, ਸੁਖਦੇਵ, ਸੁਮਨ, ਰਵੀ, ਦੀਪਕ, ਵਿੱਕੀ, ਮਨੀਸ਼, ਆਸਥਾ, ਪੂਨਮ ਤੇ ਸੋਨੀਆ। ਪਿੰਡ ਤੇ ਡਾਕਖਾਨਾ ਰਾਮਪੁਰਾ ਬਿਸ਼ਨੋਈਆ, ਤਹਿਸੀਲ ਡੱਬਵਾਲੀ, ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਮੱਖਣ ਰਾਮਜੀ ਜਿਨਾਗਲ, ਰਾਜਿੰਦਰ ਕੁਮਾਰ, ਸੁਸ਼ੀਲ ਜਿਨਾਗਲ, ਅੰਕਿਤ, ਰਾਜਦੀਪ, ਇੰਦਰਾਜ, ਚਿੰਕੀ, ਸੁਮਨ ਤੇ ਅਨਸੂਈਆ। ਮੰਡੀ ਹਰਜੀ ਰਾਮ ਮਲੋਟ ਤੋਂ ਨੱਥੂ ਰਾਮ ਸ਼ਰਮਾ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ। ਫਾਜ਼ਿਲਕਾ ਪੰਜਾਬ ਤੋਂ ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ, ਸ਼ਾਲਿਨੀ ਖੇੜਾ, ਟਿਵਾਂਸ਼ੀ ਵਾਣੀ, ਆਰਬੀ ਖੇੜਾ, ਜੀਵਨ ਸਿੰਘ ਤੇ ਇਹਨਾਂ ਦਾ ਪੂਰਾ ਖੇੜਾ ਪਰਿਵਾਰ, ਇਹਨਾਂ ਸਾਰਿਆਂ ਦੋਸਤਾਂ ਦੀ ਮਿਲੀ ਜੁਲੀ ਫਰਮਾਇਸ਼। ਕਮਲਜੀਤ ਨੀਰੂ ਦਾ ਗਾਇਆ ਇਹ ਗੀਤ।

0: ਹੈਲੋ,
1: ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਦੇਸ ਰਾਜ ਡਰਾਈਵਰ, ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਤੇ ਗੀਤ ਦੀ ਫਰਮਾਇਸ਼ ਵੀ ਦੱਸ ਦਿਓ ਜੀ।
1: ਮਿਸ ਪੂਜਾ ਦਾ ਲਾ ਦੋ ਜੀ, ਤੂੰ ਮੇਰੀ ਕੇਅਰ ਨਹੀਂ ਕਰਦਾ।
0: ਕਿਆ ਬਾਤ ਹੈ ਜੀ, ਫੋਨ ਕਰਨ ਲਈ ਸ਼ੁਕਰੀਆ ਜੀ।

ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ ਵੱਖ ਚੈਨਲ ਤੇ ਆਕਾਸ਼ਵਾਣੀ ਦੇ ਵੱਖ ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਕੁਆਲਿਟੀ ਵਿੱਚ। ਨਿਊਜ਼ ਔਨ ਏਅਰ ਐਪ ਤੇ ਹੀ ਤੁਸੀਂ ਪੰਜਾਬ ਦੇ ਵੱਖ ਵੱਖ ਆਕਾਸ਼ਵਾਣੀ ਕੇਂਦਰਾਂ ਦੇ ਨਾਲ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵੀ ਸੁਣ ਸਕਦੇ ਹੋ। ਹੁਣੇ ਹੀ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ।

ਇੱਕ ਗੱਭਰੂ ਤੇ ਮੁਟਿਆਰ ਦੇ ਬੜੇ ਚਿਰਾਂ ਪਿਆਰ ਪਿੱਛੋਂ ਇੱਕ ਦਿਨ ਐਸਾ ਆਉਂਦਾ ਕਿ ਗੱਭਰੂ ਨੂੰ ਘਰ ਦੀ ਬਹੁਤ ਵੱਡੀ ਮਜਬੂਰੀ ਕਰਕੇ ਵਿਆਹ ਕਿਤੇ ਹੋਰ ਕਰਵਾਉਣਾ ਪੈਂਦਾ ਅਤੇ ਮੁਟਿਆਰ ਉਹਦੀ ਖੁਸ਼ੀ ਸਮਝ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ ਅਤੇ ਵਿਆਹ ਤੋਂ ਬਾਅਦ ਅਚਾਨਕ ਦੋਨਾਂ ਦੀ ਮੁਲਾਕਾਤ ਹੁੰਦੀ ਹੈ। ਗੱਭਰੂ ਮੁਟਿਆਰ ਨੂੰ ਕਹਿੰਦਾ ਕਿ ਜੋ ਹੋ ਗਿਆ ਉਹਨੂੰ ਸੁਪਨਾ ਸਮਝ ਕੇ ਭੁੱਲ ਜਾ, ਤੂੰ ਕਿਤੇ ਵਿਆਹ ਕਰਵਾ ਲੈ। ਤਾਂ ਮੁਟਿਆਰ ਕਹਿੰਦੀ ਹੈ, ਨਾ ਵੇ ਸੱਜਣਾ, ਇੰਨੀ ਬਾਦੋ ਇਹਨਾਂ ਦੇ ਸਾਰੇ ਕਿਤੇ ਤੇਰੇ ਵਰਗੇ ਹੋ ਗਏ।

ਉੱਠਦਿਆਂ ਬੈਠਦਿਆਂ ਅਰਦਾਸ ਕਰਨੀ ਚਾਹੀਦੀ ਹੈ। ਉਹ ਕਿਸੇ ਕਾਰਜ ਨੂੰ ਵੀ ਅਰਦਾਸ ਤੋਂ ਬਿਨਾਂ ਪੂਰਾ ਹੋਇਆ ਨਾ ਸਮਝੇ। ਇਸ ਲਈ ਆਪ ਹੁਦਰਾ ਅਤੇ ਮਨਮਤੀ ਸਿੱਖ ਗੁਰੂ ਨੂੰ ਪਾਉਂਦਾ ਨਹੀਂ। ਅਰਦਾਸ ਕਰਤੇ ਦੀ ਹਸਤੀ ਨੂੰ ਆਪਣੇ ਸਨਮੁਖ ਜਾਣ ਕੇ ਆਪਣੇ ਆਪ ਨੂੰ ਉਸਦੇ ਤਾਬੇ ਰੱਖਣ ਦੀ ਭਾਵਨਾ ਨਾਲ ਕੀਤੀ ਜਾਵੇ। ਗੁਰਵਾਕ ਹੈ, ਤੂੰ ਅਥਾ ਅਪਾਰ ਅਤ ਉੱਚਾ, ਕੋਈ ਅਵਰ ਨਾ ਤੇਰੀ ਪਾਤੇ। ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀਂ ਸੁਖਦਾਤੇ। ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਸੰਸਾਰਿਕ ਪ੍ਰਾਣੀਆਂ ਨੂੰ ਸੁਚੇਤ ਅਤੇ ਚੇਤੰਨ ਕਰਦੇ ਨੇ ਕਿ ਅਰਦਾਸ ਕਰਨ ਲੱਗਿਆਂ ਪ੍ਰਥਮੇ ਮਨ ਵਿੱਚ ਹਲੀਮੀ ਭਾਵ ਪੈਦਾ ਕੀਤਾ ਜਾਵੇ ਅਤੇ ਫਿਰ ਆਪਾਂ ਸਮਰਪਣ ਕੀਤਾ ਜਾਵੇ। ਮੁੱਖ ਵਾਕ ਹੈ, ਨਾਨਕ ਏਕ ਕਹਿ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ। ਅਰਦਾਸ ਕਰਨ ਦੀ ਯੁਕਤੀ ਦ੍ਰਿੜ ਕਰਾਉਂਦਿਆਂ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਮਾਰਗ ਦਰਸ਼ਨ ਕਰਦੇ ਹਨ ਕਿ ਜਗਿਆਸੂ ਜਾਂ ਅਰਦਾਸੀਆ ਖਲੋ ਕੇ ਅਰਦਾਸ ਕਰੇ। ਗੁਰੂ ਗ੍ਰੰਥ ਸਾਹਿਬ ਦੇ ਅੰਗ 1093 'ਤੇ ਆਪ ਜੀ ਦੇ ਇਸ ਪ੍ਰਥਾਏ ਅਮਲੀਕ ਬਚਨ ਹਨ। ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ। ਪੰਜਵੇਂ ਪਾਤਸ਼ਾਹ ਇਸ ਨੂੰ ਹੋਰ ਸਪਸ਼ਟ ਕਰਦਿਆਂ ਸੇਧ ਪ੍ਰਦਾਨ ਕਰਦੇ ਨੇ ਕਿ ਅਰਦਾਸ ਕਰਨ ਸਮੇਂ ਹਲੀਮੀ ਅਤੇ ਨਿਮਰਤਾ ਵਜੋਂ ਹੱਥ ਜੋੜ ਕੇ ਬੇਨਤੀ ਕੀਤੀ ਜਾਵੇ। ਸ਼੍ਰੀ ਗ੍ਰੰਥ ਸਾਹਿਬ ਦੇ ਅੰਗ 736 'ਤੇ ਆਪ ਫਰਮਾਨ ਕਰਦੇ ਹਨ, ਦੁਇਕਰ ਜੋੜ ਕਰੋ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ। ਇਹ ਗੱਲ ਵੀ ਧਿਆਨ ਵਿੱਚ ਰੱਖਣੀ ਬਣਦੀ ਹੈ ਕਿ ਅਰਦਾਸ ਬੇਨਤੀ ਇਕਾਗਰ ਚਿੱਤ ਸਮਰੱਥ ਪ੍ਰਭੂ ਅੱਗੇ ਹੂਕ, ਜੋਦੜੀ, ਤਰਲਾ ਮਿੰਨਤ ਅਤੇ ਪ੍ਰਾਰਥਨਾ ਹੈ। ਇਹ ਕੋਈ ਰਸਮ ਜਾਂ ਉਪਚਾਰਕਤਾ ਨਹੀਂ ਹੈ, ਕਿਉਂਕਿ ਅਰਦਾਸ ਵਿੱਚ ਜੁੜਨਾ ਇੱਕ ਅਤੀ ਸੂਖਮ ਅਤੇ ਪਵਿੱਤਰ ਅਤੇ ਸਰਵਸ੍ਰੇਸ਼ਠ ਕਾਰਜ ਹੈ। ਸੱਚੇ ਮਨੋਂ ਕੀਤੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ। ਇਸ ਦੀ ਮਿਸਾਲ ਇਤਿਹਾਸ ਵਿੱਚ ਮਿਲਦੀ ਹੈ ਕਿ ਜਦੋਂ ਸੰਨ 1976 ਦੀ ਭਿਆਨਕ ਗਰਮੀ ਵਿੱਚ ਸਮੁੱਚਾ ਇੰਗਲਿਸਤਾਨ ਪਾਣੀ ਦੀ ਅਤਿਅੰਤ ਥੁੜੋਂ ਕਾਰਨ ਕੁਰਲਾ ਰਿਹਾ ਸੀ, ਤਾਂ ਉੱਥੇ ਵਸਦੀਆਂ ਸਿੱਖ ਸੰਗਤਾਂ ਨੇ ਏਡੀ ਭਾਵਪੂਰਤ ਅਰਦਾਸ ਗੁਰੂ ਸਨਮੁਖ ਕੀਤੀ ਜਿਹੜੀ ਇੱਕ ਕੌਤਕ ਜਾਂ ਚਮਤਕਾਰ ਹੋ ਨਿਬੜੀ। ਇੱਧਰ ਸਾਊਥ ਹਾਲ ਦੇ ਗੁਰੂ ਘਰ ਵਿੱਚ ਅਰਦਾਸ ਉਪਰੰਤ ਪਵਿੱਤਰ ਹੁਕਮਨਾਮਾ ਲਿਆ ਜਾ ਰਿਹਾ ਸੀ ਅਤੇ ਉੱਧਰ ਦੂਜੇ ਬੰਨੇ ਬਾਹਰ ਬਿਲਕੁਲ ਸਾਫ਼ ਵਾਤਾਵਰਨ ਵਿੱਚੋਂ ਇੱਕ ਬਦਲੀ ਪ੍ਰਗਟ ਹੋਈ ਜਿਹਨੇ ਝੜੀ ਲਾ ਦਿੱਤੀ। ਪਲਾਂ ਵਿੱਚ ਇੰਗਲੈਂਡ ਦੀ ਕਈ ਸਾਤਿਆਂ ਤੋਂ ਸੁੱਕੀ ਅਤੇ ਖੁਸ਼ ਧਰਤੀ ਵਿੱਚੋਂ ਭਰਵੀਂ ਬਾਰਿਸ਼ ਨਾਲ ਖੁਸ਼ਬੂਆਂ ਨੇ ਮਾਹੌਲ ਨੂੰ ਮੁਅੱਤਰ ਕਰ ਦਿੱਤਾ। ਸਾਰੇ ਪਾਸੇ ਆਨੰਦ ਛਾ ਗਿਆ। ਇਸ ਬਾਰੇ ਉਰਦੂ ਦੇ ਇੱਕ ਸ਼ਾਇਰ ਦਾ ਕਥਨ ਹੈ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਮਗਰ ਮੁਸ਼ਕਿਲ ਤੋ ਯੇ ਹੈ ਕਿ ਯੇ ਮੁਸ਼ਕਿਲ ਸੇ ਹੋਤੀ ਹੈ। ਬਹੁਤੇ ਲੋਕ ਅਰਦਾਸ ਕਰਨ ਵੇਲੇ ਸਰੀਰਕ ਰੂਪ ਵਿੱਚ ਤਾਂ ਉੱਥੇ ਮੌਜੂਦ ਹੁੰਦੇ ਹਨ, ਪਰ ਮਨ ਉਹਨਾਂ ਦਾ ਕਿਤੇ ਹੋਰ ਭਟਕ ਰਿਹਾ ਹੁੰਦਾ ਹੈ। ਇਹ ਮਹਿਜ਼ ਰਸਮ ਹੋ ਕੇ ਰਹਿ ਜਾਂਦੀ ਹੈ। ਇਸੇ ਵਿਚਾਰ ਨੂੰ ਗੁਰਬਾਣੀ ਇਉਂ ਦ੍ਰਿੜ ਕਰਵਾਉਂਦੀ ਹੈ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਨਿਮਾਣੇ ਬਣ ਕੇ, ਨਿਆਸਰੇ ਬਣ ਕੇ ਅਰਦਾਸ ਕਰਨ ਨਾਲ ਮਨੋਚਿੰਦੇ ਫਲ ਸਹਿਜੇ ਹੀ ਪ੍ਰਾਪਤ ਹੁੰਦੇ ਹਨ। ਜਦੋਂ ਸਾਰੇ ਹੀਲੇ ਵਸੀਲੇ ਕੰਮ ਨਾ ਆਉਣ ਤਾਂ ਗੁਰਬਾਣੀ ਤੋਂ ਅੱਗੋਂ ਲਈ ਇਹ ਰਹਿਨੁਮਾਈ ਪ੍ਰਾਪਤ ਹੁੰਦੀ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਆਦਿ ਵਿਆਦ ਅਤੇ ਉਪਾਦ ਇਹਨਾਂ ਤਿੰਨਾਂ ਰੋਗਾਂ ਅਤੇ ਤਾਪਾਂ ਸੰਤਾਪਾਂ ਨੇ ਸਮਸਤ ਸੰਸਾਰ ਨੂੰ ਆਪਣੀ ਪਕੜ ਵਿੱਚ ਅਤੇ ਗ੍ਰਿਫਤ ਵਿੱਚ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ, ਨੂੜਿਆ ਹੋਇਆ ਹੈ। ਇਹਨਾਂ ਤੋਂ ਛੁਟਕਾਰੇ ਦਾ ਰਸਤਾ ਪੂਰੇ ਗੁਰੂ ਸਨਮੁਖ ਅਰਦਾਸ ਬੇਨਤੀ ਹੀ ਹੈ। ਗੁਰਵਾਕ ਹੈ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਕੋ ਬਿਘਨ ਨ ਕੋ ਲਾਗੇ, ਜਾਂ ਕਿ ਪ੍ਰਭ ਆਗੇ ਅਰਦਾਸ। ਅਜੋਕੇ ਮਨੋਵਿਗਿਆਨੀ ਵੀ ਇਸ ਤੱਥ ਨੂੰ ਸਵੀ

0: ਸਵੀਕਾਰ ਕਰਦੇ ਨੇ ਕਿ ਸੱਚੀ ਅਰਦਾਸ ਮਨੁੱਖ ਨੂੰ ਆਤਮਿਕ ਤੌਰ 'ਤੇ ਬਲਵਾਨ ਅਤੇ ਸ਼ਕਤੀਸ਼ਾਲੀ ਬਣਾਉਂਦੀ ਹੈ, ਜਿਸ ਆਸਰੇ ਮਨੁੱਖ ਮਾਤਰ ਅਕਾਲ ਪੁਰਖ ਨਾਲ ਨੇੜਤਾ ਹਾਸਲ ਕਰਦਾ ਹੈ, ਭਾਣਾ ਮੰਨਣਾ ਸਿੱਖਦਾ ਹੈ ਅਤੇ ਜ਼ਿੰਦਗੀ ਦੇ ਉੱਚਤਮ ਅਤੇ ਰੂਹਾਨੀ ਨਿਸ਼ਾਨਿਆਂ ਤੋਂ ਲਾਂਭੇ ਨਹੀਂ ਜਾਂਦਾ। ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਰਚਿਤ ਕਵਿਓਵਾਚ ਬੇਨਤੀ ਚੌਪਈ ਅਰਦਾਸ ਦਾ ਆਦਰਸ਼ਕ ਅਤੇ ਉਤਕ੍ਰਿਸ਼ਟ ਰੂਪ ਹੈ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਿਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੇ ਮੋਹੇ ਬਚਾਵਹੁ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਅਤੇ ਅੰਤ ਵਿੱਚ ਆਪ ਨਿਚੋੜ ਕੱਢਦੇ ਹਨ, ਖੜਗ ਕੇਤ ਮਹਿ ਸਰਨ ਤਿਹਾਰੀ, ਆਪ ਹਾਥ ਦੇ ਲਿਹੋ ਉਬਾਰੀ, ਸਰਬ ਠੌਰ ਮੋ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਜਦੋਂ ਅਵਸਥਾ ਇਹ ਬਣ ਜਾਵੇ, ਮੈਂ ਸਭ ਕੁਛ ਛੋੜ ਪ੍ਰਭ ਤੁਹੀ ਤੇ ਆਇਆ, ਅਤੇ ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜਸ ਗੋਬਿੰਦ ਦਾਸ ਤੁਹਾਰ। ਤਾਂ ਫਿਰ ਸੇਵਕ ਦੀ ਅਰਦਾਸ ਫਲੀਭੂਤ ਹੁੰਦੀ ਹੈ, ਸੁਣੀ ਜਾਂਦੀ ਹੈ। ਸਭ ਸਿਸ਼ਟ ਸੇਵਾ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਅਰਦਾਸ ਕਰਨ ਨਾਲ ਸਭ ਵਿਘਨ ਨਾਸ਼ ਹੋ ਜਾਂਦੇ ਹਨ। ਬਾਣੀ ਹੈ, ਵਿਘਨ ਨਾ ਕਉ ਲਾਗਤਾ ਗੁਰਪੈ ਅਰਦਾਸ। ਇੱਕ ਅਰਦਾਸ ਦਾ ਰੂਪ ਹੋਰ ਹੈ, ਉਹ ਹੈ ਅਬੋਲ ਰੂਪ ਵਿੱਚ ਅਰਦਾਸ, ਅਰਥਾਤ ਮੂੰਹੋਂ ਬੋਲਣਾ ਨਹੀਂ ਪੈਂਦਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ ਦੇ ਮਹਾਂਵਾਕ ਅਨੁਸਾਰ ਅਵਸਥਾ ਇਹ ਹੁੰਦੀ ਹੈ, ਬਿਨ ਬੋਲਿਆਂ ਸਭ ਕੁਛ ਜਾਣਦਾ ਕਿਸ ਆਗੇ ਕੀਚੇ ਅਰਦਾਸ। ਮੰਨੇ ਪਰਮੰਨੇ ਵਿਦਵਾਨਾਂ ਮੁਤਾਬਕ ਸਿੱਖ ਪੰਥ ਦੀ ਅਰਦਾਸ ਕੌਮ ਦੀ ਸੰਖੇਪ ਹਿਸਟਰੀ, ਤਾਰੀਖ ਅਤੇ ਇਤਿਹਾਸ ਹੈ। ਜਿਵੇਂ ਗੁਰੂ ਸਾਹਿਬ ਦੇ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ, ਜਪੀਆਂ, ਤਪੀਆਂ, ਸਚਿਆਰਿਆਂ, ਪਿਆਰਿਆਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ, ਬੰਦ ਬੰਦ ਕਟਾਏ, ਚਰਖੜੀਆਂ 'ਤੇ ਚੜ੍ਹੇ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਦਿੱਤੀਆਂ, ਸਿੱਖੀ ਸਿਦਕ ਭਰੋਸਾ ਕੇਸਾਂ ਸਵਾਸਾਂ ਨਾਲ ਨਿਭਾਇਆ, ਧਰਮ ਨਹੀਂ ਹਾਰਿਆ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅੰਤ ਵਿੱਚ ਇਸ ਵਿਚਾਰ ਨੂੰ ਇਹਨਾਂ ਪਾਵਨ ਪੰਕਤੀਆਂ ਨਾਲ ਸਮਾਪਤ ਕਰਦੇ ਹਾਂ। ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ।
1: ਗੁਰਬਾਣੀ ਵਿੱਚ ਅਰਦਾਸ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਤੀਰਥ ਸਿੰਘ ਢਿੱਲੋਂ। ਪਾਰ ਬ੍ਰਹਮ ਤੇ ਜਨ ਦਾ ਰਿਸ਼ਤਾ ਧੁਰ ਦਰਗਾਹੀ ਹੈ, ਜਨ ਪ੍ਰਭੂ ਤੋਂ ਵੱਖਰਾ ਹੈ ਹੀ ਨਹੀਂ, ਬਸ ਵਿਚਕਾਰ ਇੱਕ ਹਉਮੈ ਦੀ ਕੰਧ ਹੈ। ਜੇਕਰ ਜਨ ਬਣ ਕੇ ਪੂਰਨ ਪਾਰ ਬ੍ਰਹਮ ਦੇ ਚਰਨਾਂ ਵਿੱਚ ਪੂਰਨ ਭਰੋਸੇ ਨਾਲ ਅਰਜੋਈ ਕੀਤੀ ਜਾਵੇ, ਤਾਂ ਫਿਰ ਸਾਰੀ ਸ੍ਰਿਸ਼ਟੀ ਦਾ ਸਾਈਂ ਕਿਰਪਾ ਦੇ ਘਰ ਵਿੱਚ ਆ ਹੀ ਜਾਂਦਾ ਹੈ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ, ਤੂੰ ਰਖਵਾਲਾ ਸਦਾ ਸਦਾ ਹੋ ਤੁਧ ਧਿਆਈ। ਸਰਵਣ ਕਰਦੇ ਹਾਂ ਭਾਈ ਹਰੀ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਹੁਣੇ ਤੁਸੀਂ ਭਗਤੀ ਰਚਨਾਵਾਂ ਸਰਵਣ ਕਰ ਰਹੇ ਸੀ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵਜ ਗਏ ਨੇ। ਆਓ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਰਾਤ

सुख लहै ते नर संसार में। अभय पट रिप मद ते सके अथ ते नर जालप भणै।

एक दो ठाए ना जाने ओ, स्वप्न एक परता

शरण गोबिंद गात पाई। तै लोभ क्रोध तृष्णा तजी समत जल जा।

ਗੁਰ ਅਮਰਦਾਸ ਪਰਸਿਐ ਪੋਹਮ ਪਾਤਕ ਬੇਨਾਸੈ ਗੁਰ ਅਮਰਦਾਸ ਪਰਸਿਐ ਸਿੱਧ ਸਾਧਕ ਆਸਾਸੈ ਗੁਰ ਅਮਰਦਾਸ ਪਰਸਿਐ ਧਿਆਨ ਲਹੀਏ ਪਹੁ ਮੁਕਹੈ ਗੁਰ ਅਮਰਦਾਸ ਪਰਸਿਐ ਅਪਹੁ ਲਭੇ ਗਉ ਚੁਕਹੈ ਇੱਕ ਬਿਨ ਦੋ ਗੁਣ ਜੋ ਤੋ ਰਹੇ ਜਾਸ ਮੰਤਰ ਮਾਨ ਮੈਂ ਲਹੈ ਜਾਲ ਪਾਪ ਦਾਰਥ ਇਤੜੈ ਗੁਰ ਅਮਰਦਾਸ ਡਿੱਠੈ ਮਿਲਹੈ ਸੱਚ ਨਾਮ ਕਰਤਾਰ ਸੋਦੜ ਨਾਨਕ ਸੰਗ ਰਹਿਓ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੈ ਲਿਵ ਰਹਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਖਾਨੋ ਜੋ ਗੁਣ ਲੱਖ ਅਗਮ ਤਿਨਹਿ ਗੁਣ ਅੰਤ ਨਾ ਜਾਨੋ ਭੋਥਿਓ ਵਿਧਾਤੇ ਨਿਰਮਯੋ ਸਭ ਸੰਗਤ ਕੁਲ ਉਦਰਨ ਗੁਰ ਅਮਰਦਾਸ ਕੀਰਤ ਕਹੈ ਤ੍ਰਾਹੇ

जन्म जन्म पासरण तो जप तप सत संतोख पिख दर्शन।

ਬਸੋਰੋ ਮਾਵਲ ਕੁਸਮ ਬਸੰਤ ਗਣੰਤ ਨ ਆਵੈ ਰਵ ਸਸ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਪ ਕਹਿਤ ਮਾਜ ਸੋਧ ਜਿਸੇ ਦਹੀ ਪਾਤ ਖਾਏ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿਨਕਨੀ ਸਬਦ ਚਨਤਕਾਰ ਖੇਲ ਪਾਏ ਜੀਓ ਕਾਲ ਕਲ।

ਸੋ ਕਹੋ ਟਲ ਗੁਰ ਸੇਵੀਆ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕਾ।

ਅਰਸਾਂ ਹੋ ਕੁਰਸਾਂ ਹੋ ਚੱਟੀ ਤੁਧ ਡਿਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇ ਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾ ਹੋ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ।

ਪੌੜੀ ਸਤਿਗੁਰ ਬਟੋਂ ਵਾਰੇ ਤੇ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜਿੰਦਿਆ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਝ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰ।

ਦਇਆ ਕਪਾਸ ਤੋ ਸੂਤ ਜਦ ਗੰਢੀ ਸਤ ਵਟ ਇਹੋ ਜਨੇ ਉਜੀ ਕਾ ਹੈ ਤਾਂ ਪਾਂਡੇ ਘਤ ਨਾ ਟੁੱਟੇ ਨਾ ਲੰਮਾ ਲੱਗੇ ਨਾ ਜਲੇ ਨਾ ਜਾਏ ਤਨ ਸਮਾਨ ਸਨਾਨ ਕਾ ਜੁਗ।

ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ ਲਗਾਲ, ਲੱਖ ਠੱਗੀਆਂ ਭੈਣਾਂ ਮੀਆਂ ਰਾਤ ਨਸੀ ਨਾਲ, ਤੱਕ ਪਾਓ ਕੱਤੀਏ ਬਾਹਮਣ ਵੱਟਿਆ, ਉਹ ਬੱਕਰਿਆ ਔਰ ਨਖਾਏ।

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚੰਦਿਆ ਸੋ ਫਲ ਪਾਏ ਸੀ।

ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਸਾਈ ਨੀਰ ਬਸਤਰ ਪੈਰ ਹੋਏ ਪ੍ਰਵਾਨ ਮਿਲੇ ਧਾਂ ਲੇ ਪੁੱਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸ ਨਾ ਜਾ ਦੇ ਕੇ ਚੌਕਾ ਗੱਡੀ ਕਾਰ ਉੱਪਰ ਆਏ ਬੈਠੇ ਕੂੜਿਆਰ ਮੱਤ ਪਿੱਟੇ ਵੇ ਮੱਤ ਪਿੱਟੇ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਣ ਮੈਂ ਜੂਠੈ ਚੁਲੀ ਭਰੇਣ ਕਹੋ ਨਾਨਕ ਸੱਚ ਧਿਆਈ ਹੈ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ।

ਵਾਹਿਗੁਰੂ ਬਾਲਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ।

ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ, ਚੀਜ਼ ਕਰਨ ਮਨ ਭਾਂਦੇ ਹਰ ਬੁੱਝੇ ਨਾਹੀਂ ਹਾਰਿਆ, ਕਰ ਫਰਮੈਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ, ਜਰਿਆਈ ਜੋਬਨ ਹਾਰਿਆ, ਜਰਿਆਈ ਜੋਬਨ ਹਾਰਿਆ।

ਜੰਮੀਐ ਭਾਂਡ ਨਿਮੀਐ ਭੰਡ ਮਗਨ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਭਾਂਡ ਮੂੰ ਆਪਣ ਭਾਲੀਐ ਭਾਂਡੋ ਹੋਏ ਬੰਦਾਨ ਸੋ ਕਿਉਂ ਮੰਦਾ ਖਿਜ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੇ ਭੰਡੇ ਬਾਹ ਨਾ ਕੋਏ ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਾਲਾ ਹੀ ਹੈ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ।

ਪੌੜੀ ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਡੀ ਹੈ ਜਾ ਰਹਿਣਾ ਨਹੀਂ ਐਤ ਜਗਤਾ ਕਾਇਤ ਗਰਭ ਹੰਡੀ ਹੈ ਮੰਦਾ ਕਿਸੇ ਨਾ ਆਖੀਏ ਪਰ ਅੱਖਰੇ ਬੁਝੀਏ ਮੂਰਖ।